0: ਜੀ ਗੱਲ ਇਹ ਆ ਕਿ ਫੋਰਸ ਬਹੁਤ ਮੰਗਾਈਆਂ ਗਈਆਂ ਬਾਹਰੋਂ, ਮਤਲਬ ਹੋਰ ਸੂਬਿਆਂ ਤੋਂ ਇਸਲਾਮਾਬਾਦ ਦੇ ਵਿੱਚ, ਤਾਂ ਕਿ ਉਹ ਕੋਈ ਪ੍ਰਦਰਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਔਰ ਉਹਨਾਂ ਨੇ 147 ਵੀ ਲਾਤੀ ਹੈ, ਦਫਾ 147 ਲਾਤੀ ਹੈ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਦੇ ਵਿੱਚ ਤੇ ਪਾਕਿਸਤਾਨ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਵੀ ਇੱਥੇ ਕੋਈ ਬੰਦੇ ਇਕੱਠੇ ਨਹੀਂ ਹੋ ਸਕਦੇ। ਉਹ ਕਹਿੰਦੇ ਸਰਕਾਰ ਨੇ ਲਾਈ ਆ ਕੋਈ ਚੱਕਰ ਦੀ ਗੱਲ ਨਹੀਂ, ਇਸ ਤਾਂ ਪ੍ਰਦਰਸ਼ਨ ਕਰਨਾ ਹੈਗਾ। ਇਹ ਕਹਿੰਦੇ ਬਹੁਤ ਇਤਿਹਾਸਕ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈਗੀ ਹੈ ਇਮਰਾਨ ਖਾਨ ਦੇ ਪੱਖ ਵਿੱਚ, ਜਿਹੜੀ ਕਿ PTI ਹੈ ਉਹਦੀ ਪਾਰਟੀ ਹੈਗੀ ਆ। ਇਹ ਬਹੁਤ ਬੜਾ ਵੱਡਾ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ ਚਾਵਲਾ ਸਾਹਿਬ ਪਾਕਿਸਤਾਨ ਦੇ ਵਿੱਚ।
1: ਅਕੀਦਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੱਲ ਮਿਲਦੇ ਹਾਂ, ਥੈਂਕ ਯੂ,
0: ਸਤਿ ਸ੍ਰੀ ਅਕਾਲ।
1: ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਕੀਦਾ, ਤੇ ਜਿਹੜੇ ਸਾਡੇ ਇੰਡੀਆ, ਸਪੇਨ, ਅਮਰੀਕਾ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਮੋਬਾਈਲ ਫੋਨ ਤੇ ਜਾਂ ਐਪ ਤੇ ਸੁਣ ਰਹੇ ਹੋ, ਇੱਕ ਵਾਅਦਾ ਕਰਕੇ ਜਾਓ, ਅੱਜ ਇੱਕ ਇੱਕ ਜਣੇ ਨੂੰ ਹੋਰ ਦੱਸੋਗੇ, ਕੱਲ ਮੈਨੂੰ ਡਬਲ ਫਿਗਰ ਚਾਹੀਦੀ ਹੈ ਤੁਹਾਡੇ ਵੱਲੋਂ, ਪਿਆਰ ਮੁਹੱਬਤ ਨਾਲ ਕਹਿ ਰਿਹਾ, ਕਰਿਓ ਜਿਹੜਾ ਕਿਰਪਾ ਆਪਣੇ ਵਰਗਿਆਂ ਨੂੰ ਦੱਸਿਓ, ਤੇ ਆ ਸਾਹਮਣੇ ਜੇ ਮੈਂ ਦੇਖ ਰਿਹਾ ਤੇ ਕੱਲ ਨੂੰ ਡਬਲ ਹੋ ਗਿਆ ਤੇ ਇਹਦਾ ਮਤਲਬ ਤੁਸੀਂ ਸਾਡਾ ਮਾਣ ਰੱਖ ਰਹੇ ਹੋ। ਆਪਣੇ ਵਰਗਿਆਂ ਨੂੰ ਦੱਸਦਿਆ ਕਰੋ ਸਮਾਂ ਕੱਢ ਕੇ, ਜੇਕਰ ਸੱਚੀਆਂ ਖਰੀਆਂ ਤੇ ਕੁਝ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਸੁਣੀਆਂ ਚਾਹੁੰਦੇ ਹੋ ਤਾਂ ਇਹ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਜੁੜੇ ਹੋ ਜ਼ਰੂਰ ਦੱਸੋ, ਧੰਨਵਾਦੀ ਹੋਵਾਂਗੇ। ਲਓ ਹੁਣ ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਅਗਲੇ ਹਿੱਸੇ ਦੀਆਂ ਖਬਰਾਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਹਾਂ। ਗੀਤ ਸੰਗੀਤ ਕੋਈ ਸੁਣਨਾ ਹੋਵੇ ਤਾਂ ਕਾਲ ਕਰ ਲਿਆ ਕਰੋ 905-813-1320।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: Real news, real impact, showing you real world. CJMR 1320. CJMR 1320. The voice of the city.
1: You're listening to CNN Toronto. Chawla News Network Toronto.
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੁਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464-6464.
5: Lali Sweet and Restaurant, Lali Sweet and Restaurant.
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਬੈਡ, ਡਾਈਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ।
8: High end design and quality, yani high point furniture. Custom made, Canadian made, imported furniture lay aaj hi visit karo High Point Furniture.
7: 7550 Kimball Street, Mississauga. Call 647-382-5500.
9: Roz de khane ton ho gaya bore.
10: Try karna chahte ho kuch hor?
11: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333 ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
12: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
13: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ। ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1-800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ

0: Toronto. Chawla News Network, Toronto. You're listening to CNN, Toronto. Chawla News Network, Toronto.
1: جی بہت خوبصورت قوالی تھی سنی اور جس نے کاویہ ہومو کہہ دی میتا اوزا جی نے سپانسر کیتا سی جو کہ گولڈ میڈلسٹ ہوموپیتھک نے کوئی بھی نامراد بیماری ہے اکیوٹ یا کرونک بیماری ریلیٹڈ ٹو آرتھرائٹس انفرٹیلیٹی سکن ایشوز تھائرائیڈ ڈسارڈر ہے ہارمونل امبیلنس ہے مینٹلی ڈسٹرب رہتے ہو سر درد رہتا ہے مائگرین دل تو سمسیا ہے دین کانٹیکٹ میتا اوزا جی نمبر ٹو کال ہے ڈائریکٹلی 6477602779 کال کی جا سکتی ہے
2: پروگرام نو فیئر پرائز ٹرک ریپیئر سینٹر والوں بھی سپانسر کیتا جا رہا ہے انجن ٹرانسمیشن ریبل ڈی پی ایف کلیننگ الیکٹرک ریپیئر سافٹ ویئر سولوشن اے ٹو زیڈ ٹرکاں دی کسی بھی طرح دی مرمت لئی 14 سال دا ایکسپیرینس بھی سکھاٹے سی ہیپی بڑیال جی نو من گڈ مارک پلیس ای ٹو بی کوچ کال کر لو 647-796-9557 ٹریفک کوڈ ایڈوکیٹ جے کروٹی صاحب آلسو پروگرام نو سپانسر کرتے ہیں ٹریفک کی الاگنا ہونے کی صورت وچ کوئی بھی ٹرک یا ٹیکسی یا کوئی کار چلا مل گئی ٹکٹ جے کلوٹی صاحب 416-716-34 آلبین ازلینڈ کے چوڑے بازار ایشیا گارڈن چائنیز ریسٹورینٹ ہے اپنے واسطے پروار واسطے کھانا لے کے آنا بیٹھ کے کھانا کھانا ٹیک آؤٹ لینا کیٹرنگ کرونی ہے یا انڈر لیکو لائسنس من پاؤں ڈرنک کے سواد چائنیز کھانے کا لطف اٹھانا ہے تو ایشیا گارڈن
1: 416-716-9383-216-4-8-8-9-0-0
2: 647-463-55 ਰੇਲਾ ਸਿੰਘ ਤੇ ਮਿਗਲੋਗਲ ਅੰਧੇਰੀ ਦੇ ਵਿਚ ਨਾਨਕਸਰ ਗੁਰਦੁਆਰਾ ਸਾਹਿਬ ਦੀ ਸਾਈਡ ਤੇ ਬੜਾ ਪੁਰਾਣਾ ਮਸ਼ਹੂਰ ਪਲਾਜ਼ਾ ਹੈ 499 ਰੇਲਾ ਸਿੰਘ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਇੱਥੇ ਵਾਕਿਆ ਨੇ ਅੰਮ੍ਰਿਤਸਰੀ ਫਿਸ਼ ਦੇ ਟੇਸਟ ਦਾ ਆਨੰਦ ਮਾਣਨਾ ਚਾਹੁੰਦੇ ਹੋ ਟੇਕ ਆਊਟ ਕੇਟਰਿੰਗ ਭਾਜੀ ਕਰਾਉਣੀ ਹੈ ਟਿਫਨ ਲਗਾਉਣਾ ਹੈ ਜਾਂ ਤੁਸੀਂ ਕੋਈ ਖਾਣਾ ਮਨ ਪਾਉਂਦਾ ਤਿਆਰ ਕਰਾਉਣਾ ਹੈ ਤਾਂ ਵਧੇਰੇ ਜਾਣਕਾਰੀ ਲਈ ਜਸਪਾਲ ਜੀ ਨੂੰ ਕਾਲ ਕਰ ਲਿਓ 905-450-5464 ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਕੰਪਨੀ ਦੇ ਟੀਮ ਡਰਾਈਵਰ ਜਿਹੜੇ ਨੇ ਚਾਹੀਦੇ ਨੇ ਨਾਲ ਦੀ ਨਾਲ ਕੰਪਨੀ ਡਰਾਈਵਰ ਵੀ ਚਾਹੀਦੇ ਨੇ ਸੋਲੋ ਡਰਾਈਵਰ ਵੀ ਚਾਹੀਦੇ ਨੇ ਪੱਕੇ ਰਨ ਨੇ ਲੇਰੈਡੋ ਟੈਕਸਿਸ ਦੇ ਸਟੱਡੀ ਮਾਈਲ ਚੰਗੀ ਚੌਕੀ ਪੇ ਕਾਲ ਸੰਦੀਪ 416-903-8390-4169038390 ਹਾਈ ਪੁਆਇੰਟ ਫਰਨੀਚਰ ਦੇ ਮਾਨਵ ਜੀ ਦਾ ਪੈਗਾਮ ਹੈ ਕਿ ਵਧੀਆ ਕੁਆਲਿਟੀ ਦਾ ਫਰਨੀਚਰ ਵੱਧ ਰੇਟ ਨਹੀਂ ਲੈਂਦੇ ਵਾਜਬ ਰੇਟ ਤੇ ਵੇਚਦੇ ਨੇ ਫਾਈਨੈਂਸੀ ਵੀ ਕਰਦੇ ਨੇ ਡਿਲੀਵਰੀ ਆਨ ਟਾਈਮ ਮਜ਼ਬੂਤ ਕੁਆਲਿਟੀ ਦਾ ਫਰਨੀਚਰ ਲਈ 7550 ਕਿੰਬਲ ਸਟਰੀਟ ਦੇ ਗੇੜਾ ਲਾ ਲਿਓ 647-382-5500 ਏਕੜ ਦੇ ਵਿਚ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਦੇ ਵਿਚ ਇਕ ਆਲੀਸ਼ਾਨ ਪੈਲੇਸ ਹੈ ਜੀ ਜਗੀਰ ਦੇ ਢਾਬਾ ਬਾਈ ਜਗੀਰ ਦੇ ਕੋਲ ਜੇਕਰ ਤੁਸੀਂ ਵਿਆਹ ਸ਼ਾਦੀ ਦਾ ਕੋਈ ਪ੍ਰਬੰਧ ਕਰਨਾ ਹੈ ਜਾਗੋ ਬੜੀ ਸੋਹਣੀ ਨਿਕਲਦੀ ਹੈ ਇਕ ਦੋ ਫੰਕਸ਼ਨਾਂ ਦੇ ਗਏ ਆ ਰਾਤ ਦਾ ਨਜ਼ਾਰਾ ਬੱਲੇ ਬੱਲੇ ਟ੍ਰੇਲ ਬਹੁਤ ਵਧੀਆ ਉਥੇ ਨੱਚੋ ਟੱਪੋ ਹੱਸੋ ਖੇਡੋ ਕੋਈ ਪਾਰਟੀ ਕਰਨੀ ਹੈ ਜਗੀਰ ਦਾ ਢਾਬਾ 1 Cedar Grove Road ਔਰੰਜਵੇਲ ਦੇ ਵਿਚ ਹੈ ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਬਿਲਡਿੰਗ ਵਧੇਰੇ ਜਾਣਕਾਰੀ ਲਈ 647-432-29 ਲਓ ਪੰਜਾਬ ਤੋਂ ਖ਼ਬਰਾਂ ਰੀਮਾ ਗੁਗਲਾਨੀ ਜੀ ਦੀ ਜਵਾਨੀ ਫਿਰ ਪੇਸ਼ ਕਰਦੇ ਹਾਂ ਤੁਹਾਡਾ ਕੋਈ ਵੀ ਵਪਾਰ ਹੈ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਰੰਗਲਾ ਪੰਜਾਬ ਦੇ ਵਿਚ ਸਾਡਾ ਨੰਬਰ ਹੈ 4167167794 ਮੇਰੇ ਨਾਲ ਕੱਲ੍ਹ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਵੈਲਕਮ ਜੀ
3: ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ
2: ਚੜ੍ਹਦੀ ਕਲਾ ਤੁਸੀਂ ਸੁਣਾਓ
3: ਬਹੁਤ ਵਧੀਆ ਚੜ੍ਹਦੀ ਕਲਾ ਜੀ ਤੇ ਮੈਂ ਕਹਿਣਾ ਸੀ ਅੰਜੂ ਭੈਣ ਜੀ ਨੇ ਕੰਮ ਆਪਣੇ ਨਾਲ ਸ਼ੁਰੂ ਕੀਤਾ ਸੀ 9/11 ਤੇ ਹਾਂਜੀ
2: ਹਾਂਜੀ
3: ਹਾਂਜੀ ਤੇ ਹੋ ਗਏ ਬੜੇ ਸਾਲ ਹੋ ਗਏ ਹਾਂਜੀ
2: ਹਾਂਜੀ ਹਾਂਜੀ
3: ਤੇ ਮੈਂ ਕੈਲਕੂਲੇਸ਼ਨ ਕਰਦਾ ਸੀਗਾ ਹਾਂਜੀ ਤੇ ਜਿੰਨੇ ਤੇਜੇ ਬੋਲਦੇ ਆ ਜਿੰਨਾ ਤੁਹਾਡਾ ਜਿੰਨਾ ਇਹਨਾਂ ਨੇ ਤੁਹਾਡਾ ਇਹ ਟਾਈਮ ਬਚਾਇਆ ਵਾ
2: ਸਪੈਸ਼ਲ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਨੂੰ ਸਮਾਂ ਹੀ ਦੇ ਦੇਣਾ ਆਪਾਂ ਘੰਟੇ ਦਾ ਪ੍ਰੋਗਰਾਮ ਕਰਨ ਵਾਸਤੇ
3: ਹਾਂਜੀ ਕਿਉਂਕਿ ਇਹਨਾਂ ਨੇ ਬਹੁਤ ਤੇਜ਼ ਤੇਜ਼ ਬੋਲ ਕੇ ਬੜਾ ਟਾਈਮ ਆਪਣਾ
2: ਬਹੁਤ ਮਿਹਰਬਾਨੀ ਹੈਲੋ ਪੇਸ਼ ਨੇ ਜੀ ਖਬਰਾਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਉਸ ਤੋਂ ਬਾਅਦ ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ
3: ਸਤਿ ਸ੍ਰੀ ਅਕਾਲ
4: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਨੋਇਡਾ ਚ ਏਸੀ ਬੱਸ ਚ ਲੱਗੀ ਅੱਗ 9 ਲੋਕ ਜ਼ਿੰਦਾ ਸੜੇ ਸਕੂਲਾਂ ਦੇ 50 ਮੀਟਰ ਦੇ ਦਾਇਰੇ ਚ ਜੰਕ ਫੂਡ ਨਿਯਮ ਹੋਣਗੇ ਸਖ਼ਤ ਗਮਾਡਾ ਦਫਤਰ ਚ 36 ਘੰਟੇ ਦੀ ਛਾਪੇਮਾਰੀ ਤੋਂ ਬਾਅਦ ਟੀ ਬੈਗ ਲੈ ਕੇ ਨਿਕਲੇ ਈਡੀ ਅਧਿਕਾਰੀ। ਫਰਾਰ ਚੱਲ ਰਿਹਾ AIG ਰਾਜੀਤ ਸਿੰਘ ਪਟਿਆਲਾ ਪੁਲਿਸ ਦੇ ਅੱਗੇ ਹੋਇਆ ਪੇਸ਼। ਪੰਜਾਬ GD ਦੀ ਰੇਡ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਟੀਮ ਦੀ ਗੱਡੀਆਂ ਦੇ ਸ਼ੀਸ਼ੇ ਭੰਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਉੱਤਰ ਪ੍ਰਦੇਸ਼ ਦੀ ਨੋਇਡਾ ਦੇ ਵਿਚ ਬੁੱਧਵਾਰ ਰਾਤ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ AC ਬੱਸ ਚ ਅੱਗ ਲੱਗਣ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਵਿਚ 8 ਮਰਦ ਤੇ 1 ਔਰਤ ਨੇ। ਬੱਸ ਦੇ ਵਿਚ 35 ਪੈਸੇਂਜਰ ਸਵਾਰ ਸਨ। 20 ਨੂੰ ਰੈਸਕਿਊ ਕੀਤਾ ਗਿਆ, ਜਦਕਿ ਕੁਝ ਪੈਸੇਂਜਰ ਬਾਰੀਆਂ ਤੋੜ ਕੇ ਬਾਹਰ ਨਿਕਲੇ। ਹਾਦਸਾ ਕਰੀਬ 11:30 ਵਜੇ ਜ਼ੇਵਰ ਏਅਰਪੋਰਟ ਤੋਂ 500 ਮੀਟਰ ਦੂਰ ਹੋਇਆ। ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਰਾਤ 9:30 ਵਜੇ ਮਹੋਬਾ ਤੇ ਲਈ ਨਿਕਲੀ ਸੀ। AC ਚ ਬਲਾਸਟ ਦਾ ਖਦਸ਼ਾ ਹੈ। ਡੈਡ ਬਾਡੀਜ ਪੂਰੀ ਤਰ੍ਹਾਂ ਸੜ ਗਈਆਂ ਨੇ, ਹਾਲੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। FIR ਚ ਪੈਸੇਂਜਰ ਸੁਨੀਲ ਕੁਮਾਰ ਨੇ ਦੱਸਿਆ ਕਿ ਬੱਸ ਦੇ ਵਿਚ ਸੜਨ ਦੀ ਬੋ ਆ ਰਹੀ ਸੀ। ਡਰਾਈਵਰ ਕਲੀਨਰ ਸਿਗਰਟ ਪੀ ਰਹੇ ਸਨ। ਜਦੋਂ ਪੈਸੇਂਜਰ ਨੇ ਵਿਰੋਧ ਕੀਤਾ ਤਾਂ ਦੋਵੇਂ ਹੱਸਣ ਲੱਗੇ। ਕੁਝ ਦੇਰ ਬਾਅਦ ਹੀ ਬੱਸ ਦੇ ਵਿਚ ਅੱਗ ਲੱਗ ਗਈ। ਅੱਗ ਦੇ ਬਾਵਜੂਦ ਡਰਾਈਵਰ ਨੇ ਬੱਸ ਨਹੀਂ ਰੋਕੀ, ਪਰ ਜਦੋਂ ਪੈਸੇਂਜਰ ਨੇ ਸ਼ੀਸ਼ੇ ਤੋੜੇ ਉਸ ਤੋਂ ਬਾਅਦ ਬੱਸ ਰੋਕੀ ਗਈ ਹੈ। ਦੇਸ਼ ਦੇ ਵਿਚ ਸਕੂਲ ਤੇ ਉਸ ਦੇ 50 ਮੀਟਰ ਦੇ ਦਾਇਰੇ ਚ ਜ਼ਿਆਦਾ ਨਮਕ, ਚੀਨੀ ਤੇ ਫੈਟ ਵਾਲੇ ਖਾਦ ਪਦਾਰਥਾਂ ਨੂੰ ਵੇਚਣ ਤੇ 2020 ਤੋਂ ਰੋਕ ਲੱਗੀ ਹੈ। ਪਰ 6 ਸਾਲ ਬਾਅਦ ਵੀ ਇਹ ਸਾਫ਼ ਨਹੀਂ ਸੀ ਕਿ ਕਿੰਨਾ ਚੀਜ਼ਾਂ ਨੂੰ ਇਸ ਨਿਯਮ ਚ ਸ਼ਾਮਲ ਕੀਤਾ ਜਾਵੇ। ਇਸ ਨੂੰ ਕਲੀਅਰ ਕਰਨ ਦੇ ਲਈ FSSCI ਨੇ ਨਵੇਂ ਨਿਯਮਾਂ ਦਾ ਡਰਾਫਟ ਜਾਰੀ ਕੀਤਾ। ਇਸ ਦੇ ਤਹਿਤ ਪੈਕਟ ਚ ਮੌਜੂਦ ਨਮਕ, ਚੀਨੀ ਤੇ ਫੈਟ ਦੀ ਮਾਤਰਾ ਦੇ ਆਧਾਰ ਤੇ ਇਹ ਤੈਅ ਕੀਤਾ ਜਾਵੇਗਾ ਕਿ ਕੋਈ ਖਾਦ ਪਦਾਰਥ ਵੇਚਣ ਯੋਗ ਹੈ ਜਾਂ ਨਹੀਂ। ਫਿਲਹਾਲ ਚਿਪਸ, ਬਿਸਕੁਟ, ਨਮਕੀਨ ਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਤੇ ਸਿੱਧੀ ਰੋਕ ਨਹੀਂ ਲਾਈ ਗਈ ਹੈ। ਮੌਜੂਦਾ ਨਿਯਮ ਸਕੂਲ ਦੀ ਕੈਂਟੀਨ, ਮੈਸ, ਹਸਪਤਾਲ ਤੇ ਗੇਟ ਤੇ 50 ਮੀਟਰ ਤੱਕ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਵਾਲੇ ਵਿਗਿਆਪਨਾਂ ਤੇ ਰੋਕ ਲਾਉਂਦੇ ਨੇ। ਨਵੇਂ ਨਿਯਮ ਚ ਤੈਅ ਹੋਏਗਾ ਕਿ ਨਮਕ, ਚੀਨੀ ਜਾਂ ਫੈਟ ਦੀ ਕਿੰਨੀ ਮਾਤਰਾ ਵਾਲੇ ਖਾਣੇ ਨੂੰ ਸਿਹਤ ਲਈ ਨੁਕਸਾਨਦਾਇਕ ਮੰਨਿਆ ਜਾਵੇਗਾ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫਤਰ ED ਵੱਲੋਂ ਚਲਾਈ ਗਈ 36 ਘੰਟਿਆਂ ਦੀ ਤਲਾਸ਼ੀ ਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਸਵੇਰੇ ਲਗਭਗ 11:30 ਵਜੇ ਖਤਮ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ED ਦੀਆਂ ਟੀਮਾਂ ਨੂੰ ਗਮਾਡਾ ਦਫਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਸੁਰੱਖਿਅਤ ਬਾਹਰ ਕੱਢਣਾ ਪਿਆ। ED ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਆਪਣੇ ਨਾਲ ਲੈ ਗਈਆਂ ਨੇ। ਜਾਣਕਾਰੀ ਮੁਤਾਬਕ ED ਨੇ ਅੱਗੇ ਦੀ ਕਾਰਵਾਈ ਦੇ ਲਈ ਕਾਫੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਹਾਲਾਂਕਿ ਗਮਾਡਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਚ ਨਹੀਂ ਲਿਆ ਗਿਆ। ਇਹ ਜਾਣਕਾਰੀ ਹੈ ਕਿ ਦਸਤਾਵੇਜ਼ਾਂ ਦੇ ਆਧਾਰ ਤੇ ED ਆਉਣ ਵਾਲੇ ਦਿਨਾਂ ਚ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾ ਸਕਦੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515। ਉਧਰ ED ਦੀ ਇਸ ਜਾਂਚ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨ ਸੜਕਾਂ ਤੇ ਉਤਰ ਆਏ। ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਪੁਲਿਸ ਦਾ ਘੇਰਾ ਤੋੜ ਕੇ ਦਫ਼ਤਰ ਦੇ ਪ੍ਰੈਮਿਸਿਸ ਚ ਦਾਖਲ ਹੋਏ, ਜਿਸ ਤੋਂ ਬਾਅਦ CRPF ਦੇ ਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਵਿਚਕਾਰ ਉਨ੍ਹਾਂ ਨੇ ਗਮਾਡਾ ਦੇ ਅਧਿਕਾਰੀਆਂ ਦੀ ਗੱਡੀਆਂ ਦੇ ਸ਼ੀਸ਼ੇ ਤੱਕ ਭੰਨੇ ਅਤੇ ਬਿਲਡਿੰਗ ਤੇ ਪੱਥਰ ਵੀ ਮਾਰੇ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ। ਨਸ਼ਾ ਤਸਕਰੀ ਦੇ ਮਾਮਲੇ ਚ ਨਾਮਜ਼ਦ ਹੋਣ ਤੋਂ ਬਾਅਦ ਅਕਤੂਬਰ 2019 ਤੋਂ ਚਰਚਾ ਚ ਆਏ ਬਰਖਾਸਤ AIG ਰਾਜੀਤ ਸਿੰਘ ਨੇ ਪਟਿਆਲਾ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ, ਜਿਸ ਦੇ ਨਾਲ ਪੰਜਾਬ ਦੇ ਸਭ ਤੋਂ ਲੰਬੇ ਚੱਲ ਰਹੇ ਭਗੌੜੇ ਮਾਮਲਿਆਂ ਚ ਇਕ ਦਾ ਅੰਤ ਹੋ ਗਿਐ। ਰਾਜੀਤ ਸਿੰਘ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੇ ਨਾਲ ਹੀ ਸਮੇਂ ਦੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਲਗਭਗ 6 ਸਾਲਾਂ ਦਾ ਗੁਪਤਵਾਸ ਖਤਮ ਹੋ ਗਿਐ। ਇਹ ਅਚਾਨਕ ਗ੍ਰਿਫ਼ਤਾਰੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੈ, ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਵੋਟਰਾਂ ਨੂੰ ਪੰਜਾਬ 'ਚ ਨਸ਼ਾਖੋਰੀ ਵਿਰੁੱਧ ਲੜਾਈ 'ਚ ਆਪਣੇ ਵੱਡੇ ਕੰਮ ਬਾਰੇ ਯਕੀਨ ਦਵਾ ਰਹੀ ਹੈ। ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਪੁੱਛ ਰਹੀ ਸੀ ਕਿ ਰਾਜਜੀਤ ਵਰਗੀ ਵੱਡੀ ਮੱਛੀ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਸ ਨੂੰ ਗ੍ਰਿਫ਼ਤਾਰ ਕਰਨ 'ਚ ਪੁਲਿਸ ਅਸਫਲ ਰਹੀ ਸੀ। ਰਾਜੀਤ ਸਿੰਘ ਨੂੰ ਅਪ੍ਰੈਲ 2019 'ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਬਣੀ ਇਹ ਸਿੱਟ ਨੇ ਪਾਇਆ ਕਿ ਉਸਨੇ ਨਸ਼ਾ ਤਸਕਰੀ ਤੇ ਜ਼ਬਰਨ ਵਸੂਲੀ ਦੇ ਰੈਕਟ ਵਿਚ 2017 'ਚ ਬਰਖਾਸਤ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲੀਭੁਗਤ ਕੀਤੀ ਸੀ। ਬਾਅਦ 'ਚ ਦੋ ਵੱਖ ਵੱਖ ਮਾਮਲਿਆਂ 'ਚ ਉਸਨੂੰ 2019 'ਚ ਨਾਮਜ਼ਦ ਵੀ ਕੀਤਾ ਗਿਆ ਸੀ। ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਅਤੇ ਦੂਜਾ ਸਪੈਸ਼ਲ ਟਾਸਕ ਫੋਰਸ ਵੱਲੋਂ ਅਸਲ ਤਸਕਰਾਂ ਦੀ ਪੁਸ਼ਤਪਰਾਹੀ ਕਰਦੇ ਲੋਕਾਂ ਨੂੰ ਨਸ਼ੇ ਦੇ ਝੂਠੇ ਕੇਸਾਂ 'ਚ ਫਸਾ ਕੇ ਜ਼ਬਰਨ ਪੈਸੇ ਵਸੂਲਣ ਦਾ ਦੋਸ਼ ਸੀ। ਪਰ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੇ ਵਿਚ ਰਾਜੀਤ ਖੁਦ ਪੁਲਿਸ ਅੱਗੇ ਪੇਸ਼ ਹੋਇਆ, ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਇਕ ਵੱਡੇ ਮਾਮਲੇ ਦਾ ਹੁਣ ਅੰਤ ਹੁੰਦਾ ਜਾਪਦਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਜਿਹਾ ਖਬਰਾਂ ਨੂੰ ਸਪਾਂਸਰ ਕੀਤਾ ਸੀ ਨਨੂ ਐਂਡ ਯੋਫੀ ਲਾਇਰਸ ਦੀ ਟੀਮ ਨੇ, ਬਹੁਤ ਹੀ ਨਿਪੁੰਨ ਬੜੀ ਪ੍ਰੋਫੈਸ਼ਨਲ ਟੀਮ ਉਹਨਾਂ ਦੀ। ਕਾਰ ਐਕਸੀਡੈਂਟ ਹੈ ਜਾਂ ਫਿਰ ਸਲਿਪ ਐਂਡ ਫਾਲ ਦਾ ਕੇਸ ਹੈ, ਪਰਸਨਲ ਇੰਜਰੀ ਦੀ ਕੋਈ ਕਲੇਮ ਹੈਗੇ ਨੇ, ਫੈਮਿਲੀ ਮੈਟਰਸ, ਇਮੀਗ੍ਰੇਸ਼ਨ ਜਾਂ ਕੋਈ ਹੋਰ ਲੀਗਲ ਪ੍ਰੋਬਲਮ ਵਿੱਚ ਹੈਗੇ ਹੋ ਤੁਸੀਂ, ਕਮਰਸ਼ੀਅਲ ਲਿਟੀਗੇਸ਼ਨ ਅਤੇ ਇੰਪਲੋਇਮੈਂਟ ਲਾਅ ਦੀ ਵੀ ਬਹੁਤ ਹੀ ਮਹਾਰਤ ਹੈਗੀ ਇਹਨਾਂ ਦੀ ਟੀਮ ਦੇ ਨਾਲ। ਕਾਲ ਕਰ ਸਕਦੇ ਹੋ ਗੁਰਦੀਪ ਸਿੰਘ ਨਨੂਆ ਅਤੇ ਡੈਨਿਸ ਯੋਫੀ ਨੂੰ। ਨੰਬਰ ਟੂ ਕਾਲ ਦੇ ਟੀਮ ਇਜ਼ 6477936889।
2: ਅਗਲੇ ਸਾਡੇ ਮਹਿਮਾਨ ਹੋਣ ਵਾਲੇ ਨੇ ਮਿੰਟੂ ਗੁਰੂਸਰੀਆ ਜੀ। ਦਿਸ ਪ੍ਰੋਗਰਾਮ ਸਪੌਂਸਰਡ ਬਾਏ ਕੈਲੇਡਨ ਸਬਜ਼ੀ ਫਾਰਮ, ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਕਾਫੀ ਦਿਨਾਂ ਬਾਅਦ। ਬਹੁਤ ਹੀ ਸ਼ਾਨਦਾਰ ਤੁਸੀਂ ਵੀਡੀਓ ਦੇਖੀ, ਅਸੀਂ ਉਥੋਂ ਕੁਝ ਕੈਪਚਰ ਕਰਕੇ ਲਿਆਏ ਆ। ਔਰ ਜਿਹੜੀ ਹੈ ਜੀ ਐਗ ਪਲਾਂਟ ਜਿਹਨੂੰ ਬਲੈਕ ਬਿਊਟੀ ਕਹਿੰਦੇ ਨੇ, ਡਾਲਰ ਦਾ ਇੱਕ ਬਤਾਓ ਜੀ, ਛੋਟਾ ਲੈ ਲਓ ਵੱਡਾ ਲੈ ਲਓ ਨੋ ਪ੍ਰੋਬਲਮ। ਸਾਗ ਇੱਕ ਡਾਲਰ ਦੀ ਗੁੱਥੀ, ਜਿੰਨੀ ਮਰਜ਼ੀਆਂ ਲੈ ਲਓ, 100-200 ਇਕੱਠੀਆਂ ਚੁੱਕਣੀਆਂ ਇਕੱਠੀਆਂ ਵੀ ਮਿਲ ਜਾਣਗੀਆਂ। ਮੂਲੀਆਂ 5 ਡਾਲਰ ਦੀਆਂ, ਸੋਹਣੀਆਂ ਸੋਹਣੀਆਂ, ਪੰਜ ਜਿਹੜੀਆਂ 7.5 ਡਾਲਰ ਦੀਆਂ। ਸਾਗ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ, ਛੱਲੀਆਂ ਵੀ ਉਹਨਾਂ ਦੇ ਜਿਹੜੀਆਂ ਫਾਰਮ ਵਾਲੀਆਂ ਤੁਹਾਨੂੰ ਮਿਲਣਗੀਆਂ ਤਾਜ਼ੀਆਂ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਬਈ ਮੈਂ ਤਾਂ ਲੈ ਆਇਆ ਮਿਰਚਾਂ ਉਥੋਂ ਕਾਫੀ, ਤੇ ਕਹਿ ਦਿੱਤਾ ਮੈਡਮ ਨੂੰ ਕਿ ਗ੍ਰੈਂਡ ਕਰਕੇ
1: ਬੜੀ ਸਪਾਈਸੀ ਹੁੰਦੀਆਂ ਨੇ, ਉਹ ਬਹੁਤ ਵਧੀਆ ਮਿਰਚਾਂ ਹੁੰਦੀਆਂ।
2: ਹਾਂਜੀ, ਤੇ ਉਹ ਬਸ ਸਾਰਾ ਸਾਲ ਮੁੜ ਕੇ ਮਹਿੰਗੀਆਂ ਬੜੀਆਂ, 7-7, 8-8, 9-9, 10-10।
1: ਮੈਂ ਤੁਹਾਡੇ ਫ੍ਰੀਜ਼ਰ ਤੋਂ ਚੁਰਾ ਲੈਂਦੀਆਂ ਕਦੀ ਕਦੀ।
2: ਹਾਂਜੀ, ਚੋਰ ਬੈਠੇ ਲਾ ਕੇ, ਮੈਂ ਵੀ ਕਹਿੰਦਾ ਵੀ ਸਾਡੀ ਕੈਲਕੂਲੇਸ਼ਨ ਚਲੋ। ਐਨੀਵੇ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਤਰ੍ਹਾਂ ਦੇ, ਹਰ ਸਾਈਜ਼ ਦੇ ਬਰਤਨ ਤੁਸੀਂ ਲੈ ਕੇ, ਬਰਤਨਾਂ ਦਾ ਭੰਡਾਰ ਵੇਖਣਾ ਨਾ ਜਾ ਕੇ ਤੁਸੀਂ ਵੇਖੋ। ਏਅਰਪੋਰਟ ਤੇ ਮੇਫੀਲਡ ਤੇ 12050 ਏਅਰਪੋਰਟ ਰੋਡ, ਨੰਬਰ 905-840-9000। ਮਿੰਟੂ ਜੀ ਹਾਜ਼ਰ ਨੇ ਘਰ ਦੀ, ਸਰਦੀਆਂ ਤੋਂ ਪਹਿਲਾਂ ਇੱਕ ਭਲਵਾਨੀ ਗੇੜਾ ਮਾਰ ਕੇ ਆਇਆ।

0: ਮਹੀਨਿਆਂ ਦਾ $100 ਤੇ 2 ਦਿਨ ਦਾ ਤੁਹਾਡੀ ਤਸੱਲੀ ਲਈ ਬਿਲਕੁਲ ਟ੍ਰਾਇਲ ਫ੍ਰੀ। ਜਿੱਥੇ ਤੁਸੀਂ ਸਾਨੂੰ ਸੁਣਦੇ ਹੋ ਉਥੋਂ ਕਾਲ ਕਰੋ, ਪੈਸੇ ਤੁਸੀਂ ਵਾਇਆ ਈ ਟ੍ਰਾਂਸਫਰ ਕਰ ਦੇਣੇ, ਘਰੇ ਬੈਠਿਆਂ 2 ਤੋਂ 5 ਮਿੰਟ ਤੁਹਾਡਾ ਬਕਸਾ ਸਾਡੇ ਨਾਲ ਸਵਿੱਚ ਹੋ ਜਾਣਾ ਤੇ ਤੁਸੀਂ ਸਾਡੀ ਟੀਮ ਦੇ ਬਣ ਜਾਣਾ
1: ਮੈਂਬਰ
0: ਸਾਡੇ ਸਪੋਰਟਰ। ਨੰਬਰ ਟੂ ਕਾਲ 6475545589। ਪੱਕਾ ਆਪਾਂ ਅੱਡਾ ਬਣਾ ਦਿੱਤਾ ਡੀਸੀ ਡਿਊ ਦੇ ਨਜ਼ਦੀਕ, ਜਿੱਥੇ ਆਪਣਾ ਸੀਜੇ ਮਾਰਦਾ ਹੋਇਆ ਕਰਨਾ ਨਾ ਆਫਿਸ, ਉਹਦੇ ਪਿਛਲੀ ਸਾਈਡ ਤੇ ਆਪਾਂ ਲਾ ਦਿੱਤੇ ਨੇ ਵੱਡੇ ਵੱਡੇ ਤੁਹਾਡੀ ਜਕੜਬੰਦ, ਤੇ ਉੱਥੇ ਹੁਣ ਸਾਰਾ ਕੁਝ ਹੋਇਆ ਕਰੇਗਾ ਜੀ। ਲਓ ਹਾਜ਼ਰ ਨੇ ਮਿੰਟੂ ਗੁਰੂ ਸਰੀਆ ਜੀ,
2: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾਸ ਸੋਟਾ ਮਿੰਟੂ ਗੁਰਸਰੀਏ ਦਾ।
0: ਲਓ ਜੀ ਫਿਰ ਮਿੰਟੂ ਗੁਰੂ ਸਰੀਆ ਜੀ ਹਾਜ਼ਰ ਨੇ। ਮਿੰਟੂ ਜੀ ਲੰਘ ਆਓ, ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
3: ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਜੀ।
0: ਕੈਮਰਾਮੈਨ ਕਰਨ ਧੁੰਨਾ, ਸਾਥੀ ਮੇਰੇ ਕੋ ਹੋਸਟ ਮੈਡਮ ਅੰਜੂ ਸਿੱਕਾ ਜੀ, ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਤੇ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਮਿੰਟੂ ਗੁਰੂਸਰੀ ਜੀ ਹਾਜ਼ਰ ਨੇ ਫਰੋਮ ਪੰਜਾਬ ਤੇ। ਤੁਸੀਂ ਸਵਾਲ ਕਰਨਾ ਨੰਬਰ 905-813-1320, 905-813-1320 ਤੇ ਕਾਲ ਕੀਤੀ ਜਾ ਸਕਦੀ ਆ।
1: ਜੀ ਮਿੰਟੂ ਜੀ, ਸਵਾਲ ਮੇਰਾ ਕਿ ਈਡੀ ਦਾ ਦਾਵਾ ਹੈਗਾ, ਉਹ ਕਹਿੰਦੇ ਸਿਸੋਦੀਆ ਤੇ ਜੈਨ ਕਰਦੇ ਸੀ ਮੀਟਿੰਗ, ਤੁਸੀਂ ਕੀ ਕਹਿਣਾ ਚਾਹੋਗੇ?
3: ਦੇਖੋ ਈਡੀ ਦੀ ਰੇਡ ਖਤਮ ਹੋ ਗਈ ਆ, ਬਹੁਤ ਵੱਡੀ ਰੇਡ, ਜਿਵੇਂ ਉਹ ਮੈਰਾਥਨ ਨੀ ਚੱਲਦੀ ਸਿਡਨੀ ਤੋਂ ਮੈਲਬੋਰਨ ਤੱਕ ਮੈਰਾਥਨ ਹੁੰਦੀ, ਉਹ ਹਾਲ ਹੋਇਆ। ਮਤਲਬ ਈਡੀ ਦੀ ਰੇਡ ਤੇ ਮੁੱਕਣ ਤੇ ਨੀ ਆਈ, ਤੇ ਇਹ ਜੋਸ਼ੀਲੇ ਜੁਝਾਰੂ ਵਰਕਰ ਆਮ ਆਦਮੀ ਪਾਰਟੀ ਦੇ, ਇਹ ਉਹਨਾਂ ਦੀਆਂ ਕਾਰਾਂ ਦੀਆਂ ਫੂਕਾਂ ਕੱਢਦੇ ਪਏ, ਕਦੇ ਪੱਥਰ ਚਲਾ ਦਿੱਤੇ, ਪੱਥਰ ਕੇ ਸਨਮ ਤੁਝੇ ਹਮਨੇ ਮੁਹੱਬਤ ਕਾ ਖੁਦਾ ਜਾਨਾ, ਤੁਸੀਂ ਤੇ ਇਨਕਲਾਬੀ ਲੋਕ ਭਾਈ ਸੱਚ ਦਾ ਸਾਥ ਦਿਓ, ਕਹਿੰਦੇ ਜੀ ਅਸੀਂ ਪੰਜਾਬੀ ਲੋਕ ਆ ਧੱਕਾ ਨੀ ਸਹਿੰਦੇ, ਤੇ ਮੈਂ ਕਿਹਾ ਜਿਹੜਾ ਤੁਹਾਡਾ ਦਿੱਲੀ ਵਾਲਾ ਧੱਕਾ ਤੁਹਾਡੇ ਨਾਲ ਕਰਕੇ ਤੇ ਤੁਹਾਨੂੰ ਮਰੋੜ ਕੇ ਕਰ ਲੈਂਦਾ, ਉਹ ਕਿਉਂ ਸਹਿ ਲੈਂਦੇ ਜੇ? ਜੇ ਤੁਸੀਂ ਉਹ ਨਾ ਸਿਆ ਹੁੰਦਾ ਤੇ ਆ ਨਾ, ਜੇ ਮੈਂ ਨਾ ਹੁੰਦੀ ਤੇ ਤੇਰਾ ਵਿਆਹ ਨਾ ਹੁੰਦਾ, ਉਹ ਵਾਲੀ ਗੱਲ। ਗੱਲ ਇਹ ਆ ਕਿ ਈਡੀ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਤਕਰੀਬਨ 50 ਘੰਟਿਆਂ ਦੀ ਰੇਡ ਤੋਂ ਬਾਅਦ, ਕਾਫੀ ਵੱਡੇ ਸਵਾਲ ਖੜੇ ਕਰਦਾ। ਪਹਿਲਾਂ ਤੇ ਇਹ ਗੱਲ ਇਹ ਆ ਕਿ ਕਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਇਸ ਗੱਲ ਦਾ ਇਲਮ ਆ ਕਿ ਸਤਿੰਦਰ ਜੈਨ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਰੱਖੀ ਬੈਠਾ ਰਹੇ ਸਰਕਾਰੀ ਕੋਟੇ ਚ, ਕਿਸੇ ਨੂੰ ਪਤਾ? ਸਾਡੇ ਵਰਗਿਆਂ ਨੂੰ ਵੀ ਨੀ ਪਤਾ, ਇਹਨਾਂ ਨੂੰ ਕੀ ਪਤਾ ਹੁਣ? ਇਹ ਤੇ ਜਾ ਕੇ ਬਸ ਮੁਰਦਾਬਾਦ ਮੁਰਦਾਬਾਦ। ਉਹ ਕੋਠੀ ਸੰਨੀ ਆਲੂ ਵਾਲੀ ਆ, ਕੋਈ ਇਹਨਾਂ ਦਾ ਬੁਲਾਰਾ ਸੰਨੀ ਆਲੂ ਵਾਲੀ ਦੇ ਨਾਮ ਤੇ ਅਲੋਟ ਹੋਈ ਹੈ ਤੇ ਰਹੇ ਉੱਥੇ ਸਤਿੰਦਰ ਜੈਨ। ਮੈਂ ਕਹਿੰਦਾ ਵੀ ਕਮਾਲ ਹੀ ਕਰਦੇ ਨੇ। ਤੇ ਇਸ ਤੋਂ ਇਲਾਵਾ ਸਭ ਤੋਂ ਵੱਡਾ ਦੋਸ਼ ਇਹ ਲਾਇਆ ਕਿ ਆਮ ਆਦਮੀ ਪਾਰਟੀ ਦਾ ਨੇਤਾ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਨਿਯਮਤ ਹੁੰਦਾ ਰੈਗੂਲਰ ਰੂਪ ਦੇ ਵਿੱਚ ਗਮਾਡਾ ਅਧਿਕਾਰੀਆਂ ਦੇ ਨਾਲ ਮਾਸਟਰ ਪਲਾਨ ਤੇ ਹੋਰ ਦੂਜੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ, ਆਮ ਮੀਟਿੰਗਾਂ ਜਿਹੜੀਆਂ ਰੂਟੀਨ ਦੀਆਂ, ਉਹਦੇ ਵਿੱਚ ਬੈਠਕਾਂ ਕਰਦੇ ਸੀ। ਇਹੀ ਨਹੀਂ, ਗਮਾਡਾ ਅਧਿਕਾਰੀ ਜ਼ਰੂਰੀ ਫਾਈਲਾਂ ਦਫ਼ਤਰ ਤੋਂ ਬਾਹਰ ਸਤਿੰਦਰ ਜੈਨ ਤੇ ਅਮਰਿੰਦਰ ਝਾ ਆ ਕੋਈ ਉਹਦੇ ਕੋਲ ਜਾਂਦੇ ਸੀ। ਹੁਣ ਬੇਸ਼ਕ ਈਡੀ ਦਾ ਖੰਡਨ ਕੀਤਾ ਇਹਨਾਂ ਨੇ ਕਿ ਜੀ ਇਹ ਤੇ ਬਹੁਤ ਗਲਤ ਗੱਲਾਂ ਕਰ ਰਹੇ ਆ, ਆਮ ਆਦਮੀ ਪਾਰਟੀ ਦਾ ਦਾਵਾ ਕਿ ਈਡੀ ਦੇ ਸਾਰੇ ਦਾਅਵੇ ਜਿਹੜੇ ਆ ਬਿਲਕੁਲ ਨਿਰਮੂਲ ਨੇ, ਰਾਜਨੀਤੀ ਤੋਂ ਪ੍ਰੇਰਿਤ ਨੇ। ਸੱਚਾਈ ਹੈ ਕਿ ਈਡੀ ਨੂੰ 50 ਘੰਟਿਆਂ ਤੋਂ ਜ਼ਿਆਦਾ ਹੋ ਗਿਆ ਰੇਡਾਂ ਕੀਤਿਆਂ ਨੂੰ, 50 ਘੰਟੇ ਰੇਡ ਕੀਤੀ ਨੂੰ, ਤੇ ਕੁਝ ਵੀ ਬਰਾਮਦ ਨਹੀਂ। ਮਤਲਬ ਕਿ ਇਹ ਆਮ ਆਦਮੀ ਪਾਰਟੀ ਦਾ ਵਰਜ਼ਨ ਹੈ। ਪਰ ਦੂਜੇ ਪਾਸੇ ਦੱਸਦੇ ਆ ਕਿ ਜੋ ਜਾਂਚ ਦੇ ਦੌਰਾਨ ਅਧਿਕਾਰੀਆਂ ਦੇ ਫੋਨ ਵਗੈਰਾ ਜ਼ਬਤ ਕੀਤੇ ਗਏ, ਪੰਜਾਬ ਦੇ ਜਿਹੜੇ ਰਾਜਨੀਤਿਕ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਭੁਗਤਾਨ ਕੀਤੇ ਗਏ, ਉਹਨਾਂ ਦੇ ਨਾਲ ਚੈਟ ਮਿਲੀ ਹੈ। ਇਹੀ ਨਹੀਂ, ਮੈਸਰ ਦੀ ਟਿੱਲਾ ਕੰਸਲਟੈਂਸੀ ਲਿਮਿਟਡ ਜੋ ਕਿ ਕੀਰਤ ਸਾਧੂ ਤੇ ਅਰਚਨਾ ਝਾਰ ਵੰਨੀਓ ਕੰਟਰੋਲਡ ਹੈ,

0: ਸਾਡਾ ਤੇ ਪੁੱਡਾ ਭਵਨ ਤੇ ਕੰਪਲੈਕਸ ਤੋਂ ਉਹ ਕੰਪਨੀਆਂ ਚੱਲ ਰਹੀਆਂ ਸਨ, ਲੋ ਕਰ ਲੋ ਗੱਲ, ਮਤਲਬ ਗਮਾਡਾ ਦੇ ਦਫਤਰ ਤੋਂ ਤੇ ਪੁੱਡਾ ਦੇ ਭਵਨ ਤੋਂ ਉਥੇ ਕੰਪਲੈਕਸ ਦੇ ਵਿੱਚੋਂ ਹੀ ਇਹ ਆਪਣੀਆਂ ਦੋ ਕੰਪਨੀਆਂ, ਮਤਲਬ ਕਿ ਜਿਹੜੀ ਟਿੱਲਾ ਕੰਸਲਟੈਂਸੀ ਹੈ ਉਹ ਕੀਰਤ ਸਾਧੂ ਤੇ ਅਰਚਨਾ ਝਾ, ਇਹ ਝਾ ਝੂ ਸਾਰੇ ਉਹ ਹੀ ਨੇ, ਕਿਤੇ ਉਹ ਹੀ ਨਾ ਹੋਵੇ ਜਿਹਦਾ ਸ਼ੱਕ ਸੀ ਗਲੀ ਦੇ ਵਿੱਚੋਂ ਕੌਣ ਲੰਘਿਆ, ਮੇਰੀ ਖੁੱਲ ਗਈ ਪਟਕ ਦੇਣੇ ਅੱਖ ਗਲੀ ਦੇ ਵਿੱਚੋਂ ਕੌਣ ਲੰਘਿਆ, ਦਿੱਲੀ ਵਾਲੇ ਹੀ ਆ ਸਾਰੇ, ਚਾਹ ਛੋਟਾਂ ਦੇ ਬੱਚੇ ਪੁੱਤ ਚਾਹ ਇਹ ਚਾਹ ਹੁੰਦੀ। ਉਧਰ ਆਮ ਆਦਮੀ ਪਾਰਟੀ ਨੇ ਜੋ ਵਰਜ਼ਨ ਦਿੱਤਾ ਸੀ ਉਹ ਵੀ ਕਰ ਦਿੱਤਾ ਸ਼ਾਮਲ ਦੇ ਵਿੱਚ। ਬਈ ਗੱਲ ਇਹ ਆ ਕਿ ਅਸਲ ਚ ਇਹ ਕਹਾਣੀ ਜਿਹੜੀ ਹੈ ਨਾ ਸਾਰੇ ਪੰਜਾਬੀ ਜਾਣਦੇ ਆ, ਸਾਰੇ ਪੰਜਾਬੀ ਪਿੱਟਦੇ ਸੀ ਉਹ ਤੁਸੀਂ ਮਾੜਾ ਮੋਟਾ ਜ਼ਮੀਰ ਨੂੰ ਜਗਾਓ ਹੈ, ਤੁਹਾਡੇ ਦਫਤਰਾਂ ਚ ਉਹ ਬੈਠੇ ਆ, ਰੇਰਾ, ਪੰਜਾਬ ਸਕੂਲ ਸਿੱਖਿਆ ਬੋਰਡ, ਪ੍ਰਦੂਸ਼ਣ ਕੰਟਰੋਲ ਬੋਰਡ, ਪਾਵਰਕੌਮ ਦੇ ਇੰਜੀਨੀਅਰਾਂ ਨੇ ਕਿਹਾ, ਜਦੋਂ ਬੰਦੇ ਹੀ ਉਹ ਬੈਠੇ ਆ, ਹੁਣ ਕਹਾਣੀਆਂ ਝੂਠੀਆਂ ਸੱਚੀਆਂ ਈਡੀ, ਪਰ ਇੱਕ ਤੱਥ ਤੋਂ ਆਪਾਂ ਇਨਕਾਰੀ ਹੋ ਜਾਵਾਂਗੇ ਕਿ ਦਿੱਲੀ ਵਾਲੇ ਇੱਥੇ ਆ ਕੇ ਅਯਾਸ਼ੀ ਨਹੀਂ ਕਰਦੇ। ਰਾਘਵ ਚੱਡੇ ਦਾ ਘਰ ਬਾਅਦ ਦੇ ਵਿੱਚ ਇਹਨਾਂ ਨੇ ਆਪ ਹੀ ਦਿਖਾਇਆ ਸੀ ਨਾ ਫਲੈਟ, ਯਾਦ ਹੈ ਤੁਹਾਨੂੰ?
1: ਬਿਲਕੁਲ,
0: ਰਾਘਵ ਚੱਡਾ ਇੱਥੇ ਰਹਿੰਦਾ ਸੀਗਾ ਜੀ, ਇੱਥੇ ਵੋਟ ਬਣਾਈ, ਆਪੇ ਇਹਨਾਂ ਨੇ ਭੇਤ ਖੋਲੇ। ਰਾਘਵ ਚੱਡਾ ਤੋਂ ਬਾਅਦ ਵੈਭਵ ਆਇਆ, ਪਹਿਲਾਂ ਆਦਿਲ ਰਹਿੰਦਾ ਸੀ ਕਿ ਨਹੀਂ, ਮਤਲਬ ਕਿ ਯਾਰ ਕਿਹੜੇ ਕਿਹੜੇ ਨਾਮ ਗਿਣਾਈਏ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ ਦੇ ਪੈਸੇ ਤੇ ਐਸ਼ ਹੀ ਨਹੀਂ ਕੀਤੀ, ਸਮਾਨ ਵੀ ਸਮੇਟਿਆ। ਤੋ ਇਸ ਕਰਕੇ ਸਾਨੂੰ, ਮੈਂ ਤਾਂ ਠੀਕ ਆ, ਈਡੀ ਬਹੁਤ ਉਹਦੀ ਮਿਸਯੂਜਿੰਗ ਹੁੰਦੀ ਆ, ਈਡੀ ਦੀ ਸਜ਼ਾ ਦਰ ਬਹੁਤ ਘੱਟ ਆ, ਈਡੀ ਸਿਆਸੀ ਟੂਲ ਵੀ ਬਣੀ ਆ ਭਾਜਪਾ ਦੀ, ਉਹ ਸਾਰੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਹੋ ਸਕਦਾ, ਪਰ ਜੇ ਕੋਈ ਮੈਨੂੰ ਇਹ ਆਖੇ ਕਿ ਇੱਥੇ ਸਾਰਾ ਕੁਛ ਜਾਇਜ਼ ਆ, ਇੱਥੇ ਸਭ ਕੁਛ ਠੀਕ ਆ, ਬਿਲਕੁਲ ਤੱਕਾ, ਮੈਂ ਨੀ ਜੇ ਮੰਨਣਾ। ਕਿਉਂ? ਕਿਉਂਕਿ ਅਸੀਂ ਇਹ ਕਹਾਣੀਆਂ ਤੇ 4.5 ਸਾਲ ਤੋਂ ਲੋਕਾਂ ਨੂੰ ਸੁਣਾਉਂਦੇ ਸਾਂ, ਇੱਥੇ ਆ ਹੋ ਗਿਆ, ਇੱਥੇ ਆ ਹੋ ਗਿਆ, ਤੇ ਫਿਰ ਲੋਕ ਕਮਲੇ ਆ ਜਾਂ ਅਸੀਂ ਕਮਲੇ?
1: ਬਿਲਕੁਲ, ਸਾਡੇ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨੇ ਤਾਂ 2-3 ਮਹੀਨਿਆਂ ਦੇ ਵਿਚ ਹੀ 3 ਮੁੱਖ ਮੰਤਰੀ ਦੇ ਟੇਬਲ ਲਾ ਦਿੱਤੇ ਸੀ, ਵੀ 3 ਮੁੱਖ ਮੰਤਰੀ ਦੇ ਟੇਬਲ ਨੇ, 3 ਮੁੱਖ ਮੰਤਰੀ ਆ ਉੱਥੇ ਤੇ 4th ਦਿੱਲੀ। ਖੈਰ, ਕਾਲਰ ਨੇ ਮੇਰੇ ਨਾਲ ਤੇ ਤੁਹਾਡੀ ਗੱਲ ਨੂੰ ਗਾਂਹ ਤੋਰਦਿਆਂ ਕਿ ਸ਼ਾਇਰ ਕਹਿੰਦਾ ਕਿ ਅਸੀਂ ਉਸ ਮਕਾਨ ਦੇ ਰਹਿਣ ਵਾਲੇ ਜਿੱਥੇ ਜ਼ੋਰ ਦਿਨ ਰਾਤ ਹੈ ਜਾਲਿਆਂ ਦਾ, ਅਸੀਂ ਉਸ ਮਕਾਨ ਦੇ ਰਹਿਣ ਵਾਲੇ ਜਿੱਥੇ ਰੋਜ਼ ਦਿਨ ਰਾਤ ਹੈ ਜਾਲਿਆਂ ਦਾ, ਹੱਕਦਾਰ ਨੂੰ ਹੱਕ ਨਾ ਮਿਲਣ ਧੱਕੇ ਤੇ ਕੰਮ ਕਾਜ ਹੁੰਦਾ ਸਾਕਾਂ ਸਾਲਿਆਂ ਦਾ, ਖਤਰਾ ਲੁੱਟ ਦਾ ਦੇਸ਼ ਚੋ ਹਰ ਵੇਲੇ ਤੇ ਸਨਅਤਕਾਰ ਵੱਡਾ ਇੱਥੇ ਤਾਲਿਆਂ ਦਾ, ਝੁੱਗੇ ਢਾਵਦੇ ਮਾੜੀਆਂ ਵਸਤੀਆਂ ਦੇ, ਰੁੱਖ ਬਦਲ ਗਿਆ ਦਰਿਆ ਤੇ ਨਾਲਿਆਂ ਦਾ, ਦੁੱਧ ਪੀਣੇ ਵੀ ਇੱਥੇ ਯਾਰੋ ਡੰਗ ਮਾਰਨ, ਕੀ ਲਾਭ ਹੈ ਸੱਪਾਂ ਨੂੰ ਪਾਲਿਆਂ ਦਾ, ਵਾੜ ਖੇਤ ਦੀ ਖੇਤ ਨੂੰ ਖਾਣ ਲੱਗੀ ਤੇ ਕਾਲਾ ਮੂੰਹ ਹੈ ਇਹਨਾਂ ਰੁੱਖ ਵਾਲਿਆਂ ਦਾ। ਉਸਤਾਦ ਦਾਮਨ ਸਾਹਿਬ ਬਹੁਤ ਸਮਾਂ ਪਹਿਲਾਂ ਲਿਖ ਗਏ ਨੇ ਤੇ ਲਓ ਮੇਰੇ ਨਾਲ ਕਾਲਰ ਨੇ। ਵੈਲਕਮ ਜੀ,
2: ਸਤਿ ਸ੍ਰੀ ਅਕਾਲ ਜੀ।
1: ਆਓ ਜੀ ਜੀ, ਸਤਿ ਸ੍ਰੀ ਅਕਾਲ।
2: ਆਪਣਾ ਮੇਟੂ ਗੁਰੂ ਸਾਰਿਆਂ ਨੂੰ ਸਵਾਲ ਸੀਗਾ, ਜਿਹੜਾ ਆਪਣਾ ਔਖਾ ਲੜਾਈ ਦੀ ਫਿਲਮ ਬਣੀ ਸੀਗੀ ਤੇ ਉੱਥੇ ਕੁਛ ਬਣਾਇਆ ਹਰੀਕੇ ਵਾਲੇ ਦਰਿਆ ਤੇ? ਕੁਛ ਨਹੀਂ, ਓਦਾਂ ਹੀ ਆ ਜੀ।
1: ਹਾਂ ਜੀ, ਬੜਾ ਵਧੀਆ ਵੈਲਿਡ ਪੁਆਇੰਟ ਆ ਜੀ, ਯਾਦ ਰੱਖਿਆ ਕਿ ਉਹ ਚੰਗਾ ਲੱਗਦਾ।
0: ਮੈਂ ਕਿਹਾ ਸੀਗਾ ਜੀ ਯਾਦਗਾਰ ਬਣਾਵਾਂਗੇ, ਹੋ ਸਕਦਾ ਮੈਂ ਵੀ ਮਤਲਬ ਕੋਈ ਕੰਮ ਸਟਾਰਟ ਕਰਾਇਆ ਹੋਵੇ, ਮੈਂ ਐਵੇਂ ਕਹਾਂ, ਮੈਂ ਨਾ ਤਾਂ ਗਿਆ ਜੀ ਕਦੇ, ਨਾ ਮੈਨੂੰ ਪਤਾ ਤਾਂ ਕੋਈ ਲੋਕਲ ਬੰਦਾ ਹੀ ਦੱਸ ਸਕਦਾ ਜੀ ਉੱਥੇ, ਕਿਉਂਕਿ ਮੈਂ ਤਾਂ ਕਦੇ ਗਿਆ ਨਹੀਂ ਹੈ, ਜਾਂ ਪਤਾ ਕਰਨਾ ਪਊਗਾ ਲੋਕਲ ਕਿਸੇ ਬੰਦੇ ਤੋਂ
1: ਜੀ।
0: ਹੁਣ ਉੱਥੇ ਕੋਈ ਕੰਮ ਸਟਾਰਟ ਹੋਇਆ, ਮੈਂ ਕਹਿ ਦੇਵਾਂ ਕਿ ਨਹੀਂ ਹੋਇਆ ਜੀ, ਉੱਥੇ ਕੋਈ ਮਾੜਾ ਮੋਟਾ ਕੰਮ ਚੱਲਦਾ ਹੋਵੇ ਤਾਂ ਫਿਰ ਅੱਜ ਕੱਲ ਕੀ ਆ ਕਿ ਉਹ ਨਾਲ ਦੀ ਨਾਲ ਕੱਟ ਕੇ ਕਲਿੱਪ ਜੀ ਤੇ ਭੇਜ ਦਿੰਦੇ ਗਾਂਹ ਦੀ ਗਾਂਹ, ਉਹ ਫਿਰ ਸਾਰਾ ਦਿਨ ਗੱਲ ਚ ਸਾਫਾ ਪਾ ਲੈਂਦੇ ਆ
1: ਜੀ।
0: ਇਸ ਕਰਕੇ ਮੈਂ ਤਾਂ ਟਿੱਪਣੀ ਤਦੇ ਕਰ ਸਕਦਾ ਜੇ ਕੋਈ ਲੋਕਲ ਲੈਵਲ ਤੇ ਮੈਂ ਪਤਾ ਕਰਵਾਉਂਗਾ, ਮੈਂ ਆਪ ਤੇ ਜਾਂਦਾ ਨਹੀਂ ਹੈ ਜੀ। ਇਸ ਕਰਕੇ ਜੇ ਤੁਹਾਡਾ ਕੋਈ ਇਹਦੇ ਚ ਦਿਲਚਸਪੀ ਜ਼ਿਆਦਾ ਹੈਗੀ ਆ ਤੇ ਮੈਂ ਲੋਕਲ ਉੱਥੇ ਕਿਸੇ ਪੱਤਰਕਾਰ ਤੋਂ ਪੁੱਛ ਲੂੰਗਾ ਕਿ ਕੋਈ ਕੰਮ ਕਾਰ ਇਸ ਤਰ੍ਹਾਂ ਦਾ ਸਟਾਰਟ ਹੋਇਆ ਕਿ ਨਹੀਂ, ਬਟ ਮੈਂ ਹੁਣ ਕੋਈ ਗੱਲ ਕਵਾਂ ਉਹ ਠੀਕ ਨਹੀਂ।
1: ਬਿਲਕੁਲ। ਅੱਛਾ, ਰਿਸ਼ਵਤਖੋਰੀ ਦੀ ਗੱਲ ਚੱਲੀ ਹੈ ਤਾਂ ਰਿਸ਼ਵਤਖੋਰੀ ਤੋਂ ਤੰਗ ਆ ਕੇ ਥਾਣੇ ਵਿਚ ਹੀ ਜ਼ਹਿਰ ਖਾਦਾ, ਕਿੱਥੋਂ ਦਾ ਮਾਮਲਾ, ਕੀ ਕਹਿਣਾ ਚਾਹੋਗੇ?
0: ਇਹ ਕੰਮ ਜਿਹੜਾ ਹੈ ਨਾ ਉਹ ਮੇਰੇ ਖਿਆਲ ਦੇ ਨਾਲ 4th ਕਿ 5th ਹੈ, ਇਹ ਵੀ ਜਿਆਦਾ ਹੀ ਚੱਲ ਰਿਹਾ। ਠੀਕ ਹੈ, ਪੁਲਿਸ ਜੋ ਕਰਦੀ ਹੈ ਗਲਤ ਕਰਦੀ ਹੈ, ਔਰ ਪੁਲਿਸ ਸਾਰਾ ਕੁਛ ਗਲਤ ਵੀ ਨਹੀਂ ਕਰਦੀ, ਪੁਲਿਸ ਸਾਨੂੰ ਪ੍ਰੋਟੈਕਟ ਵੀ ਕਰਦੀ ਹੈ। ਹੁਣ ਇਹ ਚੌਥਾ ਪੰਜਵਾਂ ਮਾਮਲਾ ਹੈ, ਜਿਵੇਂ ਆਪਾਂ ਦੇਖੀਏ ਕਿ ਇੱਕ ਜੱਗਾ, ਇਸ ਤੋਂ ਇਲਾਵਾ ਇਹ ਹੋ ਗਿਆ ਇੱਕ, ਮਤਲਬ ਕਿ ਖੰਨੇ ਅੱਗੇ ਇਸ ਤਰ੍ਹਾਂ ਹੋਇਆ ਸੀਗਾ, ਜਿੰਨੇ ਕੁ ਮੈਨੂੰ ਯਾਦ ਹੈ ਚੌਥਾ ਕਿ ਪੰਜਵਾਂ, ਇੱਕ ਡਰਾਈਵਰ ਨੇ ਧੂਰੀ ਖਾ ਲਿਆ ਸੀਗਾ ਜ਼ਹਿਰ। ਠੀਕ ਹੈ ਕਿ ਹੋ ਸਕਦਾ ਕਿਸੇ ਮਾਮਲੇ ਦੇ ਵਿੱਚ ਕੋਈ ਕਿਸੇ ਨਾਲ ਸ਼ੋਸ਼ਣ ਹੋ ਰਿਹਾ ਹੋਵੇ, ਕਿਸੇ ਨਾਲ ਕੋਈ ਮਤਲਬ ਕੋਈ ਧੱਕਾ ਹੋ ਰਿਹਾ ਹੋਵੇ, ਪਰ ਜ਼ਹਿਰ ਖਾ ਲੈਣਾ ਹਰ ਗੱਲ ਤੇ ਮੇਰੇ ਖਿਆਲ ਦੇ ਨਾਲ ਕੋਈ ਮਸਲੇ ਦਾ ਹੱਲ ਨਹੀਂ, ਕਿਉਂਕਿ ਕਈ ਵਾਰ ਚੀਜ਼ ਜ਼ਿਆਦਾ ਕੋਈ ਵੱਧ ਘੱਟ ਖਾਧੀ ਗਈ ਤੇ ਬਸ ਬੰਦਾ ਗਿਆ। ਮਤਲਬ ਕਿ ਪੰਜਵਾਂ ਛੇਵਾਂ ਮਾਮਲਾ ਹੈ, ਮੈਂ ਤੁਹਾਨੂੰ ਚਾਰ ਪੰਜ ਤੇ ਗਿਣਾ ਹੀ ਦਿੱਤੇ, ਲੁਧਿਆਣਾ ਖੰਨਾ, ਉਸ ਤੋਂ ਇਲਾਵਾ ਹੋ ਗਿਆ ਉਹ ਜੱਗੇ ਵਾਲਾ, ਚੌਥਾ ਇਹ ਹੋ ਗਿਆ, ਇੱਕ ਕੋਈ ਹੋਰ ਸੀਗਾ ਸ਼ਾਇਦ ਔਰਤ ਦਾ ਸੀਗਾ, ਪੰਜ ਮਾਮਲੇ ਦਾ
1: ਜੀ।
0: ਇੱਕ ਔਰਤ ਨੇ ਵੀ ਸੁਸਾਈਡ ਕਰ ਲਿਆ ਸੀਗਾ ਪਿੱਛੇ ਜੇ ਥਾਣੇ ਦੇ ਵਿੱਚ, ਪੰਜ ਤਾਂ ਮੇਰੇ ਧਿਆਨ ਚ ਨੇ, ਆ ਕੁਝ ਹੁੰਦੇ
1: ਜੀ।
0: ਜੋ ਹੋ ਰਿਹਾ ਇਹ ਠੀਕ ਕਰਨ ਦੀ ਲੋੜ ਹੈ, ਤੇ ਇਹ ਕੱਲ ਬਰਨਾਲੇ ਦੇ ਵਿੱਚ ਕੋਈ ਨੌਜਵਾਨ ਜਿਸਨੇ ਧਨੌਲਾ ਪੁਲਿਸ ਥਾਣੇ ਦੇ ਵਿੱਚ ਹੀ ਜ਼ਹਿਰ ਖਾਧਾ ਹੈ, ਤੇ ਜ਼ਹਿਰ ਨਿਕਲਣ ਤੋਂ ਪਹਿਲਾਂ ਉਹਦੀ 3 ਮਿੰਟ ਦੀ ਵੀਡੀਓ ਵੀ ਜਿਹੜੀ ਹੈ ਉਹ ਆਈ ਹੈ। ਉਸਨੇ ਧੂਰੀ ਦੇ ਪਟਵਾਰੀ ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ। ਧੂਰੀ ਹਲਕਾ ਤੇ ਹੈਗਾ ਮਾਨ ਸਾਹਿਬ ਦਾ, ਇਹ ਧਨੌਲਿਆ ਕੇ ਜ਼ਹਿਰ ਖਾ ਰਿਹਾ, ਤੇ ਉਸ ਗੰਭੀਰ ਹਾਲਤ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਚ ਇਸ ਨੂੰ ਖੜਿਆ ਗਿਆ। ਥੱਲੇ ਕਿ ਇਹ ਜਿਹੜਾ ਮਾਮਲਾ ਹੈ ਕੋਈ ਜ਼ਮੀਨ ਜਾਇਦਾਦ ਦਾ ਹੋਏਗਾ, ਜੇ ਪਟਵਾਰੀ ਨੂੰ ਕਿਸੇ ਨੂੰ ਪੈਸੇ ਦਿੱਤੇ ਆ ਤਾਂ ਇਹਦਾ ਮਤਲਬ ਕਿ ਇਹੋ ਆ ਕਿ ਇਹਦਾ ਕਹਿਣਾ ਆ, ਜੋਬਨਪ੍ਰੀਤ ਦਾ ਨਾਮ ਹੈ, ਕਿ ਪਿੰਡ ਭੱਠਲਾਂ ਦਾ ਰਹਿਣ ਵਾਲਾ 17 ਦਿਨ ਪਹਿਲਾਂ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਦੇ ਨਾਲ ਉਹਦੀ ਕਾਰ ਜਲ ਗਈ ਸੀ। ਬੀਮਾ ਕਲੇਮ ਲੈਣ ਲਈ ਉਸਨੂੰ DDR ਚਾਹੀਦੀ ਸੀ, ਲੇਕਿਨ ਪੁਲਿਸ 1 ਹਫ਼ਤੇ ਤੋਂ ਥਾਣੇ ਦੇ ਚੱਕਰ ਲਾ ਰਹੀ। ਤੱਪੇ ਥਾਣੇ ਦਾ ਮੁਨਸ਼ੀ ਕਹਿੰਦਾ ਕਿ ਤੂੰ ਜਾਣ ਬੁੱਝ ਕੇ ਅੱਗ ਲਾਈ ਹੈ, ਕਦੇ 10,000 ਮੰਗਦਾ ਤੇ ਕਦੇ 5,000। ਪੰਚਾਇਤ ਮੈਂਬਰ ਤੇ ਸਰਪੰਚ ਨੇ ਸਾਈਨ ਕਰਕੇ ਵੀ ਦਿੱਤੇ ਹੈ, ਉਸਦੇ ਬਾਵਜੂਦ DDR ਜਿਹੜੀ ਹੈ ਨਹੀਂ ਦਿੱਤੀ ਜਾ ਰਹੀ। ਮੁਨਸ਼ੀ ਨੇ ਤਾਂ ਪੰਚਾਇਤ ਦੇ ਵਿੱਚ ਆ ਕੇ ਇੱਥੋਂ ਤੱਕ ਕਿਹਾ ਕਿ ਕੋਈ ਨੀ ਤੂੰ DDR ਲੈ ਲਈ SHO ਤੋਂ, ਸਰਵੇਅਰ ਤੂੰ ਮੇਰੇ ਕੋਲ ਭੇਜੇਗਾ, ਫਿਰ ਉਦੋਂ ਬਾਅਦ ਚ ਕੰਮ ਅੜ ਜਾਊਗਾ। ਸੋ ਗੱਲ ਇਹ ਆ ਤੇ ਇਹ ਕੰਮ ਜਿਹੜਾ ਹੈ ਨਾ, ਇਹ ਠੀਕ ਆ, ਟੇਢਾ ਜੋ ਵੀ ਹੈ, ਮਤਲਬ ਕਿ DDR ਵਗੈਰਾ ਜਿਹੜੀ ਆ ਕੱਟਣੀ ਬਣਦੀ ਹੈ, ਕਿਸੇ ਦੀ ਵੀ DDR ਕੱਟਣੀ ਬਣਦੀ ਹੈ, ਪਰ ਹੁਣ ਗੱਲ ਇਹ ਆ ਕਿ ਇਸ ਚੀਜ਼ ਨੂੰ ਆਪਾਂ ਜਿੱਦਾਂ ਲਈਏ ਤੇ ਪੁਲਿਸ ਰਿਫੋਰਮ ਨਾਲ ਜੁੜਿਆ ਮਸਲਾ ਵੀ ਇੱਕ। ਦੂਜਾ ਇਹ ਆ ਕਿ ਕੋਈ ਜੇ ਨਹੀਂ DDR ਕੱਟਦਾ, ਮੈਂ ਕਈ ਵਾਰ ਵੇਖਿਆ ਸਰ ਵੀ ਮਤਲਬ ਕਿ ਇੱਕ ਮੁਨਸ਼ੀ, ਅਸੀਂ ਮੁਨਸ਼ੀ ਤੋਂ ਹਾਰ ਜਾਂਦੇ ਹਾਂ, ਜਦਕਿ ਮੁਨਸ਼ੀ ਤੋਂ ਉੱਤੇ ਸਬ ਡਿਵੀਜ਼ਨਲ ਬੈਠਾ DSP, ਡਿਵੀਜ਼ਨਲ ਬੈਠਾ SSP, ਵਿਚਾਲੇ SP ਬੈਠਾ, ਰੇਂਜ ਦਾ IG DIG ਆ, ਮੇਲ ਮੂਲ ਭੇਜੋ ਯਾਰ। ਜਦੋਂ ਮੁਨਸ਼ੀ ਨੂੰ ਉੱਥੇ 2 ਗੇੜੇ ਕਿਤੇ ਲਾਉਣੇ ਪਏ, ਇਹ ਕਿੱਡੀ ਕੁ ਗੱਲ ਆ। ਹੁਣ ਮੁਨਸ਼ੀ DDR ਇਹ ਤੇ ਬੰਦੇ ਮਰੇ ਤੋਂ ਵੀ ਕਈ ਵਾਰ ਕਹਿ ਦਿੰਦੇ ਅਸੀਂ ਲਾਸ਼ ਨੀ ਚੁੱਕਣੀ,
1: ਬਿਲਕੁਲ,
0: ਹੁਣ ਆਪਾਂ ਬੰਦੇ ਮਰੀ ਚੱਲੀਏ, ਇਹਨਾਂ ਨਾਲ ਫਾਈਟ ਕਰੋਗੇ ਤੇ ਇਹ ਟਾਈਟ ਹੋ ਜਾਂਦੇ ਨੇ, ਇਹਨਾਂ ਦੀ ਚੁਲੀ ਟਾਈਟ ਹੋ ਜਾਂਦੀ ਹੈ।
1: ਬਿਲਕੁਲ, DDR ਤੁਹਾਨੂੰ ਪਤਾ ਹੀ ਆਪਾਂ ਕਿਵੇਂ ਕਟਾਈ ਸੀ, ਚਲੋ ਸਾਡੇ ਕੋਲ ਸਮੇਂ ਥੋੜੇ ਹੁੰਦੇ ਆ, ਰਜਿਸਟਰੀ ਬਾਈ ਸਾਂਭ ਕੇ ਰੱਖਿਆ ਕਰੋ, ਉਹਦੇ ਤੇ ਸਾਡਾ ਬਣਦਾ ਹੱਕ ਆ, ਦੇਣ ਲੱਗਿਆ ਮੁੱਛਾਂ ਨੂੰ ਵੱਟ ਦੇ ਜਾਂਦੇ ਸੀ, ਸੁਣਦੇ ਨੀ। ਚਲੋ ਤੇ ਧੰਨਵਾਦ ਮਿੰਟੂ ਜੀ ਦਾ, ਤੇ ਮੇਰੇ ਨਾਲ ਕਾਲਰ ਨੇ, ਦੇਖਦੇ ਆ ਕਿ ਦੁਬਾਰਾ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ, ਹੈਲੋ, ਚਲੋ ਅਗਲੀ ਕਾਲ ਲੈ ਲੈਣੇ। ਵੈਲਕਮ ਜੀ।
3: ਹਾਂਜੀ ਵੀਰੇ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
3: ਮਿੰਟੂ ਸਾਹਿਬ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ। ਮਿੰਟੂ ਜੀ, ਮੈਂ ਅੱਜ ਦੇਖ ਰਿਹਾ ਸੀਗਾ ਆਪਣੇ ਰਾਜਜੀਤ ਹੁੰਦਲ ਦੀ ਫੋਟੋ ਦਿਖਾ ਰਹੇ ਆ, ਉਹ ਪੈਸੇ ਤਾਂ ਹੀਰਾ ਫੇਰੀ ਜਿਹੜਾ ਉਹ ਰਿਸ਼ਵਤ ਵਗੈਰਾ ਲਈ, ਉਹ ਤਾਂ ਸਿਹਤ ਨੂੰ ਠੀਕ ਕਰਨ ਵਾਸਤੇ, ਫੈਮਿਲੀ ਵਧੀਆ ਰਵੇ, ਰਿਸ਼ਤੇਦਾਰ ਵਧੀਆ ਰਹਿਣ। ਉਹ ਕਹਿੰਦੇ ਹੁਣ ਰਿਸ਼ਤੇਦਾਰ ਵੀ ਨੀ ਉਹਨਾਂ ਨੂੰ ਘਰ ਚ ਵੜਨ ਦਿੰਦੇ, ਤਾਂ ਉਹ ਸ਼ਕਲ ਤਾਂ ਹੋਜੂ ਉਹਦੀ ਏਦਾਂ ਬਈ ਜਿੱਦਾਂ ਕਿਤੇ 5-6 ਸਾਲ ਤੋਂ ਖਾਧਾ ਕੁਛ ਨੀ ਹੁੰਦਾ, ਉਹਨੂੰ ਕੋਈ ਬਿਮਾਰੀ ਲੱਗ ਗਈ, ਕੀ ਗੱਲ ਕੀ ਹੋਈ ਹੈ?
1: ਉਹ ਜਿਹੜੀ ਤਸਵੀਰ ਮੈਨੂੰ ਲੱਗਦਾ ਨੀ ਉਹਨਾਂ ਦੀ, ਇੱਕੋ ਮਿੰਟੂ ਜੀ, ਇੱਕ ਤਸਵੀਰ,
0: ਉਹੀ ਤਸਵੀਰ ਮੈਂ ਪਾਈ ਹੋਈ ਹੈ ਜੀ।
1: ਅੱਛਾ,
0: ਉਹੀ ਤਸਵੀਰ ਹੈ।
1: ਅੱਛਾ, ਉਹਨਾਂ ਦੀ ਆ
0: ਉਹੀ ਤਸਵੀਰ? ਹਾਂਜੀ ਉਹੀ ਤਸਵੀਰ ਹੈ।
1: ਫਿਰ ਦੇਖ ਲੋ, ਫਿਰ ਪੈਸਾ ਵੇਖੋ, ਜੱਗੀ ਜੌਹਲ ਨੂੰ ਕਿਸ ਤਰੀਕੇ ਦੇ ਨਾਲ ਤੰਗ ਕੀਤਾ, ਤੇ ਫਿਰ ਬਸ ਹੀਸਾਂ ਦਬੇ ਲੱਗਦੀਆਂ ਗਈਆਂ।
3: ਉਹ ਤਾਂ ਆਪਣੇ ਮਿੰਟੂ ਸਾਹਿਬ ਕੋਈ ਸੀਰੀਅਸ ਪ੍ਰੋਬਲਮ ਦੇ ਵਿੱਚ ਚੱਲ ਗਏ ਲੱਗਦੇ ਆ, ਜਿੱਦਾਂ ਦੀ ਉਹਨਾਂ ਦੀ ਦੇਖਣ ਨੂੰ, ਜੇ ਉਹ ਸਹੀ
0: ਪ੍ਰੈਕਟੀਕਲ ਦੱਸ ਦੇਣਾ, ਪ੍ਰੈਕਟੀਕਲ ਗੱਲ ਦੱਸ ਦੇਣਾ, ਪ੍ਰੈਕਟੀਕਲ ਪ੍ਰੈਕਟੀਕਲ ਮਤਲਬ ਹੁੰਦੀ ਹੈ ਜਿਹੜੀ ਤੁਸੀਂ ਹੱਡੀ ਹੰਡਾਈ ਜਾਂਦੀ ਹੈ। ਜਦੋਂ ਬੰਦਾ ਫਰਾਰ ਚੱਲ ਰਿਹਾ ਹੋਵੇ ਨਾ ਸਰ, ਕੋਈ ਰਿਸ਼ਤੇਦਾਰ ਢੋਈ ਨਹੀਂ ਦਿੰਦਾ, ਕੋਈ ਯਾਰ ਬੇਲੀ ਢੋਈ ਨਹੀਂ ਦਿੰਦਾ। ਕੀ ਪਤਾ ਕਿਹੜੇ ਕੁਆਟਰ ਦੇ ਵਿੱਚ ਵੜ ਕੇ ਸਾਰਾ ਦਿਨ ਬੈਠਾ ਰਹਿੰਦਾ ਸੀਗਾ। ਜਿਹੜੇ ਅਫਸਰਾਂ ਨੂੰ ਸਲੂਟ ਵੱਜਦੇ ਹੋਣ, ਇਕਾਂਤ ਚ ਰਹਿਣਾ ਪਵੇ, ਕਲਾਪੇ ਚ ਰਹਿਣਾ ਪਵੇ, ਸਾਡੇ ਨਾਲ ਹੋਈਆਂ ਭਾਈ ਸਾਹਿਬ, ਬੰਦੇ ਸਾਹਮਣੇ ਤੁਰੇ ਫਿਰਦੇ ਹੁੰਦੇ ਸੀ ਜਾ ਕੇ ਆਵਾਜ਼ ਮਾਰਨੀ ਰਾਤ ਕੱਟਣ ਵਾਸਤੇ, ਤੇ ਅੰਦਰ ਵੜ ਜਾਣਾ ਤੇ ਭੌਂਕੇ ਬੁੜੀਆਂ ਨੇ ਆਖਣਾ ਉਥੇ ਘਰੇ ਨੀ ਹੈਗਾ ਪਾਉ। ਸੋ ਫਰਾਰੀਆਂ ਖੂਨ ਚੂਸ ਲੈਂਦੀਆਂ ਨੇ, ਔਰ ਤੁਸੀਂ ਤਿੰਨ ਚਾਰ ਸਾਲ ਕਲਾਪੇ ਚ ਰਹਿ ਰਹੇ ਹੋ, ਭੱਜ ਰਹੇ ਹੋ, ਬਚ ਰਹੇ ਹੋ, ਔਰ ਪਟਿਆਲੇ ਹੀ ਰਹਿੰਦੇ ਆ ਸੀਗਾ ਇਹ। ਹੁਣ ਪਟਿਆਲੇ ਤੇ ਹੈ ਨੀ ਗਾ ਕਿ ਮਤਲਬ ਕਿ ਵੀ ਸੋਸ਼ਲੀ ਹੋ ਕੇ ਵਿਆਹ ਸ਼ਾਦੀਆਂ ਚ ਵੀ ਜਾਂਦਾ ਭੰਗੜਾ ਪਾ ਆਉਂਦਾ ਹੋਏਗਾ ਤੇ ਮਤਲਬ ਪਾਰਟੀ ਸ਼ਾਟੀ ਵੀ ਕਰ ਲੈਂਦਾ ਹੋਏਗਾ। ਕੋਈ ਕੁਆਟਰ ਲਿਆ ਹੋਊਗਾ, ਕੋਈ ਛੋਟਾ ਮੋਟਾ ਕੋਈ ਮਕਾਨ ਲਿਆ ਹੋਊਗਾ, ਉਹਦੇ ਵਿੱਚ ਵੜ ਕੇ ਦੁਬਕ ਕੇ ਬੈਠਾ ਰਹਿੰਦਾ ਹੋਊਗਾ। ਤੇ ਜਦੋਂ ਤੁਹਾਡੇ ਤੇ ਮੈਂਟਲੀ ਸਟ੍ਰੈਸ ਵੀ ਹੈ, ਤੁਸੀਂ ਆਪਣਾ ਪਿਛਲਾ ਅਤੀਤ ਵੀ ਦੇਖਦੇ ਹੋ ਗਾ, ਫਿਊਚਰ ਦੀ ਚਿੰਤਾ ਹੁੰਦੀ ਹੈ, ਤਾਂ ਫਿਰ ਓਬਵੀਅਸ ਹੈ ਭੇਸ ਵੀ ਤਾਂ ਵਟਾਉਣਾ ਪੈਂਦਾ। ਤੇ ਦੂਜੀ ਗੱਲ ਇਹ ਕਿ ਜਦੋਂ ਇਸ ਤਰ੍ਹਾਂ ਹਰ ਟਾਈਮ ਤੁਸੀਂ ਮੈਂਟਲੀ ਸਟ੍ਰੈਸ ਲੈ ਕੇ ਚੱਲੋਗੇ, ਸਿਹਤ ਤਾਂ ਵਿਗੜੂਗੀ ਵਿਗੜੂਗੀ
1: ਡੈਫੀਨੇਟਲੀ ਡਿਪਰੈਸ਼ਨ ਦੇ ਵਿੱਚ। ਕੀ ਫਾਇਦਾ ਇਹੋ ਜਿਹਾ ਪੈਸਾ ਧਨ ਦੌਲਤ ਕਮਾਈ। 9058131320 ਅਗਲਾ ਕੁਐਸਚਨ ਹੈ ਜੀ।
4: ਜੀ ਮਿੰਟੂ ਜੀ, ਚੋਣ ਕਮਿਸ਼ਨ ਨੇ ਹਰ ਫੈਸਲਾ ਬੜੇ ਹੀ ਸਰਵ ਸੰਪਤੀ ਨਾਲ ਕੀਤਾ, ਤੁਸੀਂ ਕੀ ਕਹਿਣਾ ਚਾਹੋਗੇ?
0: ਦੇਖੋ ਇਹ ਤਾਂ ਹੁਣ ਗੱਲ ਇਹ ਕਿ ਪੰਜਾਬੀ ਦੇ ਵਿੱਚ ਕਹਿ ਲਈਏ ਕਿ ਲੱਲੇ ਪੱਪੇ ਆ, ਠੀਕ ਹੈ ਜੀ। ਅਸਲ ਦੇ ਵਿੱਚ ਜੇ ਤੁਸੀਂ ਇੱਕ ਗੱਲ ਨੂੰ ਸਿਆਣੇ ਹੋ ਤੁਸੀਂ ਸਾਰੇ ਇੱਕ ਗੱਲ ਨੂੰ ਸਮਝੋ, ਜੇ ਸਰਵ ਸੰਮਤੀ ਹੋਵੇ, ਇਹ ਤਾਂ ਖਬਰਾਂ ਲੱਗੀਆਂ ਨੇ ਅੱਜ ਦਿੱਲੀ ਤੋਂ, ਜੇ ਸਰ ਸਰਵ ਸੰਮਤੀ ਹੋਵੇ ਤਾਂ ਵਿੱਚੋਂ ਇਹ ਖਬਰ ਕਿਉਂ ਨਿਕਲਦੀ, ਇੰਡੀਅਨ ਐਕਸਪ੍ਰੈਸ ਦੀ ਸਟੋਰੀ ਕਿਉਂ ਨਿਕਲ, ਕਿਉਂ? ਕਿਉਂਕਿ ਇਹ ਜਾਣਕਾਰੀ ਪੱਤਰਕਾਰ ਕੋਈ ਨਜ਼ੂਮੀ ਨਹੀਂ ਹੁੰਦੇ, ਪੱਤਰਕਾਰਾਂ ਨੂੰ ਪਹਿਲਾਂ ਕੋਈ ਨਾ ਕੋਈ ਵਾਈਸ ਵਾਈ ਲੱਗਦੀ ਆ, ਫਿਰ ਉਸ ਨੂੰ ਫੋਲੋ ਕਰਦੇ ਆ, ਫਿਰ ਅੱਗੇ ਉਹ ਚੀਜ਼ਾਂ ਐਕਸੈਸ ਕਰਦੇ ਆ, ਫਿਰ ਸਟੋਰੀ ਪਲਾਂਟ ਹੁੰਦੀ ਹੈ, ਠੀਕ ਹੈ। ਖਬਰ ਦਾ ਜਨਮ ਬਹੁਤ ਮਤਲਬ ਕਿ ਜੇ ਦੇਖੀਏ ਨਾ ਤਾਂ ਸਮੇਂ ਨਾਲ ਹੁੰਦਾ ਹੈ ਏਦਾਂ ਦੀ ਖਬਰ ਜਿਹੜੀ ਇਹ ਸਟੋਰੀ ਹੈ। ਮੈਨੂੰ ਤਾਂ ਉਹੀ ਲੱਗਦੀ ਹੈ ਕਿ ਇਹਨਾਂ ਦਾ ਬਿਆਨ ਕੰਟਰਾਡਿਕਟ ਹੈ। ਜੇ ਸਰਵ ਸੰਮਤੀ ਹੁੰਦੀ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਇੰਡੀਅਨ ਐਕਸਪ੍ਰੈਸ ਸਟੋਰੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ 14 ਵਾਰ ਇਤਰਾਜ਼ ਲਾਇਆ ਦੋ ਕਮਿਸ਼ਨਰਾਂ ਨੇ, ਉਹ ਨਿਕਲੀ ਕਿਉਂ? ਜੇ ਸਹਿਮਤੀ ਹੋਵੇ ਉਹ ਨਿਕਲੀ ਵਿੱਚੋਂ, ਜਿਵੇਂ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਬਈ ਮੈਨੂੰ ਤੇ ਮਤਲਬ ਕਿ ਵਿੱਚੋਂ ਸਿਸਟਮ ਦੇ ਬੰਦੇ ਦੱਸ ਦਿੰਦੇ ਨੇ ਜੀ, ਕਿਹਾ ਸੀਗਾ ਨਾ ਇੱਕ ਵਾਰੀ, ਤੁਹਾਨੂੰ ਸ਼ਾਇਦ ਬਿਆਨ ਯਾਦ ਹੋਵੇ ਕਿ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਨਰਿੰਦਰ ਮੋਦੀ ਬਾਰੇ ਇਹਨਾਂ ਦੇ ਸਿਸਟਮ ਚ ਵੀ ਬੰਦੇ ਮੈਨੂੰ ਦੱਸਦੇ ਨੇ। ਉਹ ਗੱਲ ਇਹ ਹੈ ਕਿ ਇਹ ਸਿਸਟਮ ਦੇ ਵਿੱਚੋਂ ਨਿਕਲੀ ਸਟੋਰੀ ਹੈ ਜੀ, ਸਰਵ ਸਹਿਮਤੀ ਹੁੰਦੀ ਤੇ ਏਦਾਂ ਨਹੀਂ ਸੀ ਹੋਣਾ। ਬਾਕੀ ਗੱਲ ਇਹ ਆ ਕਿ ਜਦੋਂ ਹੁਣ ਸਾਰਾ ਕੁਛ ਔਨ ਰਿਕਾਰਡ ਆ, ਜਦੋਂ ਸਾਰਾ ਕੁਛ ਇਹਨਾਂ ਦਾ ਵੀ ਔਨ ਰਿਕਾਰਡ ਆ, ਗੁਜਰਾਤ ਲੌਬੀ ਵਾਲੇ, ਹੋ ਸਕਦਾ ਕਿ ਇੱਕ ਮੌਕੇ ਤੇ ਇਤਰਾਜ਼ ਵੀ ਲੱਗੇ ਹੋਣ, ਤੇ ਹੋ ਸਕਦਾ ਇੱਕ ਮੌਕੇ ਤੇ ਘੁਰਕੀ ਦੇ ਕੇ ਇਹਨਾਂ ਨੇ ਸਹਿਮਤੀ ਕਰਾ ਕੇ ਵੀ ਕਰਵਾ ਲਿਆ ਹੋਵੇ। ਪਰ ਜਿਹੜੀਆਂ ਚੀਜ਼ਾਂ ਬਾਹਰ ਨਿਕਲੀਆਂ ਨੇ, ਜਿਹੜੀਆਂ ਚੀਜ਼ਾਂ ਇਤਰਾਜ਼ ਦੇ ਰੂਪ ਚ ਸਾਡੇ ਸਾਹਮਣੇ ਨੇ, ਟੈਕਨੀਕਲੀ ਦੇਖੀਏ ਤਾਂ ਉਹ ਕਿਤੇ ਨਾ ਕਿਤੇ ਗਲਤ ਨੇ। ਇੱਕ ਜਿਵੇਂ ਮਿਸਾਲ ਚੱਕ ਕੇ ਦੇਖ ਲਓ ਵੀ 97 ਵੋਟਾਂ ਸੀ ਗੋਆ ਦੀਆਂ, 97 ਉਹ ਜਿਹੜੀਆਂ ਵੋਟਾਂ ਸੀਗੀਆਂ ਉਹਨਾਂ ਨੂੰ ਦਰੁਸਤ ਪਾਇਆ ਗਿਆ, ਉਹਨਾਂ ਨੂੰ ਸਿਸਟਮ ਦੇ ਵਿੱਚ ਐਡ ਕਰਨਾ ਸੀਗਾ। ਹੁਣ ਜਦੋਂ ਐਡ ਕਰਨਾ ਸੀ, ਮੈਂ ਤੁਹਾਨੂੰ ਕੱਲ ਵੀ ਸ਼ਾਇਦ ਸਮਝਾਇਆ ਸੀਗਾ ਕਿ ਸਾਡੇ ਇੱਥੇ ਨਾ 3 ਲੇਅਰ ਸਿਸਟਮ ਹੁੰਦਾ, ERO ਤੋਂ ਸ਼ੁਰੂ ਹੁੰਦਾ ਯਾਨੀ SDM ਤੋਂ, DC ਐਂਡ ਜਿਹੜਾ ਸਾਡਾ ਹੁੰਦਾ ਹੈ ਚੀਫ ਇਲੈਕਟੋਰਲ ਆਫਿਸਰ CEO ਸਟੇਟ ਦਾ, ਠੀਕ ਹੈ। ਜਦੋਂ ਉੱਥੇ ਦਾ 97 ਵੋਟਾਂ ਨੂੰ ਦਰੁਸਤ ਪਾ ਕੇ SDM ਸਿਸਟਮ ਦੇ ਵਿੱਚ ਐਡ ਕਰਨ ਲਈ ਗਿਆ ਤਾਂ ਉਹਦੇ ਉਹ ਚ ਆਪਸ਼ਨ ਹੀ ਹੈ ਨੀ ਸੀਗਾ ਐਡ ਕਰਨ ਵਾਲਾ ਸਿਸਟਮ ਦੇ ਵਿੱਚ। ਉਹਨੇ 8 ਵਾਰ ਈਮੇਲ ਕੀਤਾ ਚੋਣ ਕਮਿਸ਼ਨ ਨੂੰ ਕਿ ਬਈ ਉਹ ਜਿਹੜਾ ਮਤਲਬ ਕਿ ਸਬਮਿਟ ਕਰਨ ਵਾਲਾ ਮੈਨੂੰ ਆਪਸ਼ਨ ਮੁਹੱਈਆ ਕਰਵਾਇਆ ਜਾਵੇ, ਮੇਰੀ ਜ਼ਿੰਮੇਵਾਰੀ ਬਣਦੀ ਹੈ 97 ਵੋਟਾਂ ਦੀ। ਉਹ ਈਮੇਲ ਤਾਂ ਨੀ ਝੂਠ ਬੋਲਦੇ, ਤੋਂ ਕਹਿਣ ਦਾ ਮਤਲਬ ਇਹ ਆ ਕਿ ਇਹਦੇ ਬਹੁਤ ਹੀ ਤਕੜਾ ਘੁਟਾਲਾ ਹੋਇਆ, ਕੋਈ ਮੰਨੇ ਕੋਈ ਨਾ ਮੰਨੇ, ਇਹਦੇ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਸਵੈਨੋਸ ਤੇ ਜਿਹੜੀ ਇਮਿਊਨਿਟੀ ਮਿਲੀ ਆ ਜਿਹਦੀ ਗੱਲ ਕਰਦੇ ਆ ਸਾਰੇ ਬੜੇ ਵੱਡੇ ਵੱਡੇ ਇੰਡੀਆ ਦੇ ਪੱਤਰਕਾਰ ਵੀ ਗੱਲ ਕਰਦੇ ਆ, ਮੈਂ ਬਿਲਕੁਲ ਉਹਨਾਂ ਦੇ ਨਾਲ ਸਹਿਮਤ ਨਹੀਂ ਆ। ਮੈਂ ਆਦਨਾ ਜਿਹਾ ਬੰਦਾ ਪਰ ਸੁੱਖ ਨਾਲ ਪੜ੍ਹਾਈ ਲਿਖਾਈ ਅਸੀਂ ਵੀ ਕਰਦੇ ਆ ਆਪਦੇ ਪੱਧਰ ਤੇ, ਜਿਹੜੀ ਇਹ ਕਹਿੰਦੇ ਨਾ ਕਿ ਚੋਣ ਕਮਿਸ਼ਨਰਾਂ ਤੇ ਕਾਰਵਾਈ ਨਹੀਂ ਹੋ ਸਕਦੀ, ਐਬਸੋਲੂਟਲੀ ਰੋਂਗ ਆ। ਕਿਉਂ? ਕਿਉਂਕਿ ਡਿਊਟੀ ਤਾਂ ਇੱਕ ਪੁਲਿਸ ਵਾਲਾ ਵੀ ਕਰਦਾ।
1: ਬਿਲਕੁਲ,
0: ਡਿਊਟੀ ਕਰਦੇ ਆ। ਮੰਨ ਲਓ ਮੈਂ ਇੱਕ ਮਿਸਾਲ ਦਿੱਤੀ ਸੀ ਕਿ ਅੱਜ ਤੁਹਾਨੂੰ ਵੀ ਦਿੰਦਾ, ਵੀ ਫਰਜ਼ ਕਰੋ ਕਿ ਇੱਕ ਡਿਊਟੀ ਤੇ ਜਾਣ ਵਾਲੇ ਪੁਲਿਸ ਮੁਲਾਜ਼ਮ ਨੂੰ ਬੱਸ ਸਫ਼ਰ ਫ੍ਰੀ ਹੈ ਰੋਡਵੇਜ਼ ਦਾ, ਉਹਦੀ ਡਿਊਟੀ ਦਾ ਹਿੱਸਾ। ਪਰ ਜੇ ਉਹ ਕਹਿ ਕੇ ਮੈਂ ਆਪਦੀ ਡਿਊਟੀ ਤੇ ਜਾਣਾ ਹੈ, ਮੇਰਾ ਹੱਕ ਹੈ ਤੇ ਮੈਂ ਬੋਤਲ ਡਕਾਰੀ ਹੋਈ ਹੈ, ਮੈਂ ਤਾਂ ਰੋਡਵੇਜ਼ ਦੇ ਵਿੱਚ ਕੱਛੇ ਚ ਜਾਊਂਗਾ, ਬੈਲਟ ਲਾ ਕੇ ਮੋਢੇ ਤੇ ਰੱਖ ਕੀ ਉਹ ਡਿਊਟੀ ਨਿਭਾਰਿਆ? ਫਿਰ ਉਹ ਡਿਊਟੀ ਦੇ ਵਿੱਚ ਹੀ ਡਿਊਟੀ ਨਾਲ ਖਿਲਵਾੜ ਕਰਦਾ।
1: ਬਿਲਕੁਲ,
0: ਇੱਕ ਇੱਕ ਬੰਦੇ ਨੂੰ ਲਾ ਐਂਡ ਆਰਡਰ ਦੇ ਨਾਮ ਤੇ ਉਹ ਲਿਆ ਕੇ ਹਵਾਲਾ ਚ ਬੰਦ ਕਰ ਦੇਵੇ, ਉਹ ਡਿਊਟੀ ਹੈ। ਹਵਾਲਾਤ ਚ ਬੰਦ ਪਏ ਬੰਦੇ ਨੂੰ ਗੋਲੀ ਮਾਰ ਦੇਵੇ, ਉਹ ਕੀ ਆ? ਉਹ ਡਿਊਟੀ ਆ? ਨਹੀਂ। ਸੋ ਇਸ ਕਰਕੇ ਜਿਹੜਾ ਡਿਊਟੀ ਦਾ ਮਾਮਲਾ, ਉੱਥੇ ਇਮਿਊਨਿਟੀ ਹੈ, ਉਹਦੀ ਵਿਆਖਿਆ ਗੌਰ ਨਾਲ ਪੜੀ ਜਾਵੇ ਜਿੱਥੇ ਡਿਊਟੀ ਕਰਦੇ ਆ। ਪਰ ਜਦੋਂ ਇਹ ਸਿੱਧ ਹੋ ਗਿਆ ਕਿ ਇਹਨਾਂ ਨੇ ਡਿਊਟੀ ਤੋਂ ਅੱਗੇ ਜਾ ਕੇ ਉਸ ਦਾਇਰੇ ਤੋਂ ਅੱਗੇ ਜਾ ਕੇ ਕੰਮ ਕੀਤਾ ਤਾਂ ਉਹ ਤਾਂ ਧਰੋਹ ਹੈ, ਉਹ ਡਿਊਟੀ ਥੋੜੀ ਰਹਿ ਜਾਂਦੀ, ਉੱਥੇ ਕੋਈ ਇਮਿਊਨਿਟੀ ਨਹੀਂ ਹੁੰਦੀ ਸਰ। ਸੋ ਇਸ ਵਾਸਤੇ ਇਹਨਾਂ ਤੇ ਕਾਰਵਾਈ ਅੱਜ ਨਹੀਂ ਤੇ ਕੱਲ, ਤਾਂ ਹੀ ਤੇ ਕੱਲ ਰਾਹੁਲ ਗਾਂਧੀ ਨੇ ਕਿਹਾ ਸੀ ਨਾ ਯਾਨੀ ਮਤਲਬ ਕਿ ਸੰਭਲ ਜਾਓ, ਕੋਈ ਗੱਲ ਨੀ, ਪਹਿਲਾਂ ਤਾਂ ਸਿਸਟਮ ਰਿਪੇਅਰ ਕਰਾਂਗੇ, ਸਿਸਟਮ ਦੀ ਰਿਪੇਅਰਿੰਗ ਹੋਏਗੀ ਫਿਰ ਤੁਹਾਡੀ ਮੁਰੰਮਤ ਕਰਾਂਗੇ। ਸੋ ਇਹ ਮਾਮਲਾ ਕੋਈ ਛੋਟਾ ਮਾਮਲਾ ਨਹੀਂ। ਕਾਕਰੋਚ ਜਨਤਾ ਪਾਰਟੀ ਵਾਲੇ ਉਹ ਜਿਹੜੇ ਆ ਲੈਂਜੀ ਵਾਲੇ, ਉਹ ਕਹਿੰਦੇ ਅਸਤੀਫਾ ਦੇ ਦੇ, ਨਹੀਂ ਤਾਂ ਤੇਰੇ ਵਿਰੁੱਧ ਵੀ ਅਸੀਂ ਛੇੜਾਂਗੇ ਹੁਣ ਲੜਾਈ। ਤੋ ਬਹੁਤ ਕਸੂਤੀ ਘਿਰ ਗਈ ਹੈ ਨਰਿੰਦਰ ਮੋਦੀ ਗੌਰਮੈਂਟ, ਇਹ ਕੋਈ ਛੋਟਾ ਮਾਮਲਾ ਨਹੀਂ ਹੈ। ਇਹ ਤੇ ਵੋਟ ਚੋਰੀ ਇਹਨਾਂ ਦੀ ਲਗਭਗ ਸਪਸ਼ਟ ਹੋ ਗਈ ਹੈ। ਸੁਪਰੀਮ ਕੋਰਟ ਸਵੈ ਨੋਟਿਸ ਲਵੇ, ਇਹਦੀ ਜਾਂਚ ਕਰਵਾ ਲਵੇ, ਔਰ ਲੈ ਸਕਦੀ ਹੈ ਸੁਪਰੀਮ ਕੋਰਟ ਸਵੈ ਨੋਟਿਸ ਲੈ ਕੇ ਜਾਂਚ ਕਰਵਾਵੇ। ਮੇਰਾ ਪੂਰਾ ਮੰਨਣਾ ਕਿ ਇਹ ਚੌਂਕੀਦਾਰ ਚੋਰ ਨਿਕਲੇਗਾ
1: ਜੀ। ਅੱਛਾ, ਜਾਂਦੇ ਜਾਂਦੇ ਦੱਸ ਦੋ, ਚੋਣਾਂ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਕਿ ਜੋਤ ਸਮਰਾ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕਿੰਨਾ ਕੱਦ ਹੈ?
0: ਉਮੀਦਵਾਰ ਐਲਾਨੀ ਜਾਂਦੇ ਆ ਸਾਰੇ ਹੀ, ਹੁਣ ਤਾਂ ਹਰੇਕ ਪਾਰਟੀ ਦੇ ਵਿਚ ਕੰਮ ਜਿਹੜਾ ਦੂਹੋ ਦੂਹ ਚੱਲਦਾ ਪਿਆ। ਤੇ ਜੋਤ ਸਮਰਾ ਜਿਹੜਾ ਹੈ ਨਾ ਜੀ, ਜੋਤ ਸਮਰੇ ਬਾਰੇ ਮੈਂ ਤੁਹਾਨੂੰ ਦੱਸ ਦੇ, ਮੈਂ ਨਾ ਸ਼ਾਇਦ ਸੁਰਖੀਆਂ ਚ ਘੱਟ ਹੋਏਗਾ, ਪਰ ਮਾਝੇ ਵਾਲਿਆਂ ਨੂੰ ਇਸ ਨਾਮ ਦੀ ਵਾਕਫੀਅਤ ਹੈ, ਖਾਸ ਤੌਰ ਤੇ ਜਿਹੜੇ ਅਜਨਾਲਾ ਰਾਜਾ ਸਾਂਸੀ ਮਜੀਠਾ ਇਸ ਏਰੀਏ ਚ ਰਹਿੰਦੇ ਆ। ਜੋਤ ਸਮਰਾ ਉਹ ਸ਼ਖਸ ਆ, ਜਿਵੇਂ ਪੁਰਾਣੇ ਸਮੇਂ ਚ ਆਪਾਂ ਕਹਿੰਦੇ ਸੀਗੇ ਨਾ ਕਿ ਫਲਾਣੇ ਰਾਜੇ ਦੀ ਜਾਨ ਤੋਤੇ ਚ ਹੈ। ਵਿਕਰਮ ਮਜੀਠੀਏ ਦਾ ਸਭ ਤੋਂ ਵੱਡਾ ਰਾਜਦਾਰ, ਸਭ ਤੋਂ ਵੱਡਾ ਵਫਾਦਾਰ, ਸਭ ਤੋਂ ਪਿਆਰਾ ਦੋਸਤ ਇਹ ਹੈ। ਤੇ ਵਿਕਰਮ ਮਜੀਠੀਏ ਨੇ ਕਹਿ ਲੋ ਕਿ ਪੂਰੀ ਅੜਕੇ ਉਹਦੇ ਵਾਸਤੇ ਟਿਕਟ, ਇਹਦੇ ਪੰਪ ਤੇ ਪਿਛਲੇ ਦਿਨ ਫਾਇਰਿੰਗ ਵੀ ਹੋ ਗਈ ਸੀਗੀ ਯੋਧ ਸਮਰੇ ਦੇ, ਤਾਂ ਉਹ ਵੀ ਮਾਮਲਾ ਜੋੜਿਆ ਗਿਆ ਸੀ ਇਹਨਾਂ ਚੀਜ਼ਾਂ ਦੇ ਨਾਲ ਹੀ। ਤੋ ਮਤਲਬ ਕਿ ਕੱਲ ਸੁਖਬੀਰ ਬਾਦਲ ਨੇ ਵੀ ਤੇ ਕਿਹਾ ਨਾ ਕਿ ਘਰ ਵਾਲੀ ਦਾ ਜਿਹੜਾ ਲਾਡਲਾ ਭਰਾ ਹੋਵੇ ਤੇ ਕੀ ਹੁੰਦਾ ਲਾਡਲਾ ਸਾਲਾ, ਉਹ ਕਹਿੰਦੇ ਜਿਹੜਾ ਲਾਡਲਾ ਸਾਲੇ ਦਾ ਲਾਡਲਾ ਯਾਰ ਹੋਵੇ ਤੇ ਉਹ ਕੀ ਹੋਇਆ, ਉਹ ਵੀ ਲਾਡਲਾ ਸਾਲਾ ਹੀ ਹੋਵੇ। ਮੈਂ ਟਿਕਟ ਨਾ ਦੇ ਕੇ ਤੇ ਮੈਂ ਉਹ ਜਾਂ ਖਾਣੀਆਂ ਨੇ ਘਰੋਂ
1: ਜੀ।
0: ਤੋ ਗੱਲ ਇਹ ਆ ਕਿ ਟਿਕਟ ਇਸ ਕਰਕੇ ਜੋਧ ਸਮਰੇ ਨੂੰ ਦਵਾਈ ਆ ਵਿਕਰਮ ਮਜੀਠੀਏ ਨੇ ਕਿ ਉਹਦਾ ਵਫ਼ਾਦਾਰ ਬੰਦਾ ਹੈ। ਤੇ ਮਾਝੇ ਦੇ ਵਿੱਚ ਫਿਰ ਗੱਲ ਤੇ ਇਹ ਆ ਨਾ, ਸੁੰਨੀਆਂ ਹੋ ਗਈਆਂ ਗਲੀਆਂ ਦੇ ਵਿੱਚ, ਮਿਰਜ਼ਾ ਯਾਰ ਫਿਰੇ, ਹੁਣ ਮਜੀਠੇ ਨੂੰ ਉੱਥੇ ਚੈਲੇਂਜ ਕੌਣ ਦੇਵੇ? ਚੈਲੇਂਜਾਂ ਵਾਲੇ ਤੇ ਗਏ ਗਾਂ ਦੀ ਗਾਂ, ਗਏ ਓਕੇ ਬਾਏ ਟਾਟਾ ਖਤਮ ਸਭ ਕੁਛ,
1: ਮਿਹਰਬਾਨੀ,
0: ਕਿੱਧਰ ਨੂੰ ਗਿਆ ਕੋਈ, ਕਿੱਧਰ ਨੂੰ ਗਿਆ ਜੀ,
1: ਤੁਹਾਡੇ ਨਾਲ ਵੀ ਓਕੇ ਬਾਏ ਟਾਟਾ, ਥੈਂਕ ਯੂ, ਕੱਲ ਮਿਲਦੇ ਆ, ਰੱਬ ਰਾਖਾ ਜੀ। ਭੁਲਾ ਚੁੱਕਾਂ ਦੀ ਮਾਫੀ ਦੋਸਤੋ, ਸਵੇਰੇ 10 ਤੋਂ 12 ਸ਼ਾਮ ਨੂੰ 6 ਤੋਂ 9 ਫੇਰ ਸਭ ਨੇ ਚਾਹਿਆ ਤਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ੍ਰੀ ਅਕਾਲ।
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CN। You're listening to CNN Toronto, Chawla News Network Toronto. You're listening to CNN Toronto, Chawla News Network.
6: This is CJMR, the voice of the city, part of White Oaks Communications Group, your trusted local radio provider for more than 70 years.

cultures connect. CJMR 1320, the voice of the city.

your home for community. CJMR 1320.

You're listening to CJMR 1320, the voice of the city.

0: Este es el ritmo de Latinoamérica.
1: Mo Fusion, baby.
2: ਕਰ ਮੈਨੂੰ ਸੂਟ ਪੱਬਦਾ ਚਿੱਟੇ ਦਿਨ ਮੈਂ ਮਾਰਦੀ।

0: This is CJMR 1320, the voice of the city.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: your home for community. CJMR 1320.
1: I just wanted to let you know

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।

0: where culture lives. This is CJMR 1320, the voice of the city.
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ, ਹੱਤੀਵੀਂ ਬਾਜ ਨੀਵੀ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀ ਪਾ ਕੇ ਲੰਘਦੇ ਆ, ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਆ ਮੈਨੂੰ ਜੰਮਦੇ ਨੂੰ ਆ ਜੰਮ

This is CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: मोती मिलेगा कोई अनमोल तेनू, तोड़ तोड़ तोड़ तोड़ के सिपियां फोड़दा जा। मोती मिलेगा कोई अनमोल तेनू, तोड़ तोड़ के सिपियां फोलदा जा। कोई मिलेगा रब दी पहुंच वाला ते सब नू नाल विचार दे तोलदा जा। तेरी होवेगी कदी मुराद पूरी ते नाल सिदक दे बीबिया टोलदा जा। विरदी कदी ते मिलेगा वैद पूरा ते पीड़ पीड़ करके उची उची उची उची बोलदा जा ਬੋਲਦਾ ਜਾ। ਸੁਰਿੰਦਰ ਸਿੰਘ ਵਿਰਦੀ ਸਾਹਿਬ ਨੇ ਇਨ੍ਹਾਂ ਸਤਾਂ ਦੇ ਲੇਖਕ। ਸ਼ੁਕਰਵਾਰ ਦੀ ਮਹਿਫਲ ਸਵੇਰ ਦੀ ਅੱਜ ਦੀ ਇਸ ਮਹਿਫਲ ਨਾਲ ਜੁੜੇ ਫਿੱਟੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਸਟੂਡੀਓ ਦਾ ਨੰਬਰ ਹੈ 905-813-1320। ਇਨ੍ਹਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇਕਰ ਤੁਸੀਂ ਕੋਈ ਵੀ ਆਪਣਾ ਬਿਜਨਸ ਪ੍ਰਮੋਟ ਕਰਨਾ ਉਸ ਵਾਸਤੇ 416-716-7794 ਪ੍ਰੋਗਰਾਮ ਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਤੁਸੀਂ ਸੁਣੋਗੇ, ਜਿਸ ਦੇ ਵਿਚ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਲੋਕਲ ਨੰਬਰ ਕੈਨੇਡਾ ਵਾਈਡ ਹੈ ਜੀ 647-9-1013-20, ਅਮਰੀਕਾ 641-741-1919 ਅਤੇ ਪ੍ਰੋਗਰਾਮ ਦੇ ਵਿਚ ਵਿਚਾਰ ਚਰਚਾ ਕਰਨ ਲਈ ਜੇਕਰ ਸਾਡੇ ਮਹਿਮਾਨ ਆਉਂਦੇ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ 905-813-1320। IPTV ਬਾਕਸ ਦੇ ਅੱਜ ਅਸੀਂ ਫੇਰ ਨਹੀਂ ਆਵਾਂਗੇ ਲਾਈਵ, ਪਰੰਤੂ ਵੈਸੇ ਸਾਡਾ ਰਿਕਾਰਡ ਸ਼ੋਅ ਚੱਲ ਰਿਹਾ ਹੈ। ਸਾਡੇ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ CGMR 1320 ਦੀ ਵਾਪਸੀ ਦੇ ਉੱਤੇ ਜਿਹੜੇ ਸਾਡੇ ਟਾਵਰ ਤੇ ਕੰਮ ਚੱਲ ਰਹੇ ਨੇ ਉਹਦੇ ਲਈ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਤੇ ਉਨ੍ਹਾਂ ਦੇ ਨਾਲ ਸਾਡੇ ਟੈਕਨੀਸ਼ੀਅਨ ਜਿਹੜੇ ਨੇ ਉਹ ਵੀ ਉਥੇ ਹਾਜ਼ਰੀ ਪਾ ਰਹੇ ਨੇ, ਇਸ ਕਰਕੇ ਕੱਲਾ ਰੇਡੀਓ 12 ਵਜੇ ਤੱਕ ਸੁਣਾਈ ਦੇਵੇਗਾ। ਔਰ ਹੋਪ ਕਿ ਜਿਹੜੀਆਂ ਤੁਸੀਂ ਸਾਨੂੰ ਆਪਣੀਆਂ ਫੀਡਬੈਕਸ ਦਿੱਤੀਆਂ ਨੇ ਜਿੱਥੋਂ ਜਿੱਥੋਂ ਤੱਕ ਸੁਣਿਆ ਜਾਂਦਾ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵਾਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ ਅਤੇ ਅਰੋੜਾ ਸਾਈਡ ਤੋਂ ਵੀ ਕਾਲਜ ਆਉਣੀਆਂ ਇਸ ਚੀਜ਼ ਦੀ ਗਵਾਹੀ ਭਰਦੀਆਂ ਨੇ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਿੰਨੀ ਸ਼ਿੱਦਤ, ਮੁਹੱਬਤ, ਪਿਆਰ ਦੇ ਨਾਲ ਸੁਣਦੇ ਹੋ ਤੇ ਇਹਦੇ ਬੰਦ ਹੋਣ ਦਾ ਤੁਹਾਨੂੰ ਕਿੰਨੀ ਨਿਰਾਸ਼ਾ ਸੀ ਤੇ ਕਿੰਨੀ ਖੁਸ਼ੀ ਹੈ, ਤੁਸੀਂ ਮਿਸ ਕਰਦੇ ਸੀ। 8 ਮਹੀਨਿਆਂ ਤੋਂ ਬਾਅਦ ਵਾਪਸੀ ਹੋਈ ਹੈ ਪਰ ਪਤਾ ਨਹੀਂ ਲੱਗਾ ਕਿ ਅਸੀਂ 8 ਮਹੀਨੇ ਆਫ ਏਅਰ ਰਹੇ ਹਾਂ CGMR 1320 AM ਤੋਂ। ਲਓ ਫਿਰ ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਤੁਹਾਡੇ ਲਈ ਪੇਸ਼ ਕਰਨ ਲੱਗੇ ਨੇ ਜਨਾਬ ਚਰਨਜੀਤ ਸਿੰਘ ਜੀ, ਜੋ ਕਿ ਸਪਾਂਸਰ ਕਰ ਰਹੇ ਨੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤੁਸੀਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 647-547-8188 ਅਤੇ ਸਾਥ ਦੇ ਰਹੇ ਨੇ ਰੰਗਲਾ ਪੰਜਾਬ ਦੇ ਵਿਚ ਕਟਾਰੀਆ ਟੂਰਸ ਐਂਡ ਟਰੈਵਲ। ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਲਈ ਕਟਾਰੀਆ ਟੂਰਸ ਐਂਡ ਟਰੈਵਲ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਟਿਕਟ ਬੁੱਕ ਕਰਨ ਤੋਂ ਪਹਿਲਾਂ ਮੈਂ ਰੋਜ਼ ਕਈ ਨਾਲ ਬੇਨਤੀ ਕਰਦਾ ਕਿ ਆਪਣਾ ਪਾਸਪੋਰਟ ਚੱਕੋ, ਵੀਜ਼ਾ ਦੇਖੋ ਜੇ ਕਿਸੇ ਦੇਸ਼ ਦਾ ਜਾਣਾ ਵੀਜ਼ਾ ਹੈ, ਵੈਲਿਡ ਹੈ, ਪਾਸਪੋਰਟ ਵੈਲਿਡ ਹੈ, ਫਿਰ ਟਿਕਟ ਬੁੱਕ ਕਰਾਓ, ਨਹੀਂ ਤੇ ਪੈਨਲਟੀ ਪੈਣੀ ਸੰਭਵ ਹੈ। ਟਰਾਂਟੋ ਟੂ ਦਿੱਲੀ 91-1060 ਅਤੇ ਰਿਟਰਨ 1580, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 1285-90, ਰਿਟਰਨ ਤੁਹਾਨੂੰ ਮਿਲੇਗੀ ਜੀ 2340 ਦੀ। ਟਰਾਂਟੋ ਟੂ ਕਰਾਚੀ 91-1190 ਅਤੇ ਰਿਟਰਨ ਤੁਹਾਨੂੰ ਮਿਲੇਗੀ ਜੀ 2100 ਦੀ। ਟਰਾਂਟੋ ਟੂ ਇਸਲਾਮਾਬਾਦ 91-1225 ਤੇ ਰਿਟਰਨ 2070 ਦੀ। ਡੋਮਿਨਿਕਨ ਰਿਪਬਲਿਕ ਕੈਨੇਡੀਅਨ $1145 ਦੇ ਵਿਚ ਤੇ ਮੈਕਸੀਕੋ 1060। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ ਲਈ ਸਵੇਰ ਦੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਦੇ ਨੇ ਜੀ। ਨੰਬਰ ਟੂ ਕਾਲ 905-678-1202-883-4550 ਈਵਨਿਜ ਰੋਡ ਕਠਾਰੀਆ ਟੂਰਸ ਐਂਡ ਟਰੈਵਲ 905-678-1200। ਬਈ ਸ਼ੁੱਕਰਵਾਰ ਹੈ, ਵੀਕਐਂਡ ਆ ਰਿਹਾ, ਤੁਸੀਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਦੇ ਸ਼ੌਕੀਨ ਹੋ ਤਾਂ ਨੋਟ ਕਰੋ ਕਿ ਕੱਲ ਮੈਂ ਇਕ ਗੇੜਾ ਲਾ ਕੇ ਆਇਆ ਤੇ ਬਾ ਕਮਾਲ ਚੀਜ਼ਾਂ ਲੈ ਕੇ ਆਇਆ ਤੁਹਾਡੇ ਜੀ, ਤੇ ਉਹਦੇ ਵਿਚ ਮੂਲੀਆਂ 5 ਜਿਹੜੀਆਂ ਨੇ ਵਧੀਆ ਫਰੈਸ਼ ਤਾਜ਼ੀਆਂ ਤਾਜ਼ੀਆਂ ਪੁੱਟ ਕੇ ਲਿਆਂਦੀਆਂ ਜਿਹੜੀਆਂ $7.5 ਦੀਆਂ 5। ਸਾਗ ਦੀ ਗੁੱਛੀ $1 ਦੀ ਜਿੰਨੀਆਂ ਮਰਜ਼ੀ ਲੈ ਲਓ, 100, 200, 250, 300, 400 ਨੋ ਪ੍ਰੋਬਲਮ, ਆਰਡਰ ਕਰ ਦੋ, ਰੈਡੀ ਹੋਣਗੀਆਂ। ਸਾਗ ਬਹੁਤ ਵਧੀਆ ਤੁਸੀਂ ਘਰੇ ਲਿਆ ਕੇ ਬਣਾਉਣਾ, ਉਹ ਤੁਹਾਡੀ ਮਰਜ਼ੀ, ਬਣਾਇਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਮਿਲ ਜਾਵੇਗਾ। ਐਗ ਪਲਾਂਟ ਬਲੈਕ ਬਿਊਟੀ $1 ਦਾ, ਸਿਰਫ $1 ਦਾ। ਤੇ ਮੈਨੂੰ ਗੱਲ ਯਾਦ ਆਈ ਕਿ $1 ਦਾ ਮੈਂ ਪੁੱਛਿਆ, ਕਹਿੰਦੇ ਭੈਣ ਜੀ ਵੀ $1 ਦਾ ਲਾਉਣਾ, ਤੇ ਮੈਂ ਕਿਹਾ ਵੀ ਇਹੀ ਵੱਡੀਆਂ ਵੱਡੀਆਂ ਦੁਕਾਨਾਂ ਤੇ ਮਾੜਾ ਜਿਹਾ ਲਿਸ਼ਕਾ ਪਛਕਾ ਕੇ ਤੇ ਰੱਖ ਦਿੱਤਾ ਜਾਂਦਾ, ਫਿਰ ਪੂਰੀ ਛਿੱਲ ਲੈਂਦੀ ਹੈ। ਇਹ ਆਪ ਬੀਜਦੇ ਨੇ $1 ਦਾ, ਮਿਹਨਤ ਤੇ ਇਹਨਾਂ ਦੀ ਵੀ ਹੈ। ਮੈਨੂੰ ਉਹ ਗੱਲ ਜੋਗਾ ਸਿੰਘ ਜੋਗੀ ਦੀ ਯਾਦ ਆ ਗਈ ਕਿ ਉਹ ਜਦੋਂ ਲੱਗਦਾ ਨਾ ਮੇਲਾ ਮੱਝਾਂ ਗਾਵਾਂ ਵੇਚਣ ਵਾਲਿਆਂ ਦਾ ਵਪਾਰਕ ਮੇਲਾ ਹੁੰਦਾ ਤੇ ਵਪਾਰੀ ਕਹਿੰਦਾ ਜਟਾ ਕੀ ਲੈਣਾ ਮੱਝ ਦਾ, ਤੇ ਜੱਟ ਮੰਗਦਾ ਪੈਸੇ ਵੀ ਇੰਨੇ ਕੁ ਦੇ ਦੇ, ਤੇ ਕਹਿੰਦਾ ਨਾ ਇਹਦੇ ਸਿੰਘ ਚੰਗੇ, ਨਾ ਇਹਦੇ ਵਾਲ ਚੰਗੇ, ਨਾ ਇਹਦਾ ਚੰਮ ਚੰਗਾ, ਨਾ ਇਹਦੇ ਥਣ ਚੰਗੇ, ਇੰਨੇ ਪੈਸੇ ਕਾਹਦੇ। ਚਲੋ ਵਿੱਚ ਵਿਚਾਲੇ ਪੈ ਕੇ ਸੌਦਾ ਹੋ ਜਾਂਦਾ। ਵਪਾਰੀ ਉਹ ਮੱਝ ਖਰੀਦ ਕੇ ਲੈ ਜਾਂਦਾ ਤੇ ਉਹੀ ਮੱਝ ਨੂੰ ਫਿਰ ਨਾ ਅਗਲੀ ਮੱਸਿਆ ਪੁੰਨਿਆ ਦੇ ਜਦੋਂ ਮੇਲੇ ਦੇ ਨਵਾ ਧੁਆ ਕੇ ਲਾ ਕੇ ਸਿੰਘਾਂ ਨੂੰ ਤੇਲ ਹਾਂਜੀ ਕਲਿਆਰਾ ਜਿਹਾ ਪਾ ਕੇ ਲਿਆ ਕੇ ਜਦੋਂ ਖੇਡ ਖੜੀ ਕਰਦਾ ਨਾ ਤੇ ਕੋਈ ਆ ਕੇ ਪੁੱਛਦਾ ਵਪਾਰੀਆ ਕੀ ਲੈਣਾ ਮੱਝ ਦਾ, ਕਹਿੰਦਾ ਕਿਹੜੀ ਮੱਝ ਦੀ ਗੱਲ, ਕਿਹੜੀ ਝੋਟੀ ਦੀ ਗੱਲ ਕਰਦਾ, ਹੈਂ ਇਹਦੀ ਮਾਂ ਤਾਂ ਪੀਪਾ ਪੀਪਾ ਦੁੱਧਾ ਦਿੰਦੀ ਸੀ, ਜਿਹਦੇ ਵਿੱਚ ਔਗਣ ਲੱਗਦੇ ਸੀ ਉਹੀ ਫਿਰ ਝੋਟੀ ਨਜ਼ਰ ਆਉਂਦੀ ਹੈ। ਮੇਰਾ ਕਹਿਣ ਤੋਂ ਭਾਵ ਕਿ ਬਲੈਕ ਬਿਊਟੀ ਬਤਾਊ ਮੈਂ ਵੀ ਲੈ ਕੇ ਆਇਆ ਵੈਸੇ ਭੜਥਾ ਬਣਾਉਣ ਵਾਸਤੇ, ਤੁਸੀਂ ਵੀ ਜਾਓ। ਡਾਲਰ ਦਾ ਇੱਕ ਛੋਟਾ ਲੈ ਲਓ ਵੱਡਾ ਲੈ ਲਓ ਤੁਹਾਡੀ ਖੁਸ਼ੀ ਹੈ, ਡਾਲਰ ਦਾ ਇੱਕ, ਮੂਲੀਆਂ 5 7.5 ਡਾਲਰ ਦੀਆਂ, ਐਗ ਪਲਾਂਟ ਬਲੈਕ ਬਿਊਟੀ ਡਾਲਰ ਦਾ ਇੱਕ, ਸਾਗ ਬਣਿਆ ਬਣਿਆ ਲੈ ਸਕਦੇ ਹੋ, ਛੱਲੀਆਂ ਫਰੈਸ਼ ਤੁਹਾਨੂੰ ਮਿਲਣਗੀਆਂ ਇੱਥੋਂ, ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਹਰ ਤਰ੍ਹਾਂ ਦੀ ਸਬਜ਼ੀ ਤੁਸੀਂ ਲੈ ਸਕਦੇ ਹੋ। ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਦਾ ਬਹੁਤ ਵੱਡਾ ਭੰਡਾਰ ਲਿਆਂਦਾ ਜੀ ਵੀਰ ਸਰਦਾਰ ਗੁਰਦਿਆਲ ਸਿੰਘ ਨਾਲ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ, ਅਗੇਨ ਤੁਸੀਂ ਘਰੇ ਲਿਆ ਕੇ ਬਣਾਉਣਾ। ਡਾਲਰ ਦੀ ਖੁਸ਼ੀ ਮਿਲਣੀ ਹੈ ਏਅਰਪੋਰਟ ਤੇ ਮੇਫੀਲਡ 905-840-9000। ਉਨ੍ਹਾਂ ਦੇ ਸਹਿਯੋਗ ਦੇ ਨਾਲ ਕਰਾਂਗੇ ਪੇਸ਼ ਤੁਹਾਡੀ ਕਚਹਿਰੀ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਖਬਰਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਨਾ ਗੈਰ ਕਾਨੂੰਨੀ ਹਿਰਾਸਤ ਵਿਚ ਰਖਿਆ, ਨਾ ਪਾਇਆ ਕੋਈ ਨਾਜਾਇਜ਼ ਦਬਾਅ, ਗਮਾਡਾ ਅਧਿਕਾਰੀਆਂ ਨੇ ਵਾਰੰਟ ਅਫਸਰ ਨੂੰ ਦਿੱਤਾ ਬਿਆਨ। ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਵਾਲੀਆਂ ਥਾਵਾਂ ਤੇ 5 ਮਿੰਟ ਦੇ ਅੰਦਰ ਅੰਦਰ ਪਹੁੰਚਣ ਦਾ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ। ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਤੇ ਸੁਪਨਿਆਂ ਦੇ ਅਨੁਸਾਰ ਕੀਤੇ ਇਤਿਹਾਸਕ ਕੰਮ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਦਾਅਵਾ। ਪੰਜਾਬ ਦੇ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਦਾ ਵੱਡਾ ਦਾਅਵਾ, ਸਰਕਾਰ ਬਣਦਿਆਂ ਹੀ 6 ਮਹੀਨਿਆਂ ਦੇ ਵਿਚ ਜੜੋਂ ਖਤਮ ਕਰਾਂਗੇ ਨਸ਼ਾ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਈਡੀ ਦੇ ਛਾਪੇ ਨੂੰ ਲੈ ਕੇ ਹਾਈਕੋਰਟ ਦੇ ਵਿਚ ਸੁਣਵਾਈ ਹੋਈ। ਇਸ ਦੌਰਾਨ ਸਰਕਾਰ ਨੇ ਕਿਹਾ ਕਿ 50 ਘੰਟਿਆਂ ਤੋਂ ਵੱਧ ਸਮੇਂ ਤੱਕ ਤਲਾਸ਼ੀ ਚਲਦੀ ਰਹੀ, ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਦੇ ਵਿਚ ਉਧਾਰ ਲੈ ਗੱਦਿਆਂ ਤੇ ਸੌਣਾ ਪਿਆ। ਕਿ ਇਹ ਲੋਕਤੰਤਰੀ ਢਾਂਚਾ ਹੈ, ਇਹ ਇਕ ਕੇਂਦਰੀ ਏਜੰਸੀ ਬਨਾਮ ਇਕ ਰਾਜ ਦਾ ਮਾਮਲਾ ਹੈ। ਈਡੀ ਵੱਲੋਂ ASG ਸਤਿਆਪਾਲ ਜੈਨ ਅਤੇ ਸੀਨੀਅਰ ਵਕੀਲ ਧੀਰਜ ਜੈਨ ਅਦਾਲਤ ਦੇ ਵਿਚ ਪੇਸ਼ ਹੋਏ। ਉਧਰ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਵਾਰੰਟ ਅਫਸਰ, ਜਿਨ੍ਹਾਂ ਨੇ ਵੀਰਵਾਰ ਤੜਕਸਾਰ ਕਰੀਬ 2:30 ਵਜੇ ਤੋਂ ਬਾਅਦ ਗਮਾਡਾ ਹੈੱਡਕੁਆਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿਚ ਪੇਸ਼ ਕਰ ਦਿੱਤੀ ਹੈ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗਮਾਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦਸਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿਚ ਨਹੀਂ ਰਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ ਦੇ ਬੈਂਚ ਅੱਗੇ ਪੇਸ਼ ਹੋਈ ਆਪਣੀ ਰਿਪੋਰਟ ਦੇ ਵਿਚ ਬਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਤੇ ਕੋਈ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ। ਰਿਪੋਰਟ ਦੇ ਵਿਚ ਲਿਖਿਆ ਗਿਆ ਕਿ ਸਾਰੇ ਅਧਿਕਾਰੀਆਂ ਨੇ ਇਹ ਦਸਿਆ ਕਿ ਉਨ੍ਹਾਂ ਨੂੰ ਇਮਾਰਤ ਵਿਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਵਿਚ ਨਹੀਂ ਲਿਆ ਗਿਆ। ਕਿਸੇ ਵੀ ਕਾਗਜ਼ ਤੇ ਦਸਤਖਤ ਕਰਨ ਜਾਂ ਕੋਈ ਗੱਲ ਮੰਨਣ ਦੇ ਲਈ ਉਨ੍ਹਾਂ ਤੇ ਕੋਈ ਨਾਜਾਇਜ਼ ਦਬਾਅ ਨਹੀਂ ਪਾਇਆ ਗਿਆ ਔਰ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਨੰਦਾ ਨੇ ਦਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ। ਗਮਾਡਾ ਦੇ ਅਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਔਰ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਵੱਲੋਂ ਖਾਣਾ ਲਿਆਉਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟਰ ਦੀ ਟੀਮ ਵੱਲੋਂ ਸ਼ਾਮ 6 ਤੋਂ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਹ ਘਟਨਾਕ੍ਰਮ ਜਸਟਿਸ ਵਸ਼ਿਸ਼ਠ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਮਾਡਾ ਇਮਾਰਤ ਦਾ ਦੌਰਾ ਕਰਨ ਅਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਸੀ। ਜਿਸ ਦੇ ਵਿਚ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਵਿਚ ਰੱਖਿਆ ਜਾ ਰਿਹਾ ਅਤੇ ਕੀ ਅਧਿਕਾਰੀਆਂ ਜਾਂ ਕਮਾਂਡਾਂ ਦੇ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਦਰਜ ਕੀਤਾ ਗਿਐ। ਜਸਟਿਸ ਵਸ਼ਿਸ਼ ਨੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਸਨ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿਚ ਇਕ ਅਹਿਮ ਕਦਮ ਚੁੱਕਦਿਆਂ ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਵਾਲੀਆਂ ਥਾਵਾਂ ਤੇ 5 ਮਿੰਟ ਦੇ ਅੰਦਰ ਅੰਦਰ ਪਹੁੰਚਣ ਦੇ ਲਈ ਲਾਜ਼ਮੀ ਕਰ ਦਿੱਤਾ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਅਤੇ ਸਮੇਂ ਸਿਰ ਐਮਰਜੈਂਸੀ ਮਦਦ ਮੁਹੱਈਆ ਕਰਵਾਉਣਾ ਏ, ਜਿਸ ਦੇ ਨਾਲ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧ ਸਕਦੀ ਏ ਅਤੇ ਸੱਟਾਂ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦੈ। ਇਸ ਸੜਕ ਸੁਰੱਖਿਆ ਪਹਿਲਕਦਮੀ ਦੇ ਲਾਗੂ ਹੋਣ ਤੋਂ ਬਾਅਦ ਸੜਕ ਹਾਦਸਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿਚ ਵੀ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ, ਜੋ ਸੂਬੇ ਦੇ ਵਿਚ ਸੜਕ ਸੁਰੱਖਿਆ ਦੇ ਯਤਨਾਂ ਦੇ ਵਿਚ ਇਕ ਅਹਿਮ ਪ੍ਰਾਪਤੀ ਹੈ। ਸਮਾਵੇਸ਼ੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਕਈ ਮਹਿਲਾ ਕਰਮਚਾਰੀਆਂ ਨੂੰ ਵੀ ਸੜਕ ਸੁਰੱਖਿਆ ਫੋਰਸ ਦੇ ਵਿਚ ਤੈਨਾਤ ਕੀਤਾ ਗਿਆ। ਉਨ੍ਹਾਂ ਦੀਆਂ ਅਹਿਮ ਕਾਰਜਕਾਰੀ ਜਿੰਮੇਵਾਰੀਆਂ ਵਿਚ ਭਾਗੀਦਾਰੀ ਸੜਕ ਸੁਰੱਖਿਆ ਖੇਤਰ ਦੇ ਵਿਚ ਮਹਿਲਾਵਾਂ ਦੇ ਲਈ ਮੌਕਿਆਂ ਦਾ ਵਿਸਥਾਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ, ਜੋ ਰਵਾਇਤੀ ਤੌਰ ਤੇ ਪੁਰਸ਼ ਪ੍ਰਧਾਨ ਰਹੇ ਨੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 4.5 ਸਾਲਾਂ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਦੇ ਅਨੁਸਾਰ ਇਤਿਹਾਸਕ ਕੰਮ ਕੀਤੇ ਨੇ। ਸਰਕਾਰ ਨੇ ਮੁਫ਼ਤ ਬਿਜਲੀ, ਬਿਹਤਰ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਸਨਮਾਨ ਰਾਸ਼ੀ ਅਤੇ ਮਹਿਲਾਵਾਂ ਦੇ ਲਈ ਸਨਮਾਨ ਵਰਗੀਆਂ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਦੇ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਪੜਾਅ ਦੀ ਸ਼ੁਰੂਆਤ ਤਾਜੋਕੇ ਸਥਿਤ ਗੁਰਦੁਆਰਾ ਬਾਬਾ ਪੰਜਾਬ ਸਿੰਘ ਵਿਖੇ ਨਤਮਸਤਕ ਹੋਣ ਉਪਰੰਤ ਕੀਤੀ ਗਈ। ਯਾਤਰਾ ਦੀ ਸ਼ੁਰੂਆਤ ਮੌਕੇ ਭਾਜਪਾ ਦੇ ਜਨਰਲ ਸਕੱਤਰ ਦਿਆਲਦਾਸ ਸੋਢੀ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਅਰਦਾਸ ਬੇਨਤੀ ਕੀਤੀ ਹੈ। ਅਨਾਜ ਮੰਡੀ ਤਪਾ ਦੇ ਵਿਖੇ ਹੋਏ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿਆਲਦਾਸ ਸੋਢੀ, ਸੀਨੀਅਰ ਵਕੀਲ ਐਚ ਐਸ ਫੂਲਕਾ ਤੇ ਭਾਜਪਾ ਦੇ ਸਕੱਤਰ ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਨੀਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਦੇ ਵਿਚ ਨਾਕਾਮ ਰਹਿਣ ਦੇ ਇਲਜ਼ਾਮ ਲਗਾਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਚ ਪੈਸੇ ਦੇਖਣ ਲਈ ਲੁਧਿਆਣਾ ਟ੍ਰੇਡਿੰਗ ਇੰਕ 905-9054-9500-9054-9500। ਆਸ ਸਪਾਂਸਰ ਦਿਸ ਪ੍ਰੋਗਰਾਮ ਸਮੋਸਾ ਸਵੀਟਸ ਐਂਡ ਫੈਕਟਰੀ 10,970 ਏਅਰਪੋਰਟ ਰੋਡ, 10,615 ਬਿਰਾਮੀ ਰੋਡ, 18,050 ਆਲਬੀ ਰੋਡ ਤੇ ਐਲੀਟ ਬੈਂਕ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾਸ, ਨਮਕੀਨ, ਮਿਠਾਈਆਂ, ਵਨ ਸੋਨੇ ਤੁਸੀਂ ਖਰੀਦਣੇ ਨੇ, ਭਾਜੀ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ 416-213-1165। ਨੈਨੋਐਨ ਓਫੀ ਲੋਇਜ਼ ਦੀ ਟੀਮ ਜੋ ਤੁਹਾਡੇ ਐਕਸੀਡੈਂਟ, ਸਲਿਪ ਐਂਡ ਫਾਲਸ, ਨਿੱਜੀ ਸੱਟ, ਪਰਸਨਲ ਇੰਜਰੀ ਤੋਂ ਇਲਾਵਾ ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਤਰ੍ਹਾਂ ਦਾ ਕੋਈ ਲਿਟੀਗੇਸ਼ਨ ਦਾ ਮਸਲਾ ਹੈ, ਉਸ ਦੇ ਹੱਲ ਵਾਸਤੇ ਤੁਸੀਂ ਗੁਰਦੀਪ ਸਿੰਘ ਨਨਵਾ, ਜਿਨ੍ਹਾਂ ਨੂੰ ਗੈਰੀ ਨਨਵਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਲਿਟੀਗੇਸ਼ਨ ਐਕਸਪਰਟ ਨੇ, ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 6497-6889-3688-89 ਤੇ ਕਾਲ ਕਰੋ। ਇਸ ਦੇ ਨਾਲ ਪ੍ਰੋਗਰਾਮ ਦੇ ਹਿੱਸੇ ਨੂੰ ਇਕ ਵਾਰ ਫੇਰ ਦੱਸ ਦਈਏ ਕਿ ਸਪਾਂਸਰ ਕੀਤਾ ਜਾ ਰਿਹਾ ਹੈ। ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਰੰਗਲਾ ਪੰਜਾਬ ਦੇ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਸਟਨ ਰੋਡ ਵਾਹੁਣ ਦੇ ਵਿਚ ਵਾਕਿਆ ਨੇ, ਜਿੱਥੋਂ ਤੁਸੀਂ ਨੋਟ ਕਰੋ ਕਿ 100 ਤੋਂ ਲੈ ਕੇ 1000 ਬੰਦਿਆਂ ਦੀ ਯਾਦਗਾਰੀ ਪਾਰਟੀ ਦਾ ਪ੍ਰਬੰਧ ਕਰ ਸਕਦੇ ਹੋ। ਨੰਬਰ ਟੂ ਕਾਲ 416-433-9991 ਤੇ ਸਵੀਟ ਮਹਿਲ 6 CT ਰੈਕਸਟਲ ਬੁਲੇਵਾਰਡ ਤੇ ਨੇ, ਜਿੱਥੇ ਤੁਸੀਂ ਆਪਣੇ ਮਨ ਭਾਉਂਦਾ ਖਾਣਾ ਬੈਠ ਕੇ ਵੈਜ ਨਾਨ ਵੈਜ ਥਾਲੀ ਦਾ ਆਨੰਦ ਮਾਣ ਸਕਦੇ ਹੋ ਅਤੇ ਨਾਲ ਟੇਕ ਆਊਟ ਲਾਈਵ ਲੋਕੇਸ਼ਨ ਦੇ ਪ੍ਰਬੰਧਾਂ ਲਈ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਦੀਆਂ ਮਿਠਾਈਆਂ ਲਈ ਸਵੀਟ ਮਹਿਲ ਨੰਬਰ 416-6799-99। ਮਾਲਟਨ ਦੇ ਵਿਚ ਗਹਿਣੇ ਦਾ ਸ਼ਾਨਦਾਰ ਸ਼ੋਅਰੂਮ ਅਸ਼ੋਕ ਜਵੈਲਰਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਕੰਗਣ, ਕੜੇ, ਝੁਮਕੇ, ਵਾਲੀਆਂ, ਜਿਹੜਾ ਅਵਸਰ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਅਸ਼ੋਕ ਜਵੈਲਰ, ਨੰਬਰ 905-6072-4290। ਇਸ ਦੇ ਨਾਲ ਇਸ ਹਿੱਸੇ ਨੂੰ ਕਾਵਿਆ ਹੋਮੋਕੇਅਰ ਤੇ ਮੀਤਾ ਓਜ਼ਾ ਦੀ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ, ਜਿਵੇਂ ਤੁਹਾਨੂੰ ਉਹ ਮੈਡੀਸਨ ਦੇਣ, ਡਾਇਗਨੋਜ਼ ਕਰਕੇ ਉਸ ਦਾ ਰੈਗੂਲਰ ਸੇਵਨ ਕਰਨ ਦੇ ਨਾਲ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ। ਕਾਵਿਆ ਹੋਮੋਕੇਅਰ, ਨੰਬਰ ਟੂ ਕਾਲ 647-7627-279-6477-6027-779। ਫੇਅਰ ਪ੍ਰਾਈਸ ਦੇ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬੇਲ ਡੀਪੀਐਫ ਕਲੀਨਿੰਗ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਕਿਸੇ ਤਰ੍ਹਾਂ ਦੀ ਲੋਚਦੇ ਹੋ ਤਾਂ 14 ਸਾਲ ਦਾ ਐਕਸਪੀਰੀਅੰਸ ਲੈ ਕੇ ਫੇਅਰ ਪ੍ਰਾਈਸ ਦਾ ਟਰੱਕ ਰਿਪੇਅਰ ਸੈਂਟਰ ਹੈਪੀ ਬੜਿਆਲ ਜੀ ਨੂੰ ਕਾਲ ਕਰ ਸਕਦੇ ਹੋ ਵੀ ਸੁੱਖਾ ਟੇਸੀ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ 647-906-9957 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ 416-716-3461 ਟੋਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਮਿਲਦਾ ਹੈ ਜੀ ਤੁਹਾਡੇ ਵਾਸਤੇ ਸਿਰਫ ਅਤੇ ਸਿਰਫ ਬ੍ਰੈਂਡ ਨਿਊ ਹਰ ਤਰ੍ਹਾਂ ਦਾ ਸਮਾਨ ਔਰ ਜਿੱਥੋਂ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਈਜ ਹਾਈ ਐਂਡ ਦੇ ਅਪਲਾਈਸਿਸ ਬਹੁਤ ਹੀ ਵਾਜਬ ਰੇਟਾਂ ਤੇ ਲੈ ਸਕਦੇ ਹੋ ਫਰਨੀਚਰ ਦੀ ਬਿਹਤਰੀਨ ਕੁਆਲਿਟੀ ਦੀਆਂ ਕੁਝ ਸੋਫਾ ਸੈੱਟ ਬੈਡਰੂਮ ਸੈੱਟ ਡਾਇਨਿੰਗ ਰੂਮ ਸੈੱਟ ਲਿਵਿੰਗ ਰੂਮ ਸੈੱਟ ਆਦਿ ਤੁਸੀਂ ਹਟ ਕੇ ਕੁਝ ਫਰਨੀਚਰ ਲੈਣਾ ਹੈ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਟੌਪ ਚੋਇਸ ਨੰਬਰ ਟੂ ਕਾਲ 905-700-4945 ਆਪਣੇ ਕੀਮਤੀ ਸਮਾਨ ਨੂੰ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਨ ਸਮੇਂ ਪ੍ਰੋਫੈਸ਼ਨਲ ਮੂਵਰਸ ਨੂੰ ਹਾਇਰ ਕਰਨਾ ਚਾਹੁੰਦੇ ਹੋ ਰੈਜੀਡੈਂਸ਼ੀਅਲ ਕਮਰਸ਼ੀਅਲ ਮੂਵਜ਼ ਲੌਂਗ ਡਿਸਟੈਂਸ ਲੇਬਰ ਸਰਵਿਸ ਜੰਕਰ ਮੂਵ ਕਰਾਉਣਾ ਸਪੈਸ਼ਲ ਮੂਵੀ ਪੈਕੇਜ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਲਈ ਐਚ ਕੇ ਮੂਵਰਸ ਐਂਡ ਸਟੋਰੇਜ 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10 ਬਰੈਂਪਟਨ ਦੇ ਵਿਚ ਵਾਕਿਆ ਨੇ ਨੰਬਰ 416-524-4167-04 ਤੇ ਕਾਲ ਕੀਤੀ ਜਾ ਸਕਦੀ ਹੈ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੇ ਤੁਹਾਡਾ ਸਵਾਗਤ ਹੈ ਤੇ ਲੋ ਮੈਂ ਖਬਰਾਂ ਅਗਲੀਆਂ ਪੇਸ਼ ਕਰਾਂ ਇਸ ਹਿੱਸੇ ਨੂੰ ਫਾਰਮ ਵਰਕਰ ਚਾਹੀਦੇ ਨੇ ਜੀ ਅਜੈਬ ਸਿੰਘ ਸਹੋਤਾ ਜੀ ਕਹਿੰਦੇ ਨੇ ਘਰੋਂ ਪਿਕ ਕਰਾਂਗੇ ਮਿਲਟਨ ਕੈਲੇਡਨ ਬਰੈਂਪਟਨ ਮਾਲਟਨ ਤੇ ਮਿਸੀਸਾਗਾ ਦੇ ਵਿਚੋਂ ਵਾਪਸੀ ਤੁਹਾਡੇ ਖੀਸੇ ਗਰਮ ਹੋਣਗੇ ਤੁਹਾਡੀ ਮਿਹਨਤ ਦੀ ਕਮਾਈ ਤੁਹਾਡੀ ਪਾਕਟ ਚ ਹੋਵੇਗੀ ਅਜੈਬ ਸਿੰਘ ਸਹੋਤਾ ਨੰਬਰ ਨੋਟ ਕਰੋ 416-588-8682 ਤੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਵਪਾਰ ਹੈ ਤੁਸੀਂ ਉਸਦੀ ਐਡਵਰਟਾਈਜ਼ਮੈਂਟ ਸਾਡੇ ਇਸ ਮਾਧਿਅਮ ਦੇ ਰਾਹੀਂ ਕਰਾਉਣਾ ਚਾਹੋ ਤਾਂ ਨੰਬਰ ਹੈ 416-716-7794 ਅਗਰ ਕਿਸੇ ਨੇ ਕੋਈ ਆਪਣਾ ਰੇਡੀਓ ਸ਼ੋਅ ਸ਼ੁਰੂ ਕਰਨਾ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਕਿ ਜਿਹੜਾ ਸੀਟ ਤੇ ਬੈਠ ਗਿਆ ਕਿਉਂਕਿ ਗੱਡੀ ਚੱਲਣ ਵਾਲੀ ਹੈ ਸਾਡੀਆਂ ਜਿਹੜੀਆਂ ਅੱਜ ਫੇਰ ਇੰਜੀਨੀਅਰ ਲੱਗੇ ਹੋਏ ਨੇ ਮੇਰੇ ਖਿਆਲ ਚ ਆਖਰੀ ਹੁਣ ਜਿਹੜੇ ਦਿਨ ਨੇ ਜੀ ਟੈਸਟਿੰਗ ਦੇ ਓਵਰ ਹੋਣ ਵਾਲੇ ਨੇ ਸੋ ਅਰਸ਼ ਉਥੇ ਗਏ ਹੋਏ ਨੇ ਸਵੇਰ ਤੇ ਲੱਗੇ ਹੋਏ ਨੇ ਸਾਡੇ ਇੰਜੀਨੀਅਰ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਜੋ ਵੀ ਤੁਹਾਡੇ ਵੱਲੋਂ ਫੀਡਬੈਕ ਦਿੱਤੀ ਜਾਂਦੀ ਹੈ ਅਸੀਂ ਰੋਜ਼ ਦੀ ਰੋਜ਼ ਉਹਨਾਂ ਤੱਕ ਪਹੁੰਚਦੀ ਕਰ ਰਹੇ ਹਾਂ ਉਹ ਤੇ ਵਰਕ ਕਰ ਰਹੇ ਨੇ ਮੈਨੂੰ ਬੜੀ ਖੁਸ਼ੀ ਹੈ ਕਿ ਨਾਇਗਰਾ ਫਾਲ ਤੋਂ ਕੱਲ ਵੀ ਕੁਝ ਕਾਲਸ ਬਫਲੋ ਤੋਂ ਬੜੀ ਦੂਰੋਂ ਦੂਰੋਂ ਆਈਆਂ ਨੇ ਔਰ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਪਿਕਰਿੰਗ ਐਜੈਕਸ ਗੋਲਫ ਅਤੇ ਅਰੋੜਾ ਸਾਈਡ ਤੋਂ ਵੀ ਕਾਲਸ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਉਥੇ ਵੀ ਇਹ ਕ੍ਰਿਸਟਲ ਕਲੀਅਰ ਇਸ ਵਕਤ ਸੁਣਿਆ ਜਾ ਰਿਹਾ ਅਗੇਨ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਕਿਸੇ ਜਗ੍ਹਾ ਤੇ ਹੋ ਸਕਦਾ ਹੈ ਕਿ ਇਹਦੀ ਰੇਂਜ ਘੱਟ ਵੱਧ ਹੋਵੇ ਪਰ ਫਿਰ ਵੀ ਫੀਡਬੈਕ ਦੇਣ ਲਈ ਨੰਬਰ ਹੈ 416-303-1515 ਕਿਸੇ ਨੇ ਵੀ ਕੋਈ ਰੇਡੀਓ ਸ਼ੋਅ ਸ਼ੁਰੂ ਕਰਨਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-716-7794 IPTV ਬਾਕਸ ਦੀ ਸਰਵਿਸ ਤੁਸੀਂ 12 ਮਹੀਨਿਆਂ ਦਾ $100 ਦੋ ਦਿਨ ਦਾ ਟਰਾਇਲ ਬਿਲਕੁਲ ਫ੍ਰੀ ਲੈ ਸਕਦੇ ਹੋ ਜਿੱਥੇ ਤੁਸੀਂ ਸੁਣ ਰਹੇ ਹੋ ਘਰੋਂ ਬੈਠਿਆਂ ਸਾਡੇ ਨਾਲ ਆਪਣਾ ਬਾਕਸ ਸਵਿਚ ਕਰਨਾ 2 ਤੋਂ 5 ਮਿੰਟ ਦੇ ਵਿਚ ਤੇ ਪੇਮੈਂਟ ਤੁਸੀਂ ਵਾਇਆ ਈ ਟਰਾਂਸਫਰ ਵੀ ਕਰ ਸਕਦੇ ਹੋ ਨੰਬਰ 647-545-5858-649 ਅਸੀਂ ਵੈਸੇ ਪੱਕੇ ਜਿਹੜੇ ਤੁਹਾਡੇ ਲਈ ਅੱਡੇ ਜਿਹੜੇ ਡਿਕਸੀ ਤੇ ਡਿਊ ਦੇ ਏਰੀਏ ਵਿਚ ਸਾਡਾ ਆਫਿਸ ਆ ਉਹਦੀ ਬੈਕ ਸਾਈਡ ਤੇ ਤੁਹਾਡੇ ਲਈ ਆਫਿਸ ਸੈੱਟ ਕਰ ਦੇਣਾ ਸੋ ਉੱਥੇ ਤੁਸੀਂ ਆ ਕੇ ਆਪਣੇ ਬਾਕਸ ਜਦੋਂ ਵੀ ਕੋਈ ਪ੍ਰੋਬਲਮ ਹੋਵੇ ਸਮੱਸਿਆ ਹੋਵੇ ਸਾਨੂੰ ਮਿਲ ਸਕੋਗੇ ਨੰਬਰ ਟੂ ਕਾਲ 647-545-5859 ਕੁਝ ਖ਼ਬਰਾਂ ਮੇਰੇ ਕੋਲ ਨੇ ਲੋਕੇਸ਼ਨ ਚੰਦ ਚੋਣਵੀਆਂ ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਸ ਵਕਤ ਤੁਸੀਂ ਸੁਣ ਰਹੇ ਹੋ ਮੈਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ
3: Real news, real impact, showing you real world. CJMR 1320. CJMR 1320.
0: Akashwani 1320 meter band, Chawla News Network, Toronto. Ek vari phir to aap ji da swagat te pesh ne chand chunwiyan khabran par jaldi Sardar Jasbir Singh ji Patti sahab naal gallbaat karange. Aur veer Ranjit Rana ji Punjab to hazir honge gallan baatan leke te lo pesh ne chunwiyan khabran. ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਤਿਆਰੀ ਜ਼ਰੂਰੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਇਸ ਬਿਆਨ ਨੇ ਚਰਚਾ ਛੇੜ ਦਿੱਤੀ ਹੈ ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦਸਿਆ ਪਰ ਇਸ ਨੂੰ ਨਜ਼ਰ ਅੰਦਾਜ਼ ਕਰਨ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਲਈ ਤਿਆਰੀ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਰੱਖਿਆ ਮੰਤਰੀ ਡੇਵਿਡ ਮੈਗਿੰਟੀ ਨੇ ਕਿਹਾ ਹੈ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਆਮ ਪ੍ਰਕਿਰਿਆ। ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਇਹ ਦੱਸਣ ਤੋਂ ਗੁਰੇਜ਼ ਕੀਤਾ ਹੈ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਲਈ ਤਿਆਰੀ ਆਰੰਭੀ ਹੈ। ਉਧਰ ਈਰਾਨ ਤੇ ਹਮਲਾ ਹੁਣ ਤੱਕ ਦਾ ਸਭ ਤੋਂ ਆਸਾਨ ਫੈਸਲਿਆਂ ਦੇ ਵਿਚੋਂ ਇਕ ਸੀ। ਨੇਤਨਯਾਹੂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿਚ ਕਾਇਰ ਕਰਾਰ ਦਿੱਤਾ ਹੈ। ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਫਲਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਹੀ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਨਾਮ ਦਾ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਨ੍ਹਾਂ ਦੇ ਮੰਚ ਤੇ ਆਉਂਦੇ ਹੀ ਬਾਹਰ ਚਲੇ ਗਏ। ਨੇਤਨਯਾਹ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿਚ ਕਾਇਰ ਕਰਾਰ ਦਿੱਤਾ ਹੈ। ਟੋਰਾਂਟੋ ਹਵਾਈ ਅੱਡੇ ਤੇ ਇਕ ਵਾਰ ਫਿਰ ਯਾਤਰੀ ਦੇ ਸਮਾਨ ਦੇ ਵਿਚੋਂ 57 ਕਿਲੋ ਨਸ਼ਾ ਬਰਾਮਦ ਹੋਇਆ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੱਕ ਦੇ ਆਧਾਰ ਤੇ ਜਦੋਂ ਸ੍ਰੀਲੰਕਾ ਜਾ ਰਹੇ ਇਕ ਯਾਤਰੀ ਦੇ 3 ਸੂਟ ਖੁਲਵਾਏ ਗਏ ਤਾਂ ਵੇਖਿਆ ਗਿਆ ਕਿ ਉਨ੍ਹਾਂ ਦੇ ਵਿਚ 44 ਕਿਲੋ ਹਸ਼ੀਸ਼ ਅਤੇ 13 ਕਿਲੋ ਕੋਕੀਨ ਮਿਲੀ ਹੈ। ਹੁਣ ਯਾਤਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਟਰੰਪ ਦੇ ਬੈਨ ਦੇ ਸਬੰਧੀ ਹੁਕਮਾਂ ਤੇ ਰੋਕ ਲੱਗ ਗਈ। ਇਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਵਾਈਟ ਹਾਊਸ ਦੇ ਅਹਾਤੇ ਵਿਚ 3 ਮੀਡੀਆ ਅਦਾਰਿਆਂ ਤੇ ਲਾਈ ਗਈ ਪਾਬੰਦੀ ਤੇ 27 ਤਰ੍ਹਾਂ ਦੀ ਰੋਕ ਲਾ ਦਿੱਤੀ ਹੈ। ਓਪਨ ਏਆਈ ਦੇ ਏਜੰਟ ਨੇ ਆਸਟ੍ਰੇਲੀਆ ਦੇ ਸਰਕਾਰੀ ਪੋਰਟਲ ਨੂੰ ਕੀਤਾ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਵੱਡਾ ਖੁਲਾਸਾ। ਇਹ ਘਟਨਾ ਇਸ ਲਈ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਦੁਨੀਆਂ ਭਰ ਵਿਚ ਇਸ ਨੂੰ ਪਹਿਲਾਂ ਹੀ ਅਜਿਹਾ ਮਾਮਲਾ ਮੰਨਿਆ ਜਾ ਰਿਹਾ ਜਦੋਂ ਏਆਈ ਏਜੰਟ ਨੇ ਸਿੱਧੇ ਤੌਰ ਤੇ ਕਿਸੇ ਸਰਕਾਰੀ ਵੈਬਸਾਈਟ ਜਾਂ ਪੋਰਟਲ ਨੂੰ ਹੈਕ ਕੀਤਾ ਹੋਵੇ। ਦੂਜੇ ਪਾਸੇ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਸਮੀਖਿਆ ਵਿਚ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗੇ ਕਿ ਕਿਸੇ ਮਰੀਜ਼ ਦੇ ਨਿੱਜੀ ਰਿਕਾਰਡ ਤੱਕ ਪਹੁੰਚ ਬਣਾਈ ਗਈ ਸੀ। ਟਰੰਪ ਨੇ ਸ਼ੀ ਜਿਨਪਿੰਗ ਦੀ ਖਾਤਰਦਾਰੀ ਦੇ ਵਿਚ ਕੋਈ ਕਸਰ ਨਹੀਂ ਛੱਡੀ ਹੈ। ਆਪਣਾ ਮਰੀਨ ਵਨ ਦੀ ਸੈਰ ਕਰਵਾਈ ਹੈ। ਵਾਈਟ ਹਾਊਸ ਚੋਂ ਦਿਖਾਈ ਦੋਸਤੀ ਵਪਾਰ ਤੋਂ ਏਆਈ ਤੱਕ ਹੋਵੇਗੀ ਵੱਡੀ ਡੀਲ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੱਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵਾਈਟ ਹਾਊਸ ਦਾ ਸਾਊਥ ਲੋਨ ਦਿਖਾਉਣ ਲਈ ਵੀ ਲੈ ਕੇ ਗਏ। ਇਸ ਦੌਰੇ ਤੇ ਅਮਰੀਕੀ ਰਾਸ਼ਟਰਪਤੀ ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰ ਮਰੀਨ ਵਨ ਨੂੰ ਵੀ ਅੰਦਰੋਂ ਦੇਖਣਾ ਤੇ ਨਵੇਂ ਬਣੇ ਹੈਲੀਪੈਡ ਦਾ ਦੌਰਾ ਵੀ ਸ਼ਾਮਲ ਸੀ। ਇਸ ਦੀਆਂ ਵੀ ਹੁਣ ਕਿਆਸਰਾਈਆਂ ਹੋ ਰਹੀਆਂ ਨੇ। ਉਧਰ ਨਿਊਯਾਰਕ ਸ਼ਹਿਰ ਚੋਂ ਯਹੂਦੀ ਸੁਰੱਖਿਅਤ ਨਹੀਂ ਹਨ। ਨਿਊਯਾਰਕ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਸਿੱਧੇ ਮਮਦਾਨੀ ਨੂੰ ਸੰਬੋਧਨ ਕਰਦੇ ਹੋਏ ਨੇਤਰੀਜਾ ਨੂੰ ਕਿਹਾ ਕਿ ਮਿਸਟਰ ਮਮਦਾਨੀ ਤੁਸੀਂ ਮੈਨੂੰ ਇਥੋਂ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਮੈਨੂੰ ਚੁੱਪ ਨਹੀਂ ਕਰਵਾ ਸਕਦੇ, ਤੁਸੀਂ ਸੱਚ ਨੂੰ ਚੁੱਪ ਨਹੀਂ ਕਰਵਾ ਸਕਦੇ। ਨੇਤਨਯਾਹੂ ਨੇ ਅੱਗੇ ਕਿਹਾ ਕਿ ਮਿਸਟਰ ਮਮਦਾਨੀ ਜਦੋਂ ਤੋਂ ਤੁਸੀਂ ਇਸ ਸ਼ਹਿਰ ਦੇ ਮੇਅਰ ਬਣੇ ਹੋ ਨਿਊਯਾਰਕ ਚ ਕਈ ਯਹੂਦੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਨੇਤਨਯਾਹੂ ਦੇ ਜਵਾਬ ਵਿਚ ਨਿਊਯਾਰਕ ਸ਼ਹਿਰ ਦੇ ਮੇਅਰ ਯੋਹਰਦਾਨ ਮਮਦਾਨੀ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਵਰਤੋਂ ਫਲਸਤੀਨੀਆਂ ਦੇ ਖਿਲਾਫ਼ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਲਈ ਬੇਬੁਨਿਆਦ ਝੂਠ ਦੁਹਰਾਉਣ ਵਾਸਤੇ ਕੀਤੀ ਹੈ। ਪਾਕਿਸਤਾਨ ਦੇ ਅਫਗਾਨਿਸਤਾਨ ਵਿਚਾਲੇ ਤਣਾਅ ਵਧਣ ਦੀਆਂ ਖ਼ਬਰਾਂ ਨੇ। ਪਾਕਿਸਤਾਨ ਸੁਰੱਖਿਆ ਦਸਤਾ ਨੇ ਕਈ ਅਫਗਾਨ ਤਾਲਿਬਾਨ ਲੜਾਕਿਆਂ ਨੂੰ ਮਾਰ ਮੁਕਾਇਆ। ਪਾਕਿਸਤਾਨੀ ਸੁਰੱਖਿਆ ਦਸਤਿਆਂ ਦਾ ਦਾਅਵਾ ਹੈ ਕਿ ਇਨ੍ਹਾਂ ਲੜਾਕਿਆਂ ਨੇ ਪਾਕਿਸਤਾਨ ਚੋਂ ਵੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਗੈਰ ਧਾਰਮਿਕ ਤੇ ਗੈਰ ਕਾਨੂੰਨੀ ਹੈ। ਪਰਮਾਣੂ ਬੰਬ ਬਣਾਉਣ ਦੇ ਦਾਅਵਿਆਂ ਤੋਂ ਈਰਾਨ ਦੇ ਰਾਸ਼ਟਰਪਤੀ ਪੇਜਿਸਕਿਨ ਦਾ ਵੱਡਾ ਬਿਆਨ, ਪਰਮਾਣੂ ਬੰਬ ਸਵਾਲ ਬਿਲਕੁਲ ਨਹੀਂ, ਧਰਮ ਵੀ ਨਹੀਂ ਦਿੰਦਾ ਇਜਾਜ਼ਤ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜਿਸਕਿਨ ਨੇ ਈਰਾਨ ਦੇ ਪਰਮਾਣੂ ਵਿਕਸਿਤ ਕਰਨ ਦੀ ਕਿਸੇ ਵੀ ਯੋਜਨਾ ਜਾਂ ਮਨਸਾ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਦੌਰਾਨ ਨਿਊਯਾਰਕ ਵਿਚ ਫੌਕਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਦੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਦੀ ਅੰਤਰਰਾਸ਼ਟਰੀ ਪੱਧਰ ਤੇ ਜਾਂਚ ਕਰਾਉਣ ਅਤੇ ਆਪਣੇ ਸੰਵਰਧਿਤ ਯੂਰੇਨੀਅਮ ਦੇ ਸਟਾਕ ਨੂੰ ਘਟਾਉਣ ਲਈ ਪੂਰੀ ਤਰ੍ਹਾਂ ਤਿਆਰ ਬਾਰ ਤਿਆਰ ਹੈ। ਉਧਰ ਇਟਲੀ ਚ ਬੁਰਕਾ ਤੇ ਨਕਾਬ ਤੇ ਪਾਬੰਦੀ, ਮੈਲੋਨੀ ਸਰਕਾਰ ਨੇ ਪਾਸ ਕਰਤਾ ਨਵਾਂ ਕਾਨੂੰਨ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੀ ਅਗਵਾਈ ਵਾਲੀ ਕੈਬਨਿਟ ਨੇ ਇਟਲੀ ਦੀ ਸਿੱਖਿਆ ਪ੍ਰਣਾਲੀ ਅਤੇ ਸਮਾਜਿਕ ਏਕੀਕਰਨ ਲੈ ਕੇ ਇਹ ਇਕ ਵੱਡਾ ਫੈਸਲਾ ਕੀਤਾ ਹੈ। ਉਧਰ ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ਚੋਂ ਏਅਰ ਇੰਡੀਆ ਦਾ ਪਾਇਲਟ ਕਾਬੂ, ਯੂਰਖ ਹਵਾਈ ਅੱਡੇ ਤੇ ਦਿੱਲੀ ਦੀ ਫਲਾਈਟ ਚਲਾਉਣ ਵਾਲਾ ਪਹਿਲਾ ਜਾਂਚ ਦੌਰਾਨ ਫੜਿਆ ਗਿਆ ਪਾਇਲਟ। ਏਅਰ ਇੰਡੀਆ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਯੂਰਖ ਹਵਾਈ ਅੱਡੇ ਤੇ ਰਾਜਧਾਨੀ ਦਿੱਲੀ ਲਈ ਉਡਾਨ ਭਰਨ ਤੋਂ ਪਹਿਲਾਂ ਉਸ ਦਾ ਬ੍ਰਿੰਥ ਐਨਾਲਾਈਜ਼ਰ ਭਾਵ ਅਲਕੋਹਲ ਟੈਸਟ ਵਿਚ ਫੇਲ ਹੋਣ ਵਾਲੇ ਆਪਣੇ ਇਕ ਪਾਇਲਟ ਨੂੰ ਮੁਅੱਤਲ ਕਰਕੇ ਘਰ ਤੋਰ ਦਿੱਤਾ। ਦੁਨੀਆਂ ਦਾ ਸਭ ਤੋਂ ਲੰਮਾ ਜਾਮ ਚੀਨ ਵਿਚ 60 ਮੀਲ ਲੰਮਾ ਟ੍ਰੈਫਿਕ 12 ਦਿਨ ਤੱਕ ਜਾਮ ਰਿਹਾ ਸੀ। ਹਜ਼ਾਰਾਂ ਡਰਾਈਵਰ ਫਸੇ। ਸਾਲ 2010 ਦੀ ਖ਼ਬਰ ਛਾਇਆ ਹੋਈ ਹੈ ਕਿ ਚੀਨ ਚ ਦੁਨੀਆਂ ਦਾ ਸਭ ਤੋਂ ਲੰਮਾ ਟ੍ਰੈਫਿਕ ਜਾਮ ਦਰਜ ਕੀਤਾ ਸੀ। ਇਹ ਜਾਮ ਕਰੀਬ 60 ਮੀਲ ਲਗਭਗ 97 ਕਿਲੋਮੀਟਰ ਤੱਕ ਫੈਲਿਆ ਸੀ। 12 ਦਿਨ ਲੱਗਾ ਤੇ ਇੱਥੇ ਫਿਰ ਜਿਹੜੇ ਸੀ ਬਾਜ਼ਾਰ ਵੀ ਕੁਝ ਥਾਵਾਂ ਤੇ ਸਥਾਨਕ ਪੇਂਡੂ ਪਾਣੀ ਖਾਣਾ ਤੇ ਹੋਰ ਜ਼ਰੂਰੀ ਸਮਾਨ ਵੇਚਣ ਜਾਂ ਮੁਫ਼ਤ ਦੇਣ ਲਈ ਵੀ ਪਹੁੰਚ ਗਏ ਸਨ। ਭਾਰਤੀ ਸੁਪਰੀਮ ਕੋਰਟ ਚੋਂ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਖਾਰਜ। ਅਦਾਲਤੀ ਕਾਰਵਾਈਆਂ ਚੋਂ ਖੇਤਰੀ ਭਾਸ਼ਾਵਾਂ ਦੀ ਸ਼ਮੂਲੀਅਤ ਨੂੰ ਹੌਲੀ ਹੌਲੀ ਵਧਾਉਣ ਦਾ ਵੀ ਉਨ੍ਹਾਂ ਨੇ ਹਵਾਲਾ ਦਿੱਤਾ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਔਰਤ ਦੀ ਛੇੜਛਾੜ ਕਰਕੇ ਬਣਾਈ ਗਈ ਤਸਵੀਰ ਤੁਰੰਤ ਹਟਾਏ ਮੈਟਾ। ਦਿੱਲੀ ਹਾਈ ਕੋਰਟ ਦਾ ਬਿਆਨ। ਦਿੱਲੀ ਹਾਈ ਕੋਰਟ ਨੇ CJP ਆਗੂਆਂ ਨੂੰ ਨੋਟਿਸ ਜਾਰੀ ਕੀਤਾ। ਜਸਟਿਸ ਗਿਰੀਸ਼ ਕਠਪਾਲੀਆ ਨੇ ਟਿੱਪਣੀ ਕੀਤੀ ਹੈ ਕਿ ਇਹ ਇਕ ਅਸਾਧਾਰਨ ਸਥਿਤੀ ਹੈ ਜਿਸ ਵਿਚ ਮਾਮਲਾ ਸਿਰਫ ਇਕ ਔਰਤ ਦਾ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਇਸ ਪ੍ਰਤੀ ਸੰਵੇਦਨਸ਼ੀਲ ਨਹੀਂ ਤਾਂ ਅਦਾਲਤ ਇਹ ਯਕੀਨੀ ਬਣਾਏਗੀ ਕਿ ਉਹ ਸੰਵੇਦਨਸ਼ੀਲ ਬਣੇ। ਉਧਰ SIR ਦੇ ਸਬੰਧ ਵਿਚ ਮੁੱਖ ਚੋਣ ਕਮਿਸ਼ਨ ਗਿਆਨ ਈਸ਼ ਕੁਮਾਰ ਵਿਰੁੱਧ ਅਪਰਾਧਿਕ ਮੁਕਦਮੇ ਦੀ ਮੰਗ ਦਾ ਜ਼ੋਰ ਫੜ ਗਿਆ। ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਹੋ ਗਈ। ਕਰਾਂਗੇ ਪੱਟੀ ਸਾਹਿਬ ਨਾਲ ਗੱਲਬਾਤ। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਗੁਰਦਾਸ ਮਾਨ ਦਾ ਗਾਣਾ ਸੀ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। 84 ਸਾਲਾ ਸੀਨੀਅਰ ਭਾਜਪਾ ਆਗੂ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਝ ਨਹੀਂ ਖੱਟਿਆ ਮੈਂ, ਕੁਝ ਨਹੀਂ ਪੱਲੇ ਪਿਆ ਮੈਂ, ਭਾਜਪਾ ਹੀ ਬਣ ਕੇ ਮੇਰੇ ਪੱਲੇ ਕੁਛ ਨਹੀਂ ਪਿਆ। ਕਾਂਗਰਸ ਵਿਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ। ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹੋਣ ਦਾ ਦਾਅਵਾ। ਅਕਾਲੀਆਂ ਲੈਣਾ ਨਹੀਂ, ਕਾਂਗਰਸ ਨੇ ਵਾਪਸ ਮੋੜਨਾ ਨਹੀਂ ਤੇ BJP ਨੇ ਕੁਝ ਪੱਲੇ ਪਾਇਆ ਨਹੀਂ। ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ। ਉਹ ਮਾਰਿਆ ਚੁੱਪੇ ਹੋਏ ਅੰਬ ਦੀ ਗਿਟਕ ਵਾਂਗੂ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
6: ਹੋ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
7: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
6: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079

0: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
1: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
3: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
2: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
1: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: ਦੀ ਜਿਹੜੀ ਸੈਗਮੈਂਟ ਹੈ ਥੋੜਾ ਜਿਹਾ ਲੇਟ ਹੋ ਗਈ ਹੈ ਤੇ ਕਿਸੇ ਵੇਲੇ ਕੁਝ ਇਹੋ ਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਜਿਹੜੀਆਂ ਸਾਡੇ ਟੈਕਨੀਸ਼ੀਅਨ ਹੀ ਹੱਲ ਕਰ ਸਕਦੇ ਹੁੰਦੇ ਨੇ ਕਿ ਲਾਈਕ ਮੀ ਓਲਡ ਸਕੂਲ ਅਰਸ਼ ਸਟੂਡੀਓ ਦੇ ਵਿੱਚ ਸਾਡੇ ਟੈਕਨੀਸ਼ੀਅਨ ਕੋਈ ਨਾ ਹੋਣ ਕਰਕੇ ਤੁਹਾਡੀ ਜਿਹੀ ਟੈਕਨੀਕਲ ਇਸ਼ੂ ਜਿਹੜੀ ਹੈ ਉਹ ਅਸੀਂ ਸੋਲਵ ਤੇ ਕਰ ਲਈ ਹੈ ਪਰ ਪੱਟੀ ਸਾਹਿਬ ਦੀ ਸੈਗਮੈਂਟ ਥੋੜੀ ਜਿਹੀ ਲੇਟ ਹੋ ਗਈ ਹੈ ਤੁਹਾਡੇ ਕੋਲੋਂ ਖਿਮਾ ਤੇ ਜਾ ਚੁੱਕਾ ਪਰ ਉਨਾ ਸਮਾਂ ਅਸੀਂ ਦੂਸਰੇ ਟਾਈਮ ਦੇ ਵਿਚ ਏਸ਼ੀਅਨ ਵਿਜ਼ਨ ਤੇ 10 ਮਿੰਟ ਲਾ ਲਾਂਗੇ ਐਕਸਟਰਾ 20-25 ਮਿੰਟ ਗੱਲਬਾਤ ਕਰਾਂਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ ਤੇ ਲਓ ਫਿਰ ਸਟੂਡੀਓ ਦਾ ਨੰਬਰ ਹੈ 905-813-1320 ਪੱਟੀ ਸਾਹਿਬ ਵੈਲਕਮ ਸਵਾਗਤ ਹੈ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
1: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਬੰਦਿਆਂ ਦੀਆਂ ਬਣਾਈਆਂ ਹੋਈਆਂ ਖੇਡਾਂ ਜਿਹੜੀਆਂ ਨੇ ਉਹ ਬੰਦੇ ਹੀ ਠੀਕ ਕਰਦੇ ਨੇ ਪਰ ਜਿਨ੍ਹਾਂ ਨੂੰ ਪੂਰਾ ਤਜਰਬਾ ਹੋਵੇ 15 ਮਿੰਟ ਹੋ ਗਏ ਮੈਨੂੰ ਲੱਗੇ ਨੂੰ ਪਰ ਅਰਸ਼ ਨੇ ਵੀਡੀਓ ਕਾਲ ਤੇ ਆ ਕੇ ਤੇ ਸਿਰਫ 2 ਮਿੰਟ ਦੇ ਵਿਚ ਹੱਲ ਕਰਕੇ ਮੈਨੂੰ ਦੇ ਦਿੱਤਾ ਹੈ ਪਰ ਬਿਜੀ ਹੋਣ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਖਿਮਾ ਦੇ ਜਾ ਚੁੱਕਾ ਜੀ ਸਟੂਡੀਓ ਦਾ ਨੰਬਰ 905-813-1320-9058-13-1320 ਮੈਂ ਖਬਰਾਂ ਸੁਣਾ ਕੇ ਹਟਿਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਹਾਂਜੀ ਪਤਾ ਸੀਗਾ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਸੀਨੀਅਰ ਨੇਤਾ ਤੇ ਅੱਜਕੱਲ ਬੀਜੇਪੀ ਦੇ ਸੀਨੀਅਰ ਨੇਤਾ ਕਿ ਬਣਨਾ ਬਣਾਉਣਾ ਤਾਂ ਕੁਝ ਨਹੀਂ ਚਲੋ ਚੰਗਾ ਹੋਇਆ ਲੜ ਨੇੜੇ ਛੁੱਟਿਆ ਉਮਰ ਨਾ ਬੀਤੀ ਸਾਰੀ ਅਗਲਿਆਂ ਜੇਲ੍ਹ ਜਾਣ ਤੋਂ ਰੋਕ ਲਿਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕਹਿੰਦੇ ਦਮ ਜਿਹਾ ਘੁੱਟਣ ਲੱਗਾ
1: ਬੇਸਿਕਲੀ ਜੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਪਿਛੋਕੜ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੋਏਗਾ ਮਹਾਰਾਜਾ ਰਣਜੀਤ ਸਿੰਘ ਨਾਲ ਜਦੋਂ ਇਹਨਾਂ ਨੇ ਅਲਾਇੰਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਹਨਾਂ ਦੇ ਵੱਡਵੇਂ ਅਲਾਇੰਸ ਅੰਗਰੇਜ਼ਾਂ ਨੂੰ ਹੋਇਆ ਸੀ ਉਦੋਂ ਇਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਦੱਸੋ ਤੁਸੀਂ ਜਿਹੜੇ ਆਪਣੇ ਪਹਿਰਕਾਰਾਂ ਨੂੰ ਪੁੱਛਿਆ ਵੀ ਕੀ ਕੀਤਾ ਜਾਣਾ ਚਾਹੀਦਾ ਐਨਕਾ ਵੀ ਉਹ ਕਹਿੰਦੇ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨਾਲ ਰਲਣ ਦੀ ਗੱਲ ਉਹ ਹੈਜੇ ਦੀ ਬਿਮਾਰੀ ਹੈ ਤੇ ਜੇ ਅੰਗਰੇਜ਼ਾਂ ਲੜਾਂਗੇ ਤੇ ਤਪਟਿਕ ਦੀ ਬਿਮਾਰੀ ਹੈ ਤਪਟਿਕ ਸਹੀ ਸਹੀ ਅਸਰ ਕਰਦੀ ਹੈ ਹੈਜਾ ਇਕਦਮ ਲੱਗ ਜਾਂਦਾ ਨਾ ਬੰਦੇ ਨੂੰ ਇਹ ਅੰਗਰੇਜ਼ਾਂ ਨਾਲ ਰਹਿ ਜਦੋਂ ਅੰਗਰੇਜ਼ ਗਏ ਤੇ ਸਭ ਤੋਂ ਵੱਡੀ ਪਾਰਟੀ ਕਾਂਗਰਸ ਸੀ ਤੇ ਇਹਨਾਂ ਸੋਚਿਆ ਵੀ ਸੱਤਾਧਰ ਪਾਰਟੀ ਇਹ ਹੈ ਤੇ ਨਰਾਜ ਮਤਲਬ ਮੇਰਾ ਇੱਕ ਕਹਿਣ ਤੋਂ ਭਾਵ ਆ ਵੀ ਇਸ ਪਰਿਵਾਰ ਦੀ ਹਮੇਸ਼ਾ ਜੀ ਵੀ ਉਹ ਸੱਤਾ ਮੇਰੇ ਜਿੱਥੇ ਵੀ ਰਹੇ ਨੇ ਉਸ ਤੋਂ ਬਾਅਦ 1984 ਚ ਸਾਕਾ ਨੀਲਾ ਤਾਰਾ ਸਮੇਂ ਇਹ MP ਵੀ ਸੀਗੇ ਤੇ ਨਾਲ ਕਾਂਗਰਸ ਦੇ ਮੈਂਬਰ ਸੀ ਇਹਨਾਂ ਨੇ ਪਹਿਲਾਂ MP ਤੋਂ ਅਸਤੀਫਾ ਦਿੱਤਾ ਤੇ ਫਿਰ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ 1985 ਦੀ ਜਿਹੜੀ ਚੋਣ ਹੋਈ ਉਹਦੇ ਵਿੱਚ ਅਕਾਲੀ ਦਲ ਦੀ ਟਿਕਟ ਤੋਂ ਜਿੱਤੇ ਤੇ ਖੇਤੀਬਾੜੀ ਮੰਤਰੀ ਬਣੇ ਪਰ ਜਦੋਂ ਬਰਨਾਲਾ ਸਾਹਿਬ ਨੇ ਪੁਲਿਸ ਦਰਬਾਰ ਸਾਹਿਬ ਚ ਭੇਜਤੀ ਤੇ ਉਦੋਂ ਫਿਰ ਰਿਜ਼ਾਈਨ ਕਰਕੇ ਉਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਸੀ ਇੱਕ ਕੈਪਟਨ ਸੀ ਤੇ ਇੱਕ ਹੋਰ ਸੀ ਤਿੰਨ ਬੰਦਿਆਂ ਨੇ ਕੀਤਾ ਸੀਗਾ ਫਿਰ ਇਹਨਾਂ ਦੀ ਅਲੱਗ ਹੋ ਗਏ ਅਲੱਗ ਹੋਣ ਤੋਂ ਬਾਅਦ ਇਹਨਾਂ ਨੇ ਪੰਥ ਅਕਾਲੀ ਦਲ ਬਣ ਲਿਆ ਆਪਣਾ ਉਹਦੇ ਵਿੱਚ ਤੁਹਾਨੂੰ ਪਤਾ ਹੋਏਗਾ ਇਹਨਾਂ ਨੇ 1992 ਚ ਅਕਾਲੀ ਦਲ ਪੰਥਕ ਨੇ ਚੋਣਾਂ ਲੜੀ ਸੀ ਬਾਕੀ ਨਹੀਂ ਸੀ ਲੜੀਆਂ ਤਿੰਨ ਸੀਟਾਂ ਜਿੱਤੇ ਸੀ ਕੈਪਟਨ ਅਮਰਿੰਦਰ ਸਿੰਘ 2 ਸੀਟਾਂ ਤੋਂ ਖੜੇ ਹੋਏ ਸੀ ਇੱਕ ਤੋਂ ਬਿਨਾਂ ਮੁਕਾਬਲਾ ਜਿੱਤੇ ਸੀ ਇੱਕ ਤੋਂ ਹਾਰ ਗਏ ਉੱਥੇ ਬਸਪਾ ਦਾ ਮੀਰ ਜਿੱਤਿਆ ਸੀਗਾ ਫਿਰ ਕੈਪਟਨ ਅਮਰਿੰਦਰ ਸਿੰਘ 3 ਸੀ ਇੱਕ ਤੇ ਇਹ ਆਪ ਜਿੱਤੇ ਸੀ ਇੱਕ ਇੰਦਰ ਸਿੰਘ ਜੀਰਾ ਜਿੱਤੇ ਸੀ ਤੇ ਇੱਕ ਰਣਜੀਤ ਸਿੰਘ ਛੱਜਲ ਜਿੱਤੇ ਸੀ 1997 ਦੇ ਵਿੱਚ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿਰਫ 2 ਟਿਕਟਾਂ ਮੰਗਦੇ ਸੀ ਫਿਰ 2 ਤੋਂ 1 ਤੇ ਆ ਕੇ ਤੇ ਉਹਨਾਂ ਨਹੀਂ ਜਿੱਤੀਆਂ ਸੀਗੀਆਂ ਤੇ ਫਿਰ MLA ਨਹੀਂ ਬਣ ਸਕੇ ਸੀ 1998 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫਿਰ ਜਿਹੜੀ ਕਾਂਗਰਸ ਛੱਡੀ ਸੀ ਉਸੇ ਕਾਂਗਰਸ ਵਾਪਸ ਪਰਤਦੇ ਨੇ ਕਰੀਬ ਕਰੀਬ 14 ਸਾਲਾਂ ਬਾਅਦ ਪਹਿਲਾਂ ਕਾਂਗਰਸ ਸ਼ਾਮਲ ਹੁੰਦੇ ਆ ਤੇ ਫਿਰ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਤੇ ਜਿਹੜੇ ਬਾਦਲ ਨੇ ਇੱਕ ਟਿਕਟ ਨਹੀਂ ਸੀ ਦਿੱਤੀ ਉਹਨੂੰ ਹਰਾ ਕੇ 2002 ਚ ਮੁੱਖ ਮੰਤਰੀ ਬਣਦੇ ਇਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨਾਂ ਕਾਫੀ ਚੰਗੇ ਕੰਮ ਵੀ ਕੀਤੇ ਲੋਕਾਂ ਦੀ ਸ਼ਲਾਘਾ ਵੀ ਕੀਤੀ ਲੇਕਿਨ 2007 ਦੇ ਵਿੱਚ ਇੰਨਾ ਕੁ ਹੰਕਾਰ ਹੋ ਗਿਆ ਵੀ ਸਾਨੂੰ ਹਰਾਊ ਕੌਣ ਇਹਨੇ ਕੰਮ ਕੀਤੇ ਅਗਲੇ ਹਰਾਉਣ ਵਾਲਾ ਹਰਾ ਦਿੱਤਾ 2012 ਦੇ ਵਿੱਚ ਮਨਪ੍ਰੀਤ ਬਾਦਲ ਦੀ ਟ੍ਰਿਪਲ ਵੀ ਪਾਰਟੀ ਜਿਹੜੀ ਸੀ ਉਹ 6% ਐਂਟੀ ਇਨਕੰਬੈਂਸੀ ਦੀ ਵੋਟ ਲੈ ਗਈ ਤੇ ਇਹ ਹਾਰ ਗਏ 2017 ਵਿੱਚ ਪਹਿਲੀ ਵਾਰੀ ਕਾਂਗਰਸ ਪਾਰਟੀ ਨੇ ਕਿਸੇ ਵਿਅਕਤੀ ਦੇ ਨਾਂ ਤੇ ਬਤੌਰੇ ਮੁੱਖ ਮੰਤਰੀ ਚੋਣ ਲੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਸੀ

0: ਜਦੋਂ ਇਹ ਜਿੱਤੇ ਬੜੇ ਜਸ਼ਨ ਮਨਾਏ ਗਏ। ਲੇਕਿਨ ਇਸ ਤਨਿਓਰ ਦੇ ਵਿੱਚ ਇਹਨਾਂ ਨੇ 2002 ਤੇ 2007 ਵਾਲਾ ਕੰਮ ਨਹੀਂ ਕੀਤਾ। ਇਸ ਟਿਓਰ ਦੇ ਵਿੱਚ ਅਸੀਂ ਇੱਥੇ ਲੈਂਡ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟ੍ਰਾਂਸਫਰ ਮਾਫੀ ਸਰਗਰਮ ਰਹੇ, ਜਿਹਦੇ ਕਰਕੇ ਇਹਨਾਂ ਨੂੰ ਮਿਲ ਕੇ ਸਤੰਬਰ 2021 ਚ ਆਪਣੀ ਮੁੱਖ ਮੰਤਰੀ ਤੋਂ ਹੱਥ ਧੋਣੇ ਪਏ। ਇਹਨਾਂ ਨੇ ਫਿਰ ਆਪਣੀ ਪਾਰਟੀ ਬਣਾਈ ਪੰਜਾਬ ਕਾਂਗਰਸ, ਜਿਹਨੂੰ ਕੋਈ ਰਿਸਪੋਂਸ ਨਹੀਂ ਮਿਲਿਆ। ਤੇ ਸਤੰਬਰ 2022 ਦੇ ਵਿੱਚ ਇਹ ਜਾ ਕੇ ਫਿਰ ਸ਼ਾਮਲ ਹੁੰਦੇ ਭਾਜਪਾ ਦੇ ਵਿੱਚ। ਭਾਜਪਾ ਦੇ ਵਿੱਚ ਸ਼ਾਮਲ ਹੁੰਦੇ, ਉਹਨੂੰ ਆਸ ਸੀ ਵੀ ਭਾਜਪਾ ਵਿੱਚ ਮੇਰੀ ਚੰਗੀ ਰਸਾਈ ਹੋਊਗੀ। ਲੇਕਿਨ ਉਹ ਕਹਿੰਦੇ ਵੀ ਕੁਝ ਨਹੀਂ ਖੱਟਿਆ ਮੈਂ ਭਾਜਪਾ ਹੀ ਬਣ ਕੇ। ਹੁਣ ਜਿਹੜੇ ਇਨਕਸ਼ਾਫ ਉਹਨਾਂ ਕੀਤੇ ਪਈ ਇੱਥੇ ਤੇ ਕੋਈ ਪੁੱਛਦਾ ਹੀ ਨਹੀਂ। ਤੁਹਾਨੂੰ ਪਤਾ ਹੋਏਗਾ 2 ਮਹੀਨੇ ਪਹਿਲਾਂ ਵੀ ਇਹਨਾਂ ਕਿਹਾ ਸੀ ਵੀ ਭਾਜਪਾ ਵਿੱਚ ਕੋਈ ਨਹੀਂ ਪੁੱਛਦਾ, ਜੇ ਡੈਮੋਕ੍ਰੇਸੀ ਹੈਗੀ ਤੇ ਕਾਂਗਰਸ ਚ ਹੈਗੀ ਹੈ, ਜੇ ਸੈਕੂਲਰਸ਼ਿਪ ਹੈਗੀ ਤੇ ਕਾਂਗਰਸ ਚ ਹੈਗੀ ਹੈ, ਪਰ ਮੈਂ ਭਾਜਪਾ ਜਦ ਮੈਂ ਭਾਜਪਾ ਚ ਰਹੂੰਗਾ। ਉਸ ਟਾਈਮ ਤੇ ਇਹਨਾਂ ਦੇ ਜਨਮ ਦਿਨ ਦੇ ਉੱਤੇ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਨੇ ਇਹਨੂੰ ਵਧਾਈ ਵੀ ਦਿੱਤੀ ਸੀਗੀ। ਹੁਣ ਇਹਨਾਂ ਦੇ ਫਿਰ ਦਰਦ ਛਲਕਿਆ ਵਾ ਵੀ ਮੈਂ ਇੱਕ ਗਲਤੀ ਕਰ ਲਈ, ਜੇ ਮੈਂ ਗਲਤੀ ਨਾ ਕਰਦਾ ਤੇ ਅੱਜ ਮੈਂ ਫਿਰ ਮੁੱਖ ਮੰਤਰੀ ਦਾ ਉਮੀਦਵਾਰ ਕਾਂਗਰਸ ਚ ਹੁੰਦਾ। ਪੱਕੀ ਗੱਲ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਹੁਣ ਇਹਨਾਂ ਨੇ ਇਹ ਵੀ ਗੱਲ ਕਹਿਤੀ, ਇਹ ਵੀ ਕਹਿਤਾ ਵੀ ਅਕਾਲੀ ਤੇ ਭਾਜਪਾ ਨੂੰ ਗੱਠਜੋੜ ਕਰਨ ਜਿਹਨੇ ਕੱਲੇ ਭਾਜਪਾ ਦਾ ਕੱਖ ਨਹੀਂ ਬਣਿਆ ਤੇ ਕੋਈ ਨਹੀਂ, ਇਹ ਧਰਾਤਲ ਦੇ ਆਧਾਰ ਤੇ ਬਿਲਕੁਲ ਜ਼ੀਰੋ ਨੇ। ਇਹਨਾਂ ਦੇ ਦਿੱਲੀ ਬੈਠੇ ਲੀਡਰਾਂ ਨੂੰ ਬਸ਼ੱਕ ਕਿਸੇ ਗੱਲ ਦਾ ਕੋਈ ਭੁਲੇਖਾ ਆਵੇ, ਲੇਕਿਨ ਮੈਂ ਕਹਿੰਦਾ ਜ਼ੀਰੋ ਨੇ। ਲੇਕਿਨ ਕੈਪਟਨ ਸਾਹਿਬ ਇਹ ਭੁੱਲਦੇ ਨੇ, ਜਦੋਂ ਪਹਿਲਾਂ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਸੀ ਉਹ ਬਕਾਇਦਾ ਤੌਰ ਤੇ ਇਕੱਠਾ ਅਕਾਲੀ ਦਲ ਸੀਗਾ, ਵਾਰਸ ਪੰਜਾਬ ਤੇ ਹੈ ਨਹੀਂ ਸੀਗਾ, ਪੁਨਰ ਸੁਰਜੀਤ ਇਕੱਠਾ ਸੀ ਤੇ ਬਾਦਲ ਇਕੱਠਾ ਸੀਗਾ, ਅੱਜ ਉਹ ਅਲੱਗ ਅਲੱਗ ਹੋਏ ਪਏ ਨੇ। ਹੁਣ ਕੈਪਟਨ ਸਾਹਿਬ ਜਿਹੜੀ ਉਹ ਇੱਛਾ ਤਾਂ ਰੱਖਦੇ ਨੇ ਵਾਪਸੀ ਦੀ, ਲੇਕਿਨ ਡਰ ਵੀ ਹੈ ਈਡੀ ਦਾ ਉਹਨਾਂ ਨੂੰ ਤੇ ਸੀਬੀਆਈ ਦਾ। ਜੇ ਇਹ ਡਰ ਪਾਲ ਕੇ ਬੈਠੇ ਆ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਕੀਤੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਬਾਤ ਕੀਤੀ ਹੈ, ਜਿਸ ਤਰ੍ਹਾਂ ਉਹਨਾਂ ਦਰਦ ਛਲਕਿਆ ਉਹਦਾ, ਇੱਕ ਵਾਰੀ ਫਿਰ ਕਾਂਗਰਸ ਦੀ ਸਿਫਤ ਕਰਨਾ ਬਹੁਤ ਵਧੀਆ। ਉਹ ਕਹਿੰਦੇ ਕਾਂਗਰਸ ਦੀ ਸਰਕਾਰ ਤੇ ਬਣ ਸਕਦੀ, ਪਰ ਆਪਸ ਨੇ ਇਹ ਛਿੱਤਰੋ ਛਿੱਤਰੀ ਹੋਣਾ ਬੰਦ ਕਰਨਗੇ ਤੇ ਫੇਰ। ਤੇ ਅੱਜ ਚੰਨੀ ਸਾਹਿਬ ਜਿਹੜਾ ਬਿਆਨ ਆਇਆ, ਚੰਨੀ ਸਾਹਿਬ ਨੇ ਕਿਹਾ ਵੀ ਕੋਈ ਵੀ ਗਰੁੱਪਬੰਦੀ, ਕੋਈ ਵੀ ਧੜੇਬੰਦੀ, ਕਾਂਗਰਸ ਅਸੀਂ ਸਾਰੇ ਇਕੱਠੇ ਹਾਂ ਤੇ ਅਸੀਂ ਇਲੈਕਸ਼ਨ ਇਕੱਠੇ ਹੋ ਕੇ ਲੜਾਂਗੇ। ਕੋਈ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਅਸੀਂ ਕੇਂਦਰੀ ਹਾਈਕਮਾਂਡ ਦੇ ਨਾਂ ਤੇ ਇਲੈਕਸ਼ਨ ਲੜਾਂਗੇ। ਇਹ ਬਿਆਨ ਨੇ ਵੀ ਇੱਕ ਵੀ ਤਸੱਲੀ ਬਚਾਈ। ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਦਿੱਲੀ ਚ 29 ਤਰੀਕ ਨੂੰ, ਉੱਥੇ ਚਰਚਾ ਹੋਏਗੀ। ਲੇਕਿਨ ਅੱਜ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਮੁਜ਼ਾਹਰਾ ਕੀਤਾ ਵਾ, ਉੱਥੇ ਰਾਜਾ ਵੜਿੰਗ ਤੇ ਹੈਗਾ ਸੀ, ਨਾ ਚੰਨੀ ਸੀ ਤੇ ਨਾ ਪ੍ਰਤਾਪ ਬਾਜਵਾ ਸੀ। ਆਉਣ ਵਾਲੇ ਦਿਨਾਂ ਚ ਕੀ ਇਹ ਇਕੱਠੇ ਹੁੰਦੇ ਕਿ ਨਹੀਂ ਹੁੰਦੇ, ਜੇ ਇਕੱਠੇ ਹੋ ਜਾਂਦੇ ਆ ਤੇ ਫਿਰ ਆਪਾਂ ਅੱਗੇ ਵੀ ਗੱਲ ਕੀਤੀ ਵੀ ਕੇਡਰ ਵੋਟ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਕਾਂਗਰਸ ਬਾਕੀ ਕਿਸੇ ਪਾਰਟੀ ਕੋਲ ਨਹੀਂ ਹੈ। ਕੈਪਟਨ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਤੇ ਜਿਹੜੇ ਖੇਰੂ ਖੁਰੂ ਹੋਏ ਪਏ, ਭਾਜਪਾ ਦਾ ਕੋਈ ਆਧਾਰ ਨਹੀਂ। ਇੱਥੇ ਬਕਾਇਦਾ ਤੌਰ ਤੇ ਜੇ ਟੱਕਰ ਹੋਏਗੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੋਏਗੀ। ਅਗਲੀ ਗੱਲ ਉਹਨਾਂ ਜਿਹੜੀ ਗੱਲ ਕਹੀ ਹੈ, ਉਹਨਾਂ ਇੰਨੀ ਗੱਲ ਕਹੀ ਹੈ, ਤੁਹਾਨੂੰ ਪਤਾ ਹੋਵੇਗਾ ਬੰਗਾਲ ਦੀ ਜਿਹੜੀ ਐਮ ਪੀ ਆ ਮਹੁਆ ਮੋਤਰਾ, ਉਹਦਾ ਵੀ ਦਰਦ ਛਲਕਿਆ ਸੀਗਾ ਤੇ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਹੈ। ਉਹਨੇ ਕਿਹਾ ਵੀ ਉਸ ਬੰਦੇ ਨੂੰ ਜਿਹੜਾ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ, ਉਹਨੂੰ ਜੇਲ੍ਹ ਚ ਕਿਉਂ ਰੱਖਿਆ ਗਿਆ, ਉਹਦਾ ਕਸੂਰ ਕੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੰਨੀ ਗੱਲ ਕਹੀ ਆ, ਉਹਨਾਂ ਨੇ ਵਕਾਲਤ ਕੀਤੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਉਹ 20 ਲੱਖ ਉਹ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਉਹਨੇ ਇਲੈਕਸ਼ਨ ਲੈਣੀ ਹੈ, ਇਲੈਕਸ਼ਨ ਲੜ ਦਿੱਤੀ ਜਾਵੇ। ਹੁਣ ਦੇਖਦੇ ਕੈਪਟਨ ਸਾਹਿਬ ਦੁਆਰਾ ਕਈਆਂ ਗੱਲਾਂ ਦਾ ਕਿਸੇ ਦੇ ਕੋਈ ਅਸਰ ਹੁੰਦਾ ਕਿ ਨਹੀਂ ਹੁੰਦਾ। ਲੇਕਿਨ ਮਨਪ੍ਰੀਤ ਇਆਲੀ ਨੇ ਅੱਜ ਇੰਨੀ ਗੱਲ ਕਹੀ ਹੈ ਵੀ ਭਾਈ ਅੰਮ੍ਰਿਤਪਾਲ ਸਿੰਘ 2 ਸੀਟਾਂ ਤੇ ਚੋਣ ਲੜਨਗੇ, ਇੱਕ ਮਾਝੇ ਚ ਤੇ ਇੱਕ ਮਾਲਵੇ ਚ। ਉਹ ਕਿੱਥੋਂ ਕਿੱਥੋਂ ਲੜਨਗੇ ਉਹ ਪਾਰਟੀ ਨੇ ਫੈਸਲਾ ਕਰਨਾ, ਉਹ ਅਜੇ ਫੈਸਲਾ ਬਾਕੀ ਹੈ।
1: ਜੀ ਅਗੇਨ 9058131320905 813 1320 ਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਕੁਸ਼ਚਨ ਹੈ। ਜਿਹੜੀ ਸਥਿਤੀ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਦੀ ਫੋਟੋ ਵੇਖ ਕੇ ਸਥਿਤੀ ਉਹਦੀ ਵੇਖਦੇ ਹਾਂ, ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ। ਹਾਂਜੀ, ਜੋ ਸਥਿਤੀ ਹੈ ਜੋ ਜਿਸ ਤਰੀਕੇ ਦੇ ਨਾਲ ਉਹਦੀਆਂ ਵੀਡੀਓ ਸਾਹਮਣੇ ਆਈਆਂ, ਪੱਟੀ ਸਾਹਿਬ ਲੋਕ ਲੋਕ ਕੇ ਜ਼ਿੰਦਗੀ ਬਿਤਾਈ ਹੈ ਪੰਜਾਬ ਦੀ। ਹੈ
0: ਚਾਵਲਾ ਸਾਹਿਬ ਕੋਈ ਲੋਕ ਲਾ ਕੇ ਜ਼ਿੰਦਗੀ ਨਹੀਂ ਬਿਤਾਈ। ਇਹ ਬੰਦਾ ਦਰਸ਼ਨ ਸਿੰਘ ਨਗਰ ਪਟਿਆਲੇ ਦੇ ਵਿਚ ਗੁਰਦੇਵ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਦੇ ਵਿਚ ਕਿਰਾਏ ਤੇ ਰਹਿੰਦਾ ਸੀ।
1: ਅੱਛਾ,
0: ਕੀ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਸੀ ਹੈਗੀ? ਜੇ ਵਿਜੀਲੈਂਸ ਦੇ ਵਿਚ ਦਫ਼ਤਰ ਚੋਂ ਜਾ ਕੇ ਕਿਸੇ ਨਿਕਲ ਸਕਦਾ ਵਾ ਤੇ ਇਹ ਕਿੱਡੀ ਕੁ ਗੱਲ ਸੀਗੀ ਸੀ। ਹੁਣ ਜਦੋਂ ਸੁਪਰੀਮ ਕੋਰਟ ਨੇ ਕਿਹਾ ਤਾਂ ਉਹਨੂੰ ਭਾਈ ਤੈਨੂੰ ਪੇਸ਼ ਹੋਣਾ ਪੈਣਾ, ਤੈਨੂੰ ਉਹਨਾਂ ਚਿਰ ਕਿਤੋਂ ਵੀ ਰਾਹਤ ਨਹੀਂ ਦਿੱਤੀ ਜਾਣੀ। ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਪੇਸ਼ ਹੋਇਆ, ਐਵੇਂ ਨਹੀਂ ਪੇਸ਼ ਹੋਇਆ। ਤੇ ਪਹਿਲੀ ਅਕਤੂਬਰ ਪਈ ਆ, ਪਹਿਲੀ ਅਕਤੂਬਰ ਨੂੰ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਉਹ ਦੇਖਦੇ ਆ।
1: ਜੱਗੀ ਜੋਲ ਦੀਆਂ ਜਦੋਂ ਜਮਾਨਤਾਂ, ਜੱਗੀ ਜੋਲ ਦੇ ਉੱਤੇ ਇਹਦਾ ਵੱਡਾ, ਇਹਦਾ ਹੱਥ ਬੜਾ ਵੱਡਾ ਉਹਨੂੰ ਅੰਦਰ ਭੇਜਣ ਦੇ ਵਿਚ, ਝੂਠੇ ਕੇਸ ਕੂਸ ਦਿਸ ਐਂਡ ਦੈਟ। ਪਰ ਉਹਨੂੰ ਜਮਾਨਤ ਮਿਲਣ ਤੋਂ ਬਾਅਦ ਇਹਦਾ ਪੇਸ਼ ਹੋਣਾ ਵੀ ਤੇ ਧੰਦਾ ਜੁੜਦੀਆਂ ਨੇ ਜੀ।
0: ਬਿਲਕੁਲ। ਹੁਣ ਵੇਖੋ, ਇੱਕ ਗੁਰਪ੍ਰਸਾਦ ਸਿੰਘ ਸੰਨੀ ਦਾ ਮੁੰਡਾ ਸੀਗਾ, ਉਹਦਾ ਉਹਦੇ ਪ੍ਰੇਮ ਸਿੰਘ ਦਾ ਪੁੱਤਰ, ਇਹ ਆਪਣਾ ਕਾਰੋਬਾਰ ਕਰਦਾ ਸੀ ਲੰਡੇ ਬਾਜ਼ਾਰ ਅੰਮ੍ਰਿਤਸਰ ਦੇ ਵਿਚ।
1: ਹਾਂਜੀ,
0: ਉਥੋਂ ਬਕਾਇਦਾ ਤੌਰ ਤੇ ਇੰਦਰਜੀਤ ਸਿੰਘ ਨੇ ਚੁੱਕਿਆ, ਉਹਨੂੰ ਚੁੱਕ ਕੇ ਲਿਜਾ ਕੇ ਉਹਨੂੰ ਇੰਟੈਰੋਗੇਟ ਕੀਤਾ। ਉਹਦੇ ਕੋਲ ਇਹ ਸ਼ਾਮੀ ਆਇਆ ਰਾਜਜੀਤ ਸਿੰਘ ਸੀ ਆਈ ਸਟਾਫ ਦੇ ਸਾਹਮਣੇ, ਫਿਰ ਇੰਟੈਰੋਗੇਟ ਕੀਤਾ ਉਹਨੂੰ, ਉਹਦੇ ਚੱਡੇ ਵੀ ਪਾਲੇ, ਉਹਦੀ ਕੈਂਟ ਵੀ ਲਾਇਆ, ਉਹਨੂੰ ਪੁੱਠਾ ਵੀ ਲਟਕਾਇਆ। ਉਹਦੇ ਕੋਲ ਡਿਮਾਂਡ ਕੀ ਕੀਤੀ ਜਾਂਦੀ ਵੀ ਤੂੰ 20 ਲੱਖ ਰੁਪਇਆ ਦੇ ਦੇ, ਤੂੰ ਛੱਡ ਦਿੰਦੇ। ਇਹ ਮੈਂ ਨੀ ਕਹਿ ਰਿਹਾ, ਇਹ ਬਕਾਇਦਾ ਤੌਰ ਤੇ ਜਿਹੜੀ ਪੁਲਿਸ ਦੀ ਰਿਪੋਰਟ ਤਿਆਰ ਕੀਤੀ ਗਈ ਨਾ ਇਹਦੇ ਖਿਲਾਫ਼, ਉਹਦੀ ਮੈਂ ਗੱਲ ਕਰ ਰਿਹਾ, ਉਹਦੇ ਵਿਚ ਆਇਆ। ਇਹ ਜਦੋਂ ਉਹਨੂੰ ਕੁੱਟਿਆ ਮਾਰਿਆ, ਭਾਵੇਂ ਹੋ ਸਕਦਾ ਸੀ ਤਸਕਰ ਹੋ ਸਕਦਾ, ਕੋਈ ਨਾ ਗਲਤ ਗੱਲ ਨੀ ਹੈਗੀ, ਲੇਕਿਨ ਉਹ ਕਹਿੰਦਾ ਜੀ ਮੇਰੇ ਕੋਲ ਇੰਨੇ ਪੈਸੇ ਨੀ ਹੈਗੇ, ਮੈਂ ਤਾਂ ਫੜ ਫੁੜ ਕੇ ਕੋਈ ਆਪਣਾ ਗਹਿਣਾ ਗੁਣਾ ਵਿੱਚ ਕੇ ਕਰਕੇ 5 ਕੁ ਲੱਖ ਰੁਪਏ ਕਰ ਸਕਦੇ। ਬਿਲਕੁਲ ਨਹੀਂ, 20 ਲੱਖ ਰੁਪਇਆ ਜੇ ਸੁੱਟਣਾ ਇਹ ਤੇ। ਇਹਨੂੰ ਇਹ ਇੰਦਰਜੀਤ ਨੂੰ ਕਹਿ ਦਿੰਦਾ ਵੀ ਇਹਦੇ ਤੇ ਪਰਚਾ ਦੇ ਕੇ ਤੇ ਭੇਜ ਦਿਓ, ਜੇ ਪੈਸੇ ਦਿੰਦਾ ਠੀਕ, ਨਹੀਂ ਤੇ ਇਹਨੂੰ ਜੇਲ੍ਹ ਚ ਭੇਜ ਦਿਓ ਹਰਨ ਨੂੰ ਪਾ ਕੇ। ਇਹਦੀ ਵੇਖੋ ਤਰਤੀਬ ਕਿੱਡੀ ਵੱਡੀ ਸੀਗੀ, ਪਾਕਿਸਤਾਨ ਦੇ ਸਮਗਲਰਾਂ ਤੋਂ ਹੈਰੋਨ ਮਨੁੱਖ ਮੰਗਾਉਂਦਾ ਰਿਹਾ ਉੱਥੋਂ ਲੋਕਾਂ ਤੇ ਪਾਉਣ ਵਾਸਤੇ, ਕਿੱਡੀ ਘਟੀਆ ਹਰਕਤ। ਹੁਣ ਜਦੋਂ ਇਹਨੇ ਇਹਨੂੰ 20 ਲੱਖ ਨਹੀਂ ਮਿਲਿਆ, ਉਹਦਾ ਪਿਓ ਅਗਲੇ ਦਿਨ ਮਿਲਣ ਵਾਸਤੇ ਆਇਆ, ਇੰਦਰਜੀਤ ਨੇ ਉਹਨੂੰ ਕਹਿ ਦਿੱਤਾ ਵੀ ਤੂੰ 5 ਲੱਖ ਰੁਪਇਆ ਦੇ ਦੇ, ਤੁਸੀਂ ਕੇਸ ਪਾ ਦੇਣਾ ਉੱਤੇ। ਉਹਦੇ ਪਿਓ ਤੋਂ 5 ਲੱਖ ਵੀ ਲੈ ਲਿਆ, ਤੇ ਜਿਹੜੀ ਤਰਨ ਤਾਰਨ ਬੱਸ ਸਟੈਂਡ ਚੌਂਕੀ ਸੀ ਉੱਥੇ ਵਿਸ਼ਵਾਮਿੱਤਰ ਲੱਗਾ ਸੀ ਇਸ ਇੰਚਾਰਜ, ਉਹਨੂੰ ਕਹਿਤਾ ਇੱਥੇ ਆ ਫੜ 500 ਗ੍ਰਾਮ ਹੈਰੋਨ ਪਾ ਕੇ ਜੇਲ੍ਹ ਭੇਜ ਦਿਓ। 5 ਲੱਖ ਵੀ ਲੈ ਲਿਆ ਤੇ ਉਹਨੂੰ ਜੇਲ੍ਹ ਚ ਵੀ ਭੇਜ ਦਿੱਤਾ। ਉਹ ਹੁਣ ਸਾਰੀਆਂ ਪਰਤਾਂ ਉੱਗਰ ਰਹੀਆਂ ਨੇ। ਉਦੋਂ ਬਾਅਦ ਅੱਗੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਤੇ ਹਰ ਸ਼ਹਿਰ ਦੇ ਵਿੱਚ ਜਾਇਦਾਦ ਹੈ ਇਸ ਬੰਦੇ, ਹਰ ਸ਼ਹਿਰ ਦੇ ਵਿੱਚ ਮੈਂ ਇਹਨਾਂ ਕਰੋੜਾਂ ਘੇਰ ਬੰਦੀ ਜਾਇਦਾਦ ਹੋਣੀ ਇਸ ਹਿਸਾਬ ਨਾਲ ਦੇ ਦੀ। ਤੇ ਹਾਲ ਤਾਂ ਦੇਖ ਲਓ ਤੁਸੀਂ, ਹੁਣ ਜਿਹੜੀ ਫੋਟੋ ਵੇਖੋ ਤੁਸੀਂ ਵੀ ਇਹੋ ਜਿਹੇ ਪੈਸੇ ਨੂੰ ਕਰਨਾ ਕੀ ਹੈ।
1: ਬਿਲਕੁਲ, ਮੈਂ ਵੀ ਇਹੋ ਗੱਲ ਕਹੀ,
0: ਠੀਕ ਹੈ ਨਾ
1: ਜੀ। ਜੀ, ਅਗੇਨ ਰਿਸ਼ਤੇਦਾਰ ਵੀ ਸਾਥ ਛੱਡ ਗਏ, ਕਿਸੇ ਨੇ ਰੱਖਿਆ ਨਹੀਂ ਤੇ ਲੁਕ ਛੁਪ ਕੇ ਜ਼ਿੰਦਗੀ ਬਤੀਤ ਕੀਤੀ, ਤੇ ਫਿਰ ਇਹੋ ਜਿਹੇ ਪੈਸੇ ਕਮਾਉਣ ਦਾ, ਧਨ ਦੌਲਤ ਕਮਾਉਣ ਦਾ ਕੀ ਫਾਇਦਾ ਜਿਹੜੀ ਇੱਥੇ ਰਹਿ ਜਾਣੀ ਹੈ। ਐਨੀਵੇ 9058131320905 813 1320 ਗਰੀਬ ਦੀਆਂ ਜਿਹੜੀਆਂ ਆਹਾਂ ਨੇ ਉਹ ਲੈ ਪੈਂਦੀਆਂ ਨੇ ਜੀ ਕਿਤੇ ਨਾ ਕਿਤੇ।
2: This is CJMR, the voice of the city, part of White Oaks Communications Group, your trusted local radio provider for more than 70 years.
1: ਸਜਾ,
0: ਹਾਂਜੀ ਹਾਂਜੀ,
1: ਤੇ ਰੇਸ਼ੋ ਤਾਂ ਫਿਰ 6 ਫੀਸ ਤੇ ਵੀ ਘੱਟ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਜਿਹੜੀ ਇਹ 5.5 ਸਾਲਾਂ 222 ਅਫਸਰ ਨੇ ਜੀ, ਜਿਹੜੀ ਪੰਜਾਬ ਸਰਕਾਰ ਜਿਹੜੀ ਉਹਨੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਖਿਲਾਫ਼ ਆਪਣੀ ਮੁਹਿੰਮ ਵਿੱਢੀ ਸੀਗੀ, ਉਹਦੇ ਵਿਚ ਵਿਜੀਲੈਂਸ ਨੇ 5.5 ਸਾਲਾਂ ਚ 1 ਜਨਵਰੀ 2021 ਤੋਂ ਲੈ ਕੇ 30 ਜੂਨ 2026 ਤੱਕ ਇਹਦੇ ਵਿਚ 222 ਗਜ਼ਟਡ ਅਫਸਰ ਜਿਹੜੇ ਸੀ ਇਹਨਾਂ ਨੇ ਉਹਨਾਂ ਦੀ ਕਾਰਵਾਈ ਕੀਤੀ ਹੈ। 2007 ਦਿਨਾਂ ਦੇ ਵਿਚ ਔਸਤ ਜੇ ਨਿਕਲੇ ਨਾ ਵਿਜੀਲੈਂਸ ਬਿਊਰੋ ਨੇ 9 ਦਿਨ ਹਰ 9 ਦਿਨ ਦੇ ਵਿੱਚ ਬਾਅਦ ਇੱਕ ਵਿਅਕਤੀ ਨੂੰ ਗੈਸਟਡ ਅਫਸਰ ਨੂੰ ਇਹਨਾਂ ਗ੍ਰਿਫਤਾਰ ਕੀਤਾ ਹਰ ਇੱਕ ਵਰਤੀ 9 ਦਿਨ ਬਾਅਦ। ਜਿਹੜੇ ਅੰਕੜੇ ਦੱਸਦੇ ਨੇ ਉਹਦੇ ਮੁਤਾਬਕ ਕੁੱਲ ਇਹਨਾਂ ਨੇ 2,249 ਜਿਹੜੇ ਸੀ ਦੋਸ਼ੀ ਉਹਨਾਂ ਨੂੰ ਫੜਿਆ, ਇਹਦੇ ਵਿੱਚ ਸਰਕਾਰੀ ਗੈਸਟਡ ਅਫਸਰ ਤੇ ਨੌਨ ਗੈਸਟਡ ਸਾਰੇ ਸ਼ਾਮਿਲ ਨੇ ਤੇ ਕੁਝ ਨਿੱਜੀ ਜਿਹੜੇ ਵਿਚੋਲੇ ਵਿਚਾਲੇ ਵੀ ਸ਼ਾਮਿਲ ਸੀਗੇ। ਇਹਨਾਂ ਦੀ ਕਾਰਵਾਈ ਹੋਈ, ਇਹਨਾਂ ਵਿੱਚ ਗੈਸਟਡ ਅਫਸਰ ਦੀ ਹਿੱਸੇਦਾਰੀ 9.87% ਰਹੀ। ਅਦਾਲਤ ਨੇ ਕਾਰਵਾਈ ਕਿਰ ਕਰਕੇ ਜਿਹੜੀ ਦੱਸੀ ਗੱਲ ਉਹਦੇ ਵਿੱਚ ਜਿਹਨਾਂ 222 ਗੈਸਟਡ ਅਫਸਰਾਂ ਤੇ ਕਾਰਵਾਈ ਹੋਈ ਆ ਉਹਨਾਂ ਵਿੱਚੋਂ ਕੇਵਲ 13 ਅਫਸਰਾਂ ਨੂੰ ਮਤਲਬ 5.86% ਜਿਹੜੀ 6% ਬਣਦੀ ਹੈ, ਇਹਨੇ ਨੂੰ ਦੋਸ਼ੀ ਦੋ ਸਿੱਧ ਹੋਏ ਨੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ। ਜਿਹੜੀ ਕਾਨੂੰਨੀ ਕਾਰਵਾਈ ਸਾਹਮਣੇ ਕਰਨ ਵਾਲੇ ਸੀਗੇ 100 ਗੈਸਟਡ ਅਫਸਰਾਂ ਦੇ ਵਿੱਚ ਮੈਂ 6 ਅਫਸਰਾਂ ਨੂੰ ਵੀ ਇੱਕ ਸਜ਼ਾ ਸੁਣਾਈ ਗਈ ਹੈ। ਅਦਾਲਤ ਦੀ ਸਜ਼ਾ ਜਿਹੜੀ ਮਿਲ ਚੁੱਕੀ ਹੈ ਜੋ ਔਸਤਨ 2.4 ਅਫਸਰ ਪ੍ਰਤੀ ਸਾਲ ਬਣਦੀ ਹੈ। ਉਹ ਵੇਖੋ ਜਿਹੜੇ ਛੋਟੇ ਕਰਮੀਆਂ ਦੀ ਗਿਣਤੀ ਫੜੀ ਜਿਹੜੇ ਫੜੇ ਗਏ 9 ਗੁਣਾ ਜ਼ਿਆਦੀ ਆ, ਰੰਗੇ ਹੱਥੀ ਛੋਟੇ ਕਰਮੀ ਜਿਹੜੇ 67 ਫੜੇ ਗਏ ਨੇ, ਗੈਸਟਡ ਅਫਸਰ ਮੁਕਾਬਲੇ 598 ਨੌਨ ਗੈਸਟਡ ਫੜੇ ਗਏ। ਕ੍ਰਿਮੀ ਨੇ ਕਿਹਾ ਛੋਟੇ ਕਰਮੀਆਂ ਦੇ ਖਿਲਾਫ਼ 4 ਗੁਣਾ ਸਿਕੰਜਾ ਵੱਧ ਕੱਸਿਆ ਗਿਆ। 100 ਗੈਸਟਡ ਅਫਸਰ ਦੇ ਮੁਕਾਬਲੇ 621 ਨਾਨ ਗੈਸਟਡ ਫੜੇ ਗਏ ਨੇ, 4 ਗੈਸਟਡ ਔਰ 15 ਨਾਨ ਗੈਸਟਡ ਤੇ ਵੀ ਕਾਰਵਾਈ ਕੀਤੀ ਗਈ ਹੈ। ਕੋਰਟ ਨੇ ਸਜ਼ਾ ਜਿਹੜੀ ਛੋਟੇ ਕਰਮਚਾਰੀ 11 ਜ਼ਿਆਦਾ ਵਿਖਾਈ ਸੁਣਾਈ ਹੈ ਕਿਉਂਕਿ 13 ਗੈਸਟਡ ਅਫਸਰ ਦੇ ਮੁਕਾਬਲੇ 142 ਨੌਨ ਗੈਸਟਡ ਅਫਸਰ ਦੀ ਸਜ਼ਾ ਸੁਣਾਈ ਗਈ ਹੈ। ਮਤਲਬ ਪਾਣੀ ਹਮੇਸ਼ਾ ਹੇਠਾਂ ਨੂੰ ਵਗਦਾ। ਇਸ ਕਰਕੇ ਇਹ ਹਾਲਤਾਂ ਸਾਡੀ ਵਿਜੀਲੈਂਸ ਦੀ, ਸਾਡੀ ਜੇ 6% ਰਹਿ ਗਈ ਤੇ ਕੀ ਰਹਿ ਗਈ ਸਜ਼ਾ ਜਦ
1: ਜੀ ਬਿਲਕੁਲ ਜੀ। ਅਗੇਨ ਦੋਸਤੋ ਤੁਸੀਂ ਇਸ ਵਕਤ ਸੁਣ ਰਹੇ ਹੋ ਰੰਗਲਾ ਪੰਜਾਬ, ਵੈਸੇ CJMR 1320 AM ਤੇ ਦੂਰ ਦਰੇਡਿਆਂ ਤੋਂ ਤੁਹਾਡੀ ਫੀਡਬੈਕ ਜੋ ਵੀ ਸਾਨੂੰ ਤੁਸੀਂ ਪਹੁੰਚਦੀ ਕੀਤੀ ਹੈ ਉੱਤੇ ਸਾਡੇ ਇੰਜੀਨੀਅਰ ਜਿਹੜੇ ਨੇ ਟਾਵਰ ਤੇ ਲੱਗੇ ਹੋਏ ਨੇ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਕਵਰ ਕਰ ਰਿਹਾ ਜੀ CJMR। ਤੁਸੀਂ ਕਿਸੇ ਹੋਰ ਏਰੀਆ ਸੁਣ ਰਹੇ ਹੋ ਉਥੋਂ ਵੀ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ, ਧੰਨਵਾਦੀ ਹੋਵਾਂਗੇ। ਇਹ ਜ਼ਰੂਰੀ ਨਹੀਂ ਕਿ ਸਾਰੇ ਏਰੀਏ ਦੇ ਵਿਚ ਅਸੀਂ ਸਾਰੇ ਲਿਸਨਰਸ ਨੂੰ ਖੁਸ਼ ਕਰ ਸਕਾਂਗੇ। AM ਚੈਨਲ ਹੁੰਦੀ ਹੈ, ਇਹਦੀ ਜਿਹੜੀਆਂ ਵੇਵਸ ਹੁੰਦੀਆਂ ਨੇ ਕਿਤੇ ਕਿਤੇ ਕਰੜ ਕਰੜ ਜ਼ਰੂਰ ਕਰਦੀਆਂ ਹੁੰਦੀਆਂ ਨੇ। ਸੋ ਜਿਹੜੇ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣਦੇ ਹੋ ਆਪਣੀ ਫੀਡਬੈਕ ਜ਼ਰੂਰ ਦਿਓ। ਇਸ ਵਕਤ ਤੁਸੀਂ ਇੰਡੀਆ ਦੇ ਵਿਚ ਸਾਨੂੰ ਸੁਣ ਰਹੇ ਹੋ, ਧੰਨਵਾਦ ਇੰਡੀਆ ਵਾਲਿਓ, ਔਰ ਅਮਰੀਕਾ ਦੇ ਵਿਚ ਵੀ ਤੇ ਇਸ ਤੋਂ ਇਲਾਵਾ ਤੁਸੀਂ ਇਸ ਵਕਤ ਸਾਨੂੰ ਕੈਨੇਡਾ ਦੇ ਵਿਚ ਵੱਡੀ ਤਾਦਾਦ ਦੇ ਵਿਚ ਐਪ ਤੇ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਇਕ ਵਾਅਦਾ ਕਰੋ ਕਿ ਇਕ ਜਣੇ ਨੂੰ ਹੋਰ ਤੁਸੀਂ ਦੱਸੋਗੇ ਤੇ ਕੱਲ ਆ ਗਿਣਤੀ ਡਬਲ ਸਾਹਮਣੇ ਸਕਰੀਨ ਤੇ ਮੈਂ ਦੇਖਣਾ ਚਾਹੁੰਦਾ ਜੇ ਤੁਸੀਂ ਸਾਨੂੰ ਪਿਆਰ ਕਰ ਦਿਓ, ਮਿਹਰਬਾਨੀ। ਔਰ ਸਟੂਡੀਓ ਨੰਬਰ 905-813-1320, ਲੋਕਲ ਨੰਬਰ 6479101320, ਅਮਰੀਕਾ 6417411919, ਯੂਟਿਊਬ, ਫੇਸਬੁੱਕ ਤੇ ਰਾਹੀਂ ਸੁਣ ਕੇ ਅਗਾਹ ਸ਼ੇਅਰ ਜ਼ਰੂਰ ਕਰਦਿਆ ਕਰੋ, ਧੰਨਵਾਦੀ ਹੋਵਾਂਗੇ। ਤੇ IPTV ਬਾਕਸ ਤੁਸੀਂ ਸਰਵਿਸ ਲੈਣੀ ਹੈ ਜਿੱਥੋਂ ਤੱਕ ਸਾਨੂੰ ਸੁਣਦੇ ਹੋ, ਘਰੇ ਬੈਠਿਆਂ ਹੀ ਆਪਣਾ IPTV ਬਾਕਸ ਸਾਡੇ ਨਾਲ ਸਵਿਚ ਕਰ ਸਕਦੇ ਹੋ, ਸਾਡੇ ਤੁਸੀਂ ਸਪੋਰਟਰ ਬਣ ਸਕਦੇ ਹੋ। 12 ਮਹੀਨਿਆਂ ਦਾ $100 ਤੇ 2 ਦਿਨ ਤੁਹਾਡੀ ਤਸੱਲੀ ਲਈ ਪੂਰਾ ਫ੍ਰੀ, ਤੇ ਪੈਸੇ ਤੁਸੀਂ ਵਾਇਆ ਈ ਟਰਾਂਸਫਰ ਕਰ ਸਕਦੇ ਹੋ 6475545859 ਆਉਣ ਵਾਲੇ ਦਿਨਾਂ ਦੇ ਵਿਚ ਡਿਕਸੀ ਡਿਊ ਦੇ ਨਜ਼ਦੀਕ ਸਾਡਾ ਇਸ ਸੰਦਰਭ ਦੇ ਵਿਚ ਵੀ ਇਕ ਤੁਹਾਨੂੰ ਫੁੱਲ ਪਲੈਜ ਆਫਿਸ ਜ਼ਰੂਰ ਮਿਲੇਗਾ। ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਨੇ। ਚੰਨੀ ਸਾਹਿਬ ਦੇ ਇਨ੍ਹਾਂ ਬੋਲਾਂ ਨੂੰ ਤੁਸੀਂ ਪੱਟੀ ਸਾਹਿਬ ਕਿਵੇਂ ਲੈਂਦੇ ਹੋ ਕਿ ਕਾਂਗਰਸ ਦੇ ਵਿਚ ਸਭ ਅੱਛਾ, ਕਿਸੇ ਪ੍ਰਕਾਰ ਦੀ ਲੜਾਈ ਨਹੀਂ?
0: ਵੇਖੋ ਚੰਨੀ ਸਾਹਿਬ ਦੀ ਲੜਾਈ ਹੈਗੀ ਸੀ ਭੁਪੇਸ਼ ਬਘੇਲ ਨਾਲ ਤੇ ਰਾਜਾ ਵੜਿੰਗ ਨਾਲ। ਭੁਪੇਸ਼ ਬਘੇਲ ਦੀ ਤਾਂ ਬਦਲੀ ਕਰਾਤੀ ਇਹਨਾਂ ਨੇ, ਲੇਕਿਨ ਰਾਜਾ ਵੜਿੰਗ ਜੇ ਹੈਗੇ ਨੇ। ਮੈਂ ਪਹਿਲੇ ਦਿਨ ਕਿਹਾ ਸੀਗਾ ਚੰਨੀ ਨੂੰ ਸੈਂਟਰ ਹਾਈ ਕਮਾਂਡ ਦੀ ਕੋਈ ਨਾ ਕੋਈ ਸ਼ੈ ਹੈਗੀ, ਕਿਉਂ ਹੈਗੀ? ਜੇ ਕਿਤੇ ਸ਼ੈ ਨਾ ਹੁੰਦੀ ਤੇ ਚੰਨੀ ਨੂੰ ਕੋਈ ਨਾ ਕੋਈ ਨੋਟਿਸ ਜਾਰੀ ਹੁੰਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ, ਕਿਉਂ ਕਰ ਰਹੇ ਹੋ ਤੁਸੀਂ? ਇਹਦਾ ਜਵਾਬ ਦਿਓ। ਕੋਈ ਨੋਟਿਸ ਜਾਰੀ ਨਹੀਂ ਹੋਇਆ, ਸਗੋਂ ਜਿੰਨੀ ਵਾਰੀ ਵੀ ਵੇਨੂ ਗੋਪਾਲ ਨੂੰ ਮਿਲੇ ਹਰ ਵਾਰੀ ਇਹਨਾਂ ਕਿਹਾ ਸਾਡੀ ਜਿਹੜੀ ਮੀਟਿੰਗ ਉਹ ਬੜੇ ਵਧੀਆ ਮਾਹੌਲ ਚ ਹੋਈ ਹੈ। ਜਿੱਦਣ ਇਹ 3 ਜਾਣੇ ਮੀਟਿੰਗ ਉੱਥੇ ਕਰਕੇ ਆਏ ਨੇ ਉਦਣ ਵੀ ਚੰਨੀ ਨੇ ਕਿਹਾ ਸਾਡੀ ਮੀਟਿੰਗ ਬਹੁਤ ਵਧੀਆ ਮਾਹੌਲ ਚ ਹੋਈ ਹੈ। ਹੁਣ ਚੰਨੀ ਸਾਹਿਬ ਜਿਹੜੀ ਗੱਲ ਕਹਿੰਦੇ ਆ ਉਹਨਾਂ ਨੂੰ ਹਾਈ ਕਮਾਂਡ ਤੋਂ ਫਿਰ ਥਾਪੜਾ, ਭਾਈ ਤੁਸੀਂ ਤਕੜੇ ਹੋ ਜਾਓ, ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਬਣਾਉਣੀ ਆ, ਤੇ ਅੱਜ ਦੀ ਪੰਜਾਬ ਦੇ ਵਿੱਚ ਇਹਨਾਂ ਸਾਰੇ ਲੀਡਰਾਂ ਨੂੰ ਮੁੱਖ ਮੰਤਰੀ ਦੀ ਕਤਾਰ ਚ ਪਹਿਲੇ ਨੰਬਰ ਤੇ ਚੱਲਣੀ ਹੈ। ਕਿਉਂ? ਪ੍ਰਤਾਪ ਬਾਜਵਾ ਨੂੰ ਤੇ ਗੁਆਂਢੀਆਂ ਨੀ ਬਣ ਦੇਣਾ, ਆਪਣੇ ਕਿਹੜੇ ਕੋਈ ਵਿਰੋਧ ਕਰਨਗੇ, ਕੋਈ ਸੁੱਖੀ ਰਧਾਵਾ ਡਟ ਕੇ ਵਿਰੋਧ ਕਰੇਗਾ, ਜਿਹੜਾ ਹੈਗਾ ਤ੍ਰਿਪਤ ਬਾਜਵਾ ਡਟ ਕੇ ਵਿਰੋਧ ਕਰੇਗਾ, ਉਹਦੇ ਹਲਕੇ ਦੇ ਲੋਕ ਨੇ, ਲਾਗੇ ਦੇ ਲੋਕ ਨੇ ਉਹਦੇ। ਇਸ ਕਰਕੇ ਆਖਿਰਕਾਰ ਜਿਹੜੀ ਆ ਕੇ ਨਾ ਗੱਲ ਡਿੱਗਦੀ ਹੈ ਇਹਦੇ ਤੇ, ਆਪਣੇ ਚੰਨੀ ਦੇ ਉੱਤੇ। ਰਾਜਾ ਵੜਿੰਗ ਤੇ ਕਹਿ ਚੁੱਕਾ ਸੀ ਮੈਂ ਇਸ ਕਤਾਰ ਚ ਖੜਾ ਹੀ ਨੀ ਹੈਗਾ, ਹੋਰ ਤੁਸੀਂ ਵੇਖ ਲਓ ਬੰਦਾ ਕੀ, ਬੰਦਾ ਕੋਈ ਹੈ ਹੀ ਨੀ ਗੱਲ। ਲੇਕਿਨ ਚੰਨੀ ਨੂੰ ਲੱਗਦਾ ਜੇ ਵੀ ਤੂੰ ਭਾਈ ਤਿਆਰੀ ਕਰੋ, ਸਰਕਾਰ ਬਣਾਓ ਆਪਣੀ, ਜਿੱਤੋ ਸੀਟਾਂ, ਤੁਹਾਨੂੰ ਮੁੱਖ ਮੰਤਰੀ ਬਣਾ, ਜੇ ਇਹ ਉਹਦਾ ਸੰਕੇਤ ਆ ਚੰਨੀ ਦੇ ਵੀ ਸਾਡੇ ਚ ਕੋਈ ਧੜੇਬੰਦ ਨਹੀਂ, ਅਸੀਂ ਇਕੱਠੇ ਹਾਂ, ਆਉਣ ਵਾਲੇ ਦਿਨਾਂ ਚ ਵੇਖੋ ਤੁਸੀਂ ਇੱਕੇ ਬੱਸ ਦੇ ਉੱਤੇ ਚੜ੍ਹ ਕੇ ਜਾਣਗੇ। ਤੇ ਭਗਵੰਤ ਮਾਨ ਨੇ ਕਿਹਾ ਜੀ ਜਾਣਗੇ ਇਕੱਠੇ ਚੜ੍ਹ ਕੇ ਬੱਸ ਦੇ ਉੱਪਰ, ਅਲੱਗ ਅਲੱਗ ਬੱਸ ਦੇ।
1: ਹੁਣ ਵੇਖੋ ਕਿਹੜਾ ਕਿਹੜਾ ਚੜ੍ਹ ਕੇ ਜਾਂਦਾ ਕਿਹੜਾ ਨਹੀਂ ਚੜ੍ਹਦਾ, ਤੇ ਜਨਤਾ ਜਨਾਦਰ ਜਾਣਦੀ ਹੈ, ਪਬਲਿਕ ਹੈ ਸਭ ਜਾਣਦੀ ਹੈ। ਅੱਛਾ, ਜੱਜ ਦੇ ਸਾਹਮਣੇ ਸ਼ਿਕਾਇਤਕਰਤਾ ਨੇ ਹੁਣ ਮੰਨ ਲਿਆ। ਕੱਲ ਵੈਸੇ ਵੱਡੀ ਖਬਰ ਸੀਗੀ ਕਿ ਭੁੱਲਰ ਸਾਹਿਬ ਹੀ ਨੇ ਜਿਨ੍ਹਾਂ ਨੇ ਮੇਰੇ ਕੋਲ ਰਿਸ਼ਵਤ ਮੰਗੀ ਸੀ ਉਹਦੇ ਸਾਥੀ ਦੀ ਵੀ ਪਛਾਣ ਕਰ ਲਈ, ਤੇ ਭੁੱਲਰ ਸ਼ਾਂਤ ਚੁੱਪ ਚਾਪ ਖੜੇ ਰਹੇ।
0: ਜਿਹੜੀ ਉਹਨਾਂ ਦੀ ਆਪਣੀ ਹੈਗੀ ਸੀ ਵੀਡੀਓ ਕਾਨਫਰੰਸ ਜਿਹੜੀ ਪੇਸ਼ੀ ਹੋਈ ਭੁੱਲਰ ਦੀ, ਤੇ ਨਾਲ ਜਿਹੜਾ ਉਹਨਾਂ ਦਾ ਹੈਗਾ ਸੀ ਵਿਚੋਲੀਆ ਕਿਸੇ ਸ਼ਹਿਰ ਦਾ, ਇਹ ਜਿਹੜਾ ਬੱਤਾ ਆਕਾਸ਼ ਬੱਤਾ ਸੀ ਇਹ ਬਕਾਇਦਾ ਤੌਰ ਤੇ ਆਪ ਪੇਸ਼ ਹੋਇਆ। ਉਹਨਾਂ ਦੀ ਵੀਡੀਓ ਕਾਨਫਰੰਸ ਦੀ ਜੋ ਪੇਸ਼ੀ ਹੁੰਦੀ ਆ, ਤੇ ਆਕਾਸ਼ ਬੱਤੇ ਨੇ ਸਪਸ਼ਟ ਜੱਜ ਨੂੰ ਕਿਹਾ ਜੀ ਮੇਰਾ ਇੱਕ ਪੁਰਾਣਾ ਕੇਸ ਸੀਗਾ ਤੇ ਮੇਰੇ ਪੁਰਾਣੇ ਕੇਸ ਨੂੰ ਸੈਟਲ ਕਰਨ ਵਾਸਤੇ ਮੇਰੇ ਕੋਲ ਪੈਸੇ ਮੰਗ ਰਹੇ ਸੀ, 8 ਲੱਖ ਮੰਗਿਆ ਸੀ ਇਹਨਾਂ ਨੇ, ਮੈਨੂੰ ਦਿਓ, ਮੇਰੇ ਕੋਲ ਹੈਗੇ ਜੀ, ਮੈਂ ਦੇਣੇ ਕਿੱਥੋਂ ਸੀਗੇ, ਜਿਹੜੇ ਮੈਂ ਕੋਈ ਇਕੱਠੇ ਕੁੱਟੇ ਕੀਤੇ ਮੈਂ ਦੇਣ ਦੀ ਕੋਸ਼ਿਸ਼ ਕੀਤੀ, ਨਾਲ ਫਿਰ ਮੈਂ ਕਹਿਤਾ ਸੀਬੀਆਈ ਨੂੰ ਵੀ ਆ ਜਾਓ ਜਵਾਨੋ ਤੁਸੀਂ, ਉਹ ਆ ਗਏ ਤੇ ਫਿਰ ਫੜੇ ਗਏ। ਹੁਣ ਉਹਨੂੰ ਜਦੋਂ ਪੁੱਛਿਆ ਗਿਆ ਵੀ ਕੀ ਤੂੰ ਪਛਾਣਦਾ ਉਹਨੂੰ ਭੁੱਲਰ ਨੂੰ, ਕਹਿੰਦਾ ਬਿਲਕੁਲ ਪਛਾਣਦਾ, ਇਹੀ ਬੰਦਾ ਜਿਹਨੇ ਮੇਰੇ ਕੋਲ ਪੈਸੇ ਲਾਏ ਸੀਗੇ, ਇਹ ਬੜੀ ਵੱਡੀ ਗੱਲ ਸੀ। ਲੇਕਿਨ ਭੁੱਲਰ ਸਾਹਿਬ ਸ਼ਾਂਤ ਰਹੇ, ਉਹਨੇ ਕੋਈ ਗੱਲ ਨਹੀਂ ਕੋਈ ਕੀਤੀ ਵੀ ਮੈਂ ਵਿਰੋਧ ਕਰਦਾ ਕੀ, ਕੁਛ ਨਹੀਂ ਕੀਤਾ, ਕਿਸੇ ਨਾਨੂ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਉਹਦਾ, ਇਸ ਕਰਕੇ ਉਹਦੀ ਹੋਈ ਤੇ ਹੈ ਅੱਜ ਤੇ। ਲੇਕਿਨ ਅਗਲੀ ਤਰੀਕ ਜਿਹੜੀ ਫਿਰ ਇਹ ਪੈ ਗਈ 1 ਅਕਤੂਬਰ ਨੂੰ, ਵੇਖੋ ਹੁਣ ਕੀ ਬਣਦਾ
1: ਜੀ,
0: ਉੱਥੇ ਜੀ ਗਵਾਹੀ ਫਿਰ ਨਵੀਂ ਗਵਾਹੀ ਚੱਲ ਜਾਂਦੀ।
1: ਵੈਸੇ ਦੂਸਰਾ ਮੇਰਾ ਕੁਐਸਚਨ ਤਾਂ ਕਮੇਟੀ ਦੇ ਨਾਲ ਸੰਬੰਧਿਤ ਹੈ। ਵੇਖ ਲਓ ਹੁਣ 4 ਕੁ ਦਿਨ ਪੱਗ ਉਛਲੀ, ਰੌਲਾ ਪਿਆ, ਸਰਾਵਾਂ ਬਦਨਾਮ ਹੋਈਆਂ, ਕੌਮ ਬਦਨਾਮ ਹੋਈ, ਤੇ ਸਿੱਟ ਦੇ ਨਾਂ ਦੇ ਨਾਲ ਹੀ ਸਿੱਟਿਆ ਗਿਆ ਸਾਰਾ ਚਾਵਲੇ ਵਾਲਾ ਮਾਮਲਾ ਖੂਹ ਖਾਤੇ ਦੇ ਵਿਚ। ਹਾਂਜੀ, ਥੋੜੇ ਦਿਨਾਂ ਬਾਅਦ ਘਰ ਵਾਪਸੀ, ਹਾਂਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਨਿਰਦੋਸ਼ ਸਾਬਤ ਹੋਣਾ, ਬੀਬੀ ਨੇ ਕਹਿਣਾ ਅੰਡਰ ਪ੍ਰੈਸ਼ਰ, ਮੈਨੂੰ ਚੋਣਾਂ ਤੋਂ ਬਾਅਦ ਕੁਛ ਨਾ ਕੁਛ ਹੋ ਜਾਣਾ, ਹਾਂਜੀ ਮੈਨੂੰ ਪ੍ਰੈਸ਼ਰ ਸੀ ਜੀ, ਬਲਾ ਬਲਾ ਬਲਾ ਬਲਾ ਬਲਾ ਬਲਾ ਬਲਾ ਬਸ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਝੀਂਡਾ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਮੰਗ ਕੀਤੀ।
0: ਇੱਕ ਪਾਸੇ ਤੋਂ ਕਹਿ ਰਹੇ ਨੇ ਵੀ ਹਰ ਸਟੇਟ ਦੇ ਵਿੱਚ ਇੱਕ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ, ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਆਲ ਇੰਡੀਆ ਜਿਹੜਾ ਐਕਟ ਆ ਉਹਦੇ ਵਿੱਚ ਜੋਨ ਬਣਾਇਆ ਗਿਆ ਸੀ, ਉਹਨਾਂ ਜੋਨਾਂ ਮੁਤਾਬਕ ਕਾਰਵਾਈ ਕੀਤੀ ਜਾਣੀ ਸੀਗੀ। ਇਹਦੇ ਵਿੱਚ ਹੁਣ ਝੀਂਡਾ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਆਲ ਇੰਡੀਆ ਗੁਰਦੁਆਰਾ ਐਕਟ ਪੁਰੇਵਾਲ ਨੇ ਬਣਾਇਆ ਸੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ, ਤੇ ਜਿੰਨਾ ਚਿਰ ਤੱਕ ਉਹ ਇੰਪਲੀਮੈਂਟ ਨਹੀਂ ਹੁੰਦਾ ਉਨ ਚਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾ ਕੇ ਤੇ ਉੱਥੇ ਇੱਕ ਜਿਹੜੀ ਆ ਨਵੀਂ ਬਾਡੀ ਬਣਾਈ ਜਾਵੇ। ਤੁਹਾਨੂੰ ਪਤਾ ਹੀ ਆ ਉੱਥੇ ਅੱਜ 12-13 ਸਾਲ ਹੋ ਗਏ ਆ, ਚੋਣ ਤੇ ਹੋਈ ਨੀ, ਲੋਕਾਂ ਦੇ ਵਿੱਚ ਇਹੀ ਕਹਿੰਦੇ ਵੀ ਇਹ ਜਿਹੜੀ ਕਮੇਟੀ ਆ ਇਹ ਤਾਂ ਆਪਣਾ ਸਮਾਂ ਮੈਂ ਆ ਚੁੱਕੀ ਆ, ਇੱਥੇ ਨਵੀਂ ਕਮੇਟੀ ਬਣਨੀ ਚਾਹੀਦੀ ਹੈ। ਚਾਵਲਾ ਸਾਹਿਬ ਹੋਣਾ ਵੀ ਇਹ ਚਾਹੀਦਾ, ਜੇ ਪੰਜਾਬ ਵਿਧਾਨ ਸਭਾ ਦੇ ਵਿੱਚ 5 ਸਾਲ ਪੂਰੇ ਹੋ ਗਏ ਆ ਨਾ, ਤੇ ਮੁੜ ਕੇ ਉੱਥੇ ਕਿਸੇ ਨੂੰ ਵੀ ਅਧਿਕਾਰ ਨਹੀਂ ਰਹਿ ਜਾਂਦਾ ਵੀ ਉਹ ਉੱਥੇ ਉਹ MLA ਰਹੇ,
1: ਬਿਲਕੁਲ
0: ਉੱਥੇ ਜਿੰਨੀ ਵੀ ਜਲਦੀ ਰਾਜ ਹੋ ਜਾਂਦਾ ਵਾ ਰਾਸ਼ਟਰਪਤੀ ਰਾਜ, ਇੱਥੇ ਵੀ ਹੋਣਾ ਚਾਹੀਦਾ ਤਾਂ ਕਿ ਫਿਰ ਸਾਰੇ ਇਕੱਠੇ ਰਲ ਕੇ ਫਿਰ ਕਹਿਣ ਵੀ ਵਾਕਈ ਇਹ ਕਮੇਟੀ ਦੀ ਚੋਣ ਹੋਣੀ ਚਾਹੀਦੀ ਹੈ। ਹੁਣ ਜਿਹੜੇ ਉੱਥੇ ਬੈਠੇ ਨੇ ਉਹ ਤਾਂ ਕਦੀ ਵੀ ਸੋਚਣਗੇ ਚੋਣ ਹੋਵੇ,
1: ਬਿਲਕੁਲ
0: ਉਹਨਾਂ ਦੇ ਮਨ, ਜੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਝੀਂਡਾ ਸਾਹਿਬ ਮੰਗ ਕਰ ਦੇ ਸਕਦੇ ਤੇ ਫਿਰ ਇਹਨਾਂ ਨੂੰ ਕੀ ਤਕਲੀਫ ਆ, ਗੁਰਦੁਆਰਾ ਐਕਟ ਬਣ ਜਾਂਦਾ ਫਾਇਦਾ ਤਾਂ ਹੈਗਾ ਸੀ ਕਿ ਸਾਰੇ ਗੁਰਦੁਆਰਿਆਂ ਦੀ ਮਰਿਆਦਾ ਇੱਕ ਹੋ ਜਾਂਦੀ ਸੀ, ਸ਼੍ਰੋਮਣੀ ਕਮੇਟੀ ਦੀ ਜਿਹੜੀ ਤਾਕਤ ਵੱਧਦੀ, ਤੀਸਰੀ ਚੀਜ਼ ਸੀ ਖਤਰਾ ਇਹਨਾਂ ਨੂੰ ਸੀਗਾ ਵੀ ਬਾਹਰ ਦੀਆਂ ਸਟੇਟਾਂ ਵਾਲੇ ਜਿਹੜੇ ਮੈਂਬਰ ਚੁਣ ਕੇ ਆਉਂਦੇ ਉੱਥੋਂ ਦੀ ਗੌਰਮੈਂਟ ਦੇ ਹਿਸਾਬ ਨਾਲ ਚੱਲ ਰਹੇ ਹੋ। ਇਸ ਕਰਕੇ ਸੋਚਿਆ ਵੀ ਸਾਡੀਆਂ ਪ੍ਰਧਾਨਗੀਆਂ ਦੇ ਖਤਰੇ ਦੇ ਬਦਲ ਮਟਰਾਉਣਗੇ ਤੇ ਚੰਗੀ ਗੱਲ, ਤੁਸੀਂ ਇਹ ਨਾ ਹੀ ਬਣਾਓ ਤੇ ਇੱਦਾਂ ਇੱਦਾਂ ਕਰਦਾ ਇੱਦਾਂ ਕੰਮ ਚੱਲੀ ਜਾਣ ਦੇ।
1: ਚਾਹੇ ਲੋਕੀ ਮਾਰਨ ਪੱਥਰ, ਮੈਂ ਸਹਿਣਾ ਚਾਹੁੰਦਾ। ਤੁਹਾਡੀਆਂ ਸਤਰਾਂ ਜਿਹੜੀਆਂ ਢੁਕਦੀਆਂ ਨੇ, ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ। ਚਾਹੇ ਲੋਕੀ ਮਾਰਨ ਪੱਥਰ, ਮੈਂ ਸਹਿਣਾ ਚਾਹੁੰਦਾ। ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ। ਮੰਦਰ ਮਸਜਿਦ ਦੇ ਇਹ ਝਗੜੇ ਕੌਣ ਮੁਕਾਊਗਾ? ਅੰਦਰ ਬੈਠੇ ਕਰਤਾਰ ਨੂੰ ਹੁਣ ਕੌਣ ਬੁਲਾਊਗਾ? ਲੋਕਾਂ ਦੇ ਮਨ ਤੇ ਰੱਖਿਆ ਭਾਰ ਮੈਂ ਲਾਉਣਾ ਚਾਹੁੰਦਾ। ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ। ਚਾਹੇ ਲੋਕੀ ਮਾਰਨ ਪੱਥਰ, ਮੈਂ ਸਹਿਣਾ ਚਾਹੁੰਦਾ। ਤਨ ਦੇ ਇਸ ਮੰਦਰ ਨੂੰ ਨਾ ਮੈਲ ਲਗਾਈਏ, ਪ੍ਰੇਮ ਵਾਲੀ ਗਲੀ ਵਿਚ ਪੈਰ ਧਰਾਈਏ। ਪਿਆਰ ਨਾਲ ਦੁਨੀਆਂ ਦੇ ਵਿਚ ਮੈਂ ਰਹਿਣਾ ਚਾਹੁੰਦਾ। ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ। ਪਾਠ ਪੂਜਾ ਕੀਰਤਨ ਅਸੀਂ ਰੋਜ਼ ਕਰਦੇ ਹਾਂ, ਪਾਠ ਪੂਜਾ ਕੀਰਤਨ ਅਸੀਂ ਰੋਜ਼ ਕਰਦੇ ਹਾਂ, ਪ੍ਰੇਮ ਵਾਲਾ ਪਾਠ ਅਸੀਂ ਕਿਉਂ ਨਹੀਂ ਪੜ੍ਹਦੇ? ਇਸ ਗੱਲ ਦਾ ਜਵਾਬ ਵਿਰਦੀ ਮੈਂ ਲੈਣਾ ਚਾਹੁੰਦਾ। ਇਸ ਦੁਨੀਆਂ ਦੇ ਲੋਕਾਂ ਨੂੰ ਮੈਂ ਕੁਝ ਕਹਿਣਾ ਚਾਹੁੰਦਾ। ਸੁਨਿੰਦਰ ਸਿੰਘ ਵਿਰਦੀ ਸਾਹਿਬ ਦੀਆਂ ਸਤਰਾਂ ਤੁਹਾਡੀਆਂ ਨਾ ਸਤਰਾਂ ਦੇ ਨਾਲ ਢੁਕਦੀਆਂ ਸੀ, ਇਸ ਕਰਕੇ ਸਾਂਝੀਆਂ ਕੀਤੀਆਂ। ਤੁਹਾਡਾ ਧੰਨਵਾਦ ਭਾਈ ਸਾਹਿਬ, ਸੋਮਵਾਰ ਮਿਲਦੇ ਹਾਂ।
0: ਸ਼ੁਕਰੀਆ,
1: ਮਿਹਰਬਾਨੀ। ਔਰ ਸੋਮਵਾਰ ਸ਼ਾਇਦ ਹੋ ਸਕਦਾ ਕਿ ਸਾਡਾ ਸਾਰਾ ਸਟੂਡੀਓ ਜਿਹੜਾ ਫੁੱਲ ਪਲੈਸ ਟ੍ਰੇਨ ਜਿਹੜੀ ਹੈ ਜੀ ਉਹ ਚੱਲ ਪਵੇ, ਸਾਡਾ ਟੈਸਟਿੰਗ ਪੀਰੀਅਡ ਜਿਹੜਾ ਹੈ ਓਵਰ ਹੋ ਜਾਵੇ। ਬਸ ਕੁਝ ਟੈਕਨੀਕਲ ਇਸ਼ੂ ਚੱਲਦੇ ਪਏ ਨੇ ਤੇ ਜਿਹੜੇ ਨੇ ਸੀਟਾਂ ਮਲਣੀਆਂ ਨੇ ਉਹਨਾਂ ਨੂੰ ਮੁਬਾਰਕ ਜਿਹੜੇ ਰਹਿ ਜਾਣਗੇ, ਗੱਡੀ ਤੁਰ ਪੈਗੀ ਫਿਰ ਜਦੋਂ ਕਿਤੇ ਉਹ ਟਿਕਟ ਜਿਹੜੀ ਉਹਨਾਂ ਦੀ ਹੋਰ ਸੀਟ ਤੇ ਬੈਠਣ ਦੀ ਲੈਣਗੇ, ਫਿਰ ਸਮਾਂ ਅਵੇਲੇਬਲ ਹੋਵੇਗਾ ਤੇ ਮਿਲ ਜਾਵੇਗਾ। ਜਿਨ੍ਹਾਂ ਨੇ ਰੇਡੀਓ ਸ਼ੁਰੂ ਕਰਨਾ ਹੈ, ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪੀਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਪਹਿਲਾਂ ਗੱਡੀ ਘੁਮਾ ਕੇ ਆਓ। ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਰਹਿਣ, ਟੈਲੀਵਿੰਗੂ ਟਣਕਦਾ। ਰਾਤ ਦੀ ਸਮੱਸਿਆ ਦਾ ਹੱਲ ਅਸੀਂ ਲੱਭ ਰਹੇ ਹਾਂ, ਛੇਤੀ ਹੀ ਲੱਭ ਜਾਵੇਗਾ, ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 416-716-7794। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
1: 11:14 ਕੁਝ ਸੈਕਿੰਡ ਹੋਏ ਨੇ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੋਂ ਅਸੀਂ ਸੁਣ ਰਹੇ ਹੋ ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਤੇ ਉਨ੍ਹਾਂ ਦੀ ਟੀਮ ਵੱਲੋਂ ਸਪਾਂਸਰ ਕੀਤਾ ਜਾਂਦਾ। ਸਾਰੀਆਂ ਇਨਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਦੇਖਭਾਲ ਲਈ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਾਦ ਦੇ ਕੰਮ ਲਈ 4550 ਈਬਨਸ ਰੋਡ ਬਰੈਂਪਟਨ, 510 ਆਲਿਸ ਬੁਲੇਵਾਰਡ ਬਰੈਂਪਟਨ, 905-7-97-94, 5657। ਤੇ ਦੰਦ ਠੀਕ ਠਾਕ ਨੇ ਤਾਂ ਫਿਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ। ਪੀਜ਼ਾ ਅੱਜ ਫਰਾਈਡੇ ਹੈ। ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਵਾਲੀ ਟੇਲ ਆਫਟਰ ਰੈਨੋਵੇਸ਼ਨ ਹੁਣ ਦੁਬਾਰਾ ਫੁੱਲ ਪਲੈਸ 7 ਡੇਜ਼ ਤੁਹਾਡੀ ਹਾਜ਼ਰ ਹੈ। 2 ਲਾਰਜ ਪੀਜ਼ਾਜ਼ ਵਿਦ 2 ਟੋਪਿੰਗ, ਸੋਰੀ 2 ਡਿਪਿੰਗ ਸੌਸ ਤੇ 4 ਟੋਪਿੰਗ ਈਚ, 4 ਟੋਪਿੰਗ ਈਚ, 2 ਡਿਪਿੰਗ ਸੌਸ, ਫੁੱਲ ਪਲੈਸ। ਇਹ ਪੈਕੇਜ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। 2 ਫਿਲੋਸਫਰ ਟੇਲ ਬਰੈਂਪਟਨ ਹਾਸਪਿਟਲ, ਇਕੋ ਬ੍ਰਾਂਚ, 905-490-1222। ਔਰ ਮੌਰਗੇਜ ਕਵੀਨ ਕਵੀਨ ਨੀਲਮ ਜੀ ਨੂੰ ਮਿਲੋ, ਵਿਕ ਸਾਹਿਬ ਦੋਬ ਜੀ ਨੂੰ ਮਿਲੋ। ਵਾਕਿਆ ਹੀ ਕੱਲ ਮੈਂ ਲਫ਼ਜ਼ ਵਰਤੇ ਸੀ ਮੌਰਗੇਜ ਦੇ ਜਾਦੂਗਰ ਤਾਂ ਸਾਨੂੰ ਸਾਥ ਸਾਡਾ ਛੱਡ ਗਏ, ਪਰੰਤੂ ਇਹ ਉਨ੍ਹਾਂ ਦੀ ਥਾਂ ਤੇ ਨੇ। ਫਸਟ ਸੈਕੰਡ ਥਰਡ ਮੌਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸ, 24 ਘੰਟਿਆਂ ਦੇ ਵਿਚ ਤੁਸੀਂ ਫੰਡ ਚਾਹੁੰਦੇ ਹੋ। 24 ਘੰਟੇ ਨਹੀਂ ਕਹਿੰਦੇ, 2-4-5 ਘੰਟੇ ਤੁਹਾਨੂੰ ਲੱਗਣਗੇ ਪੈਸੇ ਤੁਹਾਡੀ ਹਥੇਲੀ ਤੇ। 6479688272, 647-968 82-72। ਆਲਿੰਕ ਟਰੈਵਲ, ਮੰਥ ਆਫ ਅਕਤੂਬਰ, ਟੋਰਾਂਟੋ ਟੂ ਦਿੱਲੀ 1 ਵੇ, 1080 ਦੀ ਟਿਕਟ ਹੈ। ਅਕਤੂਬਰ ਐਂਡ ਨਵੰਬਰ ਮੰਥ, 2 ਅਟੈਚੀਆਂ ਦੇ ਨਾਲ $1360 ਦੀ ਟੋਰਾਂਟੋ ਟੂ ਅੰਮ੍ਰਿਤਸਰ 1 ਵੇ ਟਿਕਟ ਹੈ। ਈ ਵੀਜ਼ਾ ਸਰਵਿਸ ਵੀ ਲੈ ਸਕਦੇ ਹੋ। 781 ਬੁਵੇ ਡਰਾਈਵ, ਫੋਨ ਨੰਬਰ ਹੈ 905-457-1100। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਰਸ਼ਨ ਟਾਇਲਸ, ਸੈਰਾਮਿਕ ਟਾਇਲਸ, ਫੋਸਟਸ ਐਂਡ ਪਲੰਬਿੰਗ ਐਕਸੈਸਰੀ, ਨੀਹਾਂ ਪੁੱਟਣ ਤੋਂ ਲੈ ਕੇ ਘਰ ਦੀ ਸਾਰੀ ਬਣਤਰ ਤੱਕ ਤੁਸੀਂ ਹੋਮ ਫਿਕਸ ਤੇ ਆਓ 2657 ਨੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ ਟੂ ਕਾਲ 9056255 9057725525 ਇਨਫਿਨਿਟੀ ਟੈਂਟ ਐਂਡ ਕੋ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਹਰ ਤਰ੍ਹਾਂ ਦਾ ਤੁਸੀਂ ਘਰ ਨੂੰ ਡੈਕੋਰੇਟ ਕਰਨਾ ਹੈ ਤਾਂ ਦਿਲਪ੍ਰੀਤ ਬਲ 6470078007 9 ਐਨ ਆਰ ਆਈ ਮੈਰਿਜ ਬਿਊਰੋ ਆਪਣੇ ਵਾਸਤੇ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤੇ ਲਈ ਹਰ ਮਜ਼ਹਬ ਦੇ ਰਿਸ਼ਤੇ ਲਈ ਐਨ ਆਰ ਆਈ ਮੈਰਿਜ ਬਿਊਰੋ 6470078806000 6478886000 ਤੇ ਕਾਲ ਕਰੋ ਰਿਟਸ ਫਰਨੀਚਰ ਯੈਸਮੈਨ ਰੋਹਿਤ ਦਾਵਾ ਕਰਦੇ ਨੇ ਕਿ ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਵੇਚਿਆ ਜਾਂਦਾ ਫਰਨੀਚਰ ਦੀ ਕੋਈ ਵੀ ਆਈਟਮ ਲੈਣ ਤੋਂ ਪਹਿਲਾਂ 5200 ਡਿਕਸੀ ਮੈਥਸਨ ਤੇ ਇਕ ਗੇੜਾ ਜ਼ਰੂਰ ਲਾਓ ਢੇਰ ਸਾਰੀ ਸੇਵਿੰਗ ਕਰਨ ਵਾਸਤੇ ਰਿਟਸ ਫਰਨੀਚਰ 9052327489 ਕੈਲੇਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀ ਕੋਈ ਵੀ ਹੈ ਕਿਸੇ ਤਰ੍ਹਾਂ ਦੀ ਡਰਾਈਵੇ ਪਾਰਕਿੰਗ ਲਾਟਸ ਜਾਂ ਫਿਰ ਤੁਸੀਂ ਫਾਰਮ ਡਰਾਈਵੇ ਪੇਵਿੰਗ ਕਰਾਉਣੀ ਹੈ ਤਾਂ ਕੈਲੇਡਨ ਪੇਵਿੰਗ ਨਾਲ ਰਾਬਤਾ ਕਾਇਮ ਕਰੋ ਜਸ ਬਲਜੀ 416-816-9900 ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਰੇਲਾਸਨ ਤੇ ਮੇਕਲੋਗਲਨ ਦੇ ਏਰੀਏ ਦੇ ਵਿਚ ਜੋ ਨਾਨਕਸਰ ਗੁਰਦੁਆਰਾ ਸਾਹਿਬ ਦੀ ਸਾਈਡ ਤੇ ਪੁਰਾਣਾ ਪਲਾਜ਼ਾ ਉਹਦੇ ਵਿਚ ਹੈ ਲਾਲੀ ਸਵੀਟ ਬੜਾ ਪਰਖਿਆ ਹੋਇਆ ਨਾਮ ਹੈ ਅੰਮ੍ਰਿਤਸਰੀ ਫਿਸ਼ ਖਾਣ ਦੇ ਸ਼ੌਕੀਨ ਹੋ ਟਿਫਨ ਲਗਾਉਣਾ ਭਾਜੀ ਤਿਆਰ ਕਰਾਉਣੀ ਹੈ ਬੈਠ ਕੇ ਖਾਣਾ ਖਾਣਾ ਮਿਠਾਈਆਂ ਵਨ ਸਵਨੀਆਂ ਜੀ ਟੀ ਦੇ ਵਿਚ ਲਾਈਵ ਓਨ ਲੋਕੇਸ਼ਨ ਸਾਰੇ ਪ੍ਰਬੰਧਾਂ ਲਈ ਕਾਲ ਕਰ ਲਿਓ 9054506465 450 5454 ਤੁਹਾਡੇ ਸ਼ਹਿਰ ਦੇ ਵਿਚ ਗ੍ਰੈਂਡ ਓਪਨਿੰਗ ਕਰਕੇ ਧਮਾਲਾ ਮਚਾ ਚੁੱਕਾ ਹੈ ਅਨਾਜ ਮਾਰਟ ਸੇਲ ਅਜੇ ਵੀ ਲੱਗੀ ਹੋਈ ਹੈ ਭਾਰੀ ਭਰਕਮ ਬਚਤ ਕਰਨ ਵਾਸਤੇ ਤੁਹਾਨੂੰ ਪਹੁੰਚਣਾ ਪਵੇਗਾ 6141 ਮੇਫੀਰ ਰੋਡ ਜੁੰਡ 42A ਬਰੈਂਪਟਨ ਨੰਬਰ 9059288557 ਚੇਤੇ ਰੱਖੋ ਅਨਾਜ ਮਾਰਟ ਮਠਾਰੂ ਵੈਲਡਿੰਗ 98 ਜੁੰਟ ਨੰਬਰ 1 ਰਦਰਫੋਰਡ ਤੇ ਵਾਕਿਆ ਨੇ ਵੈਲਡਿੰਗ ਦੀ ਕਿਸੇ ਵੀ ਤਰ੍ਹਾਂ ਦੀ ਟਰੱਕ ਟ੍ਰੇਲਰ ਦੀ ਸਰਵਿਸ ਲਈ ਮਠਾਰੂ ਵੈਲਡਿੰਗ ਤੇ ਆਇਆ ਜਾ ਸਕਦਾ ਹੈ ਨੰਬਰ 2 ਕਾਲ ਮਠਾਰੂ ਵੈਲਡਿੰਗ 6474603655 ਘਰ ਨੂੰ ਪੇਂਟ ਕਰਾਉਣਾ ਤਾਂ ਪ੍ਰੋਫੈਸ਼ਨਲ ਪੇਂਟਰ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਨੂੰ ਕਾਲ ਕਰ ਲਿਓ 30 ਸਾਲ ਦਾ ਐਕਸਪੀਰੀਅੰਸ ਹੈ ਵਧੀਆ ਕੰਮ ਬਰੀਕੀ ਨਾਲ ਕੰਮ ਸਾਫ਼ ਸੁਥਰਾ ਕੰਮ ਕਰਦੇ ਨੇ 6478339606 ਸ਼ਾਹ ਟਰਾਂਸਪੋਰਟ ਹਾਇਰ ਕਰ ਰਹੇ ਨੇ ਜੀ ਇਕ ਅਜਿਹੀ ਟੀਮ ਜੋ ਓਨਰ ਓਪਰੇਟਰ ਦੇ ਵਿਚ ਚੱਲੇ ਤੇ ਜੇਕਰ ਕੰਪਨੀ ਡਰਾਈਵਰ ਟੀਮ ਚੱਲਣਾ ਚਾਹੁੰਦੇ ਹੋ ਤਾਂ ਵੀ ਸੋਲੋ ਡਰਾਈਵਰ ਵੀ ਚਾਹੀਦੇ ਨੇ ਕੰਪਨੀ ਦੇ ਨਾਲ ਸਟੱਡੀ ਪੱਕੇ ਰਨ ਨੇ ਰੈਡੋ ਟੈਕਸਿਸ ਦੇ ਔਰ ਸਟੱਡੀ ਮਾਈਲਸ ਰਿਲਾਇਬਲ ਵਰਕ ਪੇਮੈਂਟ ਗੁੱਡ ਤੇ ਔਨ ਟਾਈਮ 4169039890 4169038390 ਤੇ ਕਾਲ ਕਰੋ ਔਰਸਲ ਕੰਸਟਰਕਸ਼ਨ ਲਿਮਿਟਡ ਬਈ ਘਰਾਂ ਦੇ ਵਿਚ ਨਾ ਕਿਸੇ ਵੇਲੇ ਕਈਆਂ ਥਾਵਾਂ ਤੇ ਆਪਾਂ ਵੇਖਦੇ ਆ ਕਿ ਸਵੀਮਿੰਗ ਪੂਲ ਹੁੰਦੇ ਨੇ ਤੇ ਸਵੀਮਿੰਗ ਪੂਲ ਦੀ ਨਾ ਪ੍ਰੋਪਰ ਪੈਰਵਾਈ ਕਰਾਉਣੀ ਬੜੀ ਲਾਜ਼ਮੀ ਹੁੰਦੀ ਹੈ ਸਾਫ਼ ਸੁਥਰਾ ਰੱਖਣਾ ਬੜਾ ਲਾਜ਼ਮੀ ਹੁੰਦਾ ਨਹੀਂ ਤੇ ਫਿਰ ਕੋਈ ਗੁਆਂਢੀ ਕੰਪਲੇਂਟ ਕਰਦੇ ਤਾਂ ਟਿਕਟ ਵੀ ਮਿਲ ਜਾਂਦੀ ਹੈ ਔਰ ਇੰਟੀਰੀਅਰ ਲੋਕਿੰਗ ਐਂਡ ਇਸ ਤੋਂ ਇਲਾਵਾ ਚਿਮਨੀ ਦੀ ਤੁਸੀਂ ਕੰਮ ਕਰਾਉਣਾ ਔਰ ਮੋਰਟਾਰ ਰਿਪੇਅਰ ਕਰਾਉਣੀ ਹੈ ਪੈਟੀਓ ਸਟੈਪ ਵਾਕਵੇ ਫੈਂਸ ਦਾ ਕੰਮ ਕਰਾਉਣਾ ਐਕਸਟੀਰੀਅਰ ਕੰਸਟਰਕਸ਼ਨ ਦਾ ਕੰਮ ਕਰਾਉਣਾ ਸਟੱਕੋ ਐਂਡ ਪਾਰਕਿੰਗ ਦਾ ਕੰਮ ਕਰਾਉਣਾ ਹੈ ਜਾਂ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਉਣਾ ਲੋਨ ਸੋਹਣਾ ਬਣਾਉਣਾ ਹੈ ਲੈਂਡਸਕੇਪਿੰਗ ਸੋਹਣੀ ਕਰਾਉਣੀ ਹੈ ਤਾਂ ਇਨ੍ਹਾਂ ਨਾਲ ਰਾਬਤਾ ਕਾਇਮ ਕਰਿਓ ਬਹੁਤ ਵਧੀਆ ਕੰਮ ਕਰਦੇ ਨੇ ਔਰ ਬਹੁਤ ਤਜਰਬੇਦਾਰ ਨੇ 416-474-6836 ਸਟੇਟ ਆਫ ਦੀ ਆਰਟ ਸਾਡਾ ਸਟੂਡੀਓ ਜਿਹੜਾ ਬਣ ਰਿਹਾ ਉਹਦੇ ਵਿਚ ਫਰਨੀਚਰ ਦਾ ਜਿਹੜਾ ਸਾਰਾ ਕੰਮ ਹੈ ਮੇਪਲ ਵਨ ਕਿਚਨ ਐਂਡ ਬਾਥ ਇੰਕ ਵੱਲੋਂ ਕੀਤਾ ਗਿਆ ਹਾਈ ਐਂਡ ਦਾ ਕੰਮ ਕਰਕੇ ਦਿੱਤਾ ਉਨ੍ਹਾਂ ਨੇ ਜਿਹੜਾ ਵੀ ਵੇਖਣ ਆਉਂਦਾ ਹੋਸਟ ਆਸ਼ਾਸ਼ ਕਰਦਾ ਵੀ ਬਹੁਤ ਸੋਹਣਾ ਫਰਨੀਚਰ ਬਣਾਇਆ ਜਿੱਥੇ ਉਨ੍ਹਾਂ ਨੇ ਬਹਿ ਕੇ ਰੇਡੀਓ ਸ਼ੋਅ ਕਰਨੇ ਨੇ ਡਿਕਸੀ ਡੈਰੀ ਦੇ ਨਜ਼ਦੀਕ ਔਰ ਮੇਪਲ ਵਨ ਕਿਚਨ ਤੋਂ ਤੁਸੀਂ ਵੀ ਘਰ ਦੀ ਕਿਚਨ ਜਾਂ ਆਫਿਸ ਵਰਕ ਕੰਮ ਕਰਾਉਣਾ ਕੋਈ 173 ਐਡਵਾਂਸ ਬੁਲੇਵਾਰਡ ਜੁੰਡ 34 ਨੰਬਰ ਹੈ ਜੀ 9054580075 ਤੇ ਲਓ ਹੁਣ ਤੁਹਾਨੂੰ ਲੈ ਚਲਦੇ ਆ ਪੰਜਾਬ ਖਬਰਾਂ ਦਾ ਅਗਲਾ ਵਿਸ਼ੇਸ਼ ਬੁਲੇਟਿਨ ਤੁਹਾਡੇ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ ਫਰੋਮ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਆਈ ਪੀ ਟੀ ਵੀ ਬਾਕਸ 12 ਮਹੀਨਿਆਂ ਦਾ $100 ਅਸੀਂ ਚਾਰਜ ਕਰਦੇ ਹਾਂ 2 ਦਿਨ ਦਾ ਟਰਾਇਲ ਤੁਹਾਡੀ ਤਸੱਲੀ ਵਾਸਤੇ ਬਿਲਕੁਲ ਫ੍ਰੀ ਹੈ ਨੰਬਰ ਹੈ ਜੀ 6475458508 ਜਿੱਥੇ ਵੀ ਤੁਸੀਂ ਸੁਣ ਰਹੇ ਹੋ ਤੁਹਾਡੇ ਘਰ ਦੇ ਵਿਚ ਬਾਕਸ ਪਿਆ ਉਹ 2 ਤੋਂ 5 ਮਿੰਟ ਦੇ ਵਿਚ ਸਾਡੇ ਨਾਲ ਜੁੜ ਜਾਣਾ ਜੇ ਤੁਸੀਂ ਵੇਖਣੀਆਂ ਦੁਨੀਆਂ ਭਰ ਦੀਆਂ ਰੰਗੀਨੀਆਂ ਦੇਖਣ ਵਾਸਤੇ 647-554-5545-4585-8599 ਡਿਕਸੀ ਡੈਰੀ ਦੇ ਨਜ਼ਦੀਕ ਜਿਹੜਾ ਸਾਡਾ ਸਟੂਡੀਓ ਦੇ ਵਿਚ ਪਿਛਲੀ ਬੈਕ ਸਾਈਡ ਤੇ ਤੁਹਾਡੇ ਵਾਸਤੇ ਇਸ ਦਾ ਆਫਿਸ ਵੀ ਪੱਕਾ ਸੈਟਅਪ ਕਰ ਦਿੱਤਾ ਗਿਆ ਹੈ 647-554-5859 ਹਾਈ ਪੁਆਇੰਟ ਫਰਨੀਚਰ ਦੇ ਮਾਨਵ ਜੀ ਦਾ ਪੈਗਾਮ ਹੈ ਕਿ ਕੁਝ ਹਟ ਕੇ ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਤੁਸੀਂ ਲੈਣਾ ਡਿਲੀਵਰੀ ਟਾਈਮ ਤੇ ਫਾਈਨੈਂਸਿੰਗ ਆਨ ਦੀ ਸਪੋਟ 75 ਰੁਪਿਆ ਕਿੰਬਲ ਸਟਰੀਟ 647-382-5500 ਜੀ ਟੀ ਏ ਫਲੋਰਿੰਗ ਨਵ ਬਰਾੜਜੀ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਸਾਡੇ ਸਪਾਂਸਰਾਂ ਦੇ ਸ਼ਾਮਲ ਨੇ ਲੈਮੀਨੇਟ ਫਲੋਰਿੰਗ ਪੋਸਟਲਿਨ ਟਾਇਲ ਸੈਰਾਮਿਕ ਟਾਇਲ ਵਾਸ਼ਰੂਮ ਵੈਂਟੀ ਏਰੀਆ ਵੈਂਟ ਕਸਟਮ ਡਿਜ਼ਾਈਨ ਡੋਰਸ ਕਿਸੇ ਤਰ੍ਹਾਂ ਦੇ ਸਪੈਸ਼ਲ ਤਿਆਰ ਕਰਾਉਣੇ ਨੇ ਮੋਲਡਿੰਗ ਵੁੱਡ ਐਂਡ ਐਮ ਡੀ ਐਫ ਦੀ ਜੀ ਟੀ ਏ ਫਲੋਰਿੰਗ 4190 ਸਟੀਲਜ਼ ਐਵਨਿਊ ਵੈਸਟ ਵੁੱਡਬ੍ਰਿਜ 46.11 ਜਿਹੜਾ ਹੈ ਜੀ ਐਵਨਿਊ ਸਟੋਨੀ ਕ੍ਰੀਕ 2619 ਕਾਉਂਟੀ ਰੋਡ 42 ਵਿੰਡਜ਼ਰ ਕਹਿੰਦੇ ਬਰੈਂਪਟਨ ਚ ਵੀ ਆ ਰਹੇ ਨੇ ਇੰਤਜ਼ਾਰ ਕਰੋ 905-605-6605 95 ਏਕੜ ਦੇ ਵਿਚ ਇਕ ਬਹੁਤ ਵੱਡਾ ਧਰਤੀ ਦਾ ਟੁਕੜਾ ਹੈ ਜਗੀਰਬਾਈ ਦੇ ਕੋਲ ਜਿੱਥੇ ਵਿਆਹ ਸ਼ਾਦੀ ਤੁਸੀਂ ਕੋਈ ਕਰਨੀ ਆ ਜਬਰਦਸਤ ਕੋਈ ਸ਼ਾਨਦਾਰ ਪਾਰਟੀ ਕਰਨੀ ਆ ਜਾਗੋ ਕੱਢਣੀ ਆ ਯਾਦਗਾਰੀ ਜਾਗੋ ਨਿਕਲੇਗੀ ਵਿਆਹ ਸ਼ਾਦੀ ਲਈ ਅਜੇ ਬੁਕਿੰਗ ਕਰ ਲਓ ਉਤੋਂ ਸੋਨੇ ਤੇ ਸੁਹਾਗਾ ਜਗੀਰਬਾਈ ਦਾ ਖਾਣਾ ਤੁਹਾਡਾ ਟੇਸਟ ਦੁੱਗਣਾ ਕਰ ਦੇਵੇਗਾ ਪਾਰਟੀ ਲਾਜਵਾਬ ਹੋਵੇਗੀ ਵੈਸੇ ਇਹਨਾਂ ਦਾ ਢਾਬਾ ਹੈ ਜੀ ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਸੇਮ ਬਿਲਡਿੰਗ ਜੋ 1 ਸੀਡਰ ਗਰੋਵ ਰੋਡ ਔਰੰਜਵੇਲ ਦੇ ਵਿਚ ਲੰਘਦੇ ਵੜਦੇ ਮੋਸ਼ਮ ਰੋਡ ਚਾਹ ਤੇ ਖਾਣਾ ਵਗੈਰਾ ਖਾਣਾ ਚਾਹੁੰਦੇ ਹੋ ਤਾਂ ਜਗੀਰ ਦਾ ਢਾਬਾ ਅੱਜ ਕੱਲ ਬੱਚੇ ਨਾ ਜੀ ਬੜੇ ਬੜੇ ਫੰਕਸ਼ਨ ਕਰਦੇ ਇਨ੍ਹਾਂ ਦੇ ਵਿਚ ਇਕ ਇਨ੍ਹਾਂ ਦੀ ਗੋਟ ਪਾਰਟੀ ਵੀ ਹੁੰਦੀ ਆ ਤੇ ਉਸ ਗੋਟ ਪਾਰਟੀ ਨੂੰ ਚਾਰ ਚੰਦ ਲਾਉਣ ਲਈ ਜਗੀਰ ਦੇ ਢਾਬੇ ਨੂੰ ਕਾਲ ਕਰ ਲਿਓ ਬੱਚੇ ਖੁਸ਼ ਬੜੇ ਹੁੰਦੇ ਜੇ 647-432-29 647-402-29 ਤੇ ਕਾਲ ਕਰ ਸਕਦੇ ਹੋ ਲੋਫੇ ਖਬਰਾਂ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ ਜੀ ਫਰੋਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
4: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਫਾਰਮੇਸੀ ਪੇਪਰ ਲੀਕ ਹਾਈ ਕੋਰਟ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਤੇ ਲਾਏਗੀ ਰੋਕ ਬਰਖਾਸਤ AIG ਰਾਜਜੀਤ ਸਿੰਘ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਦਾ ਦਰਦ ਛਲਕਿਆ ਕਿਹਾ ਭਾਜਪਾਈ ਬਣ ਕੇ ਕੁਛ ਨਹੀਂ ਖੱਟਿਆ ਚੰਡੀਗੜ੍ਹ ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਬੈਰੀਕੇਡ ਤੇ ਰੋਕੇ ਵੜਿੰਗ ਹਿਰਾਸਤ ਤੋਂ ਬਚਣ ਦੇ ਲਈ ਬੱਸ ਦੀ ਛੱਤ ਤੇ ਚੜੇ ਸਿੱਕਿਮ ਚ ਲੈਂਡ ਸਲਾਈਡ 20 ਤੋਂ ਜ਼ਿਆਦਾ ਘਰ ਰੁੜੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟ ਫਾਰਮੇਸੀ ਅਫਸਰਾਂ ਦੇ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਤੇ ਫਿਲਹਾਲ ਰੋਕ ਲਾ ਦਿੱਤੀ ਹੈ ਬੈਂਚ ਨੇ ਮੁੱਢਲੇ ਤੌਰ ਤੇ ਪਾਇਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਗਏ ਜਸਟਿਸ ਸੰਦੀਪ ਮੌਦਗਿਲ ਨੇ ਸੂਬਾ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ ਜਸਟਿਸ ਮੌਦਗਿਲ ਨੇ ਦੇਖਿਆ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਪਾਸ ਹੋਣ ਦੀ ਗਰੰਟੀ ਦੇ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਗਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਰੀਕ ਤੋਂ ਬਾਅਦ ਦੇ ਚੈੱਕ ਵੀ ਦਿੱਤੇ ਨੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ 4 ਸਾਲਾਂ ਚ ਉਨ੍ਹਾਂ ਨੂੰ ਅਸਲ ਚ ਕੁਝ ਵੀ ਹਾਸਲ ਨਹੀਂ ਹੋਇਆ ਪਰ ਹੁਣ ਕਾਂਗਰਸ ਚ ਮੁੜ ਤੋਂ ਸ਼ਾਮਲ ਹੋਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਨਾਲ ਹੀ ਉਨ੍ਹਾਂ ਨੇ ਵੀ ਐਲਾਨ ਕੀਤਾ ਕਿ ਚੋਣਾਂ ਨਹੀਂ ਲੜਨਗੇ ਉਨ੍ਹਾਂ ਦਾ ਉਹ ਰੁਤਬਾ ਖਤਮ ਹੋ ਗਿਆ 2027 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਇਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੇ ਸਫ਼ਰ ਬਾਰੇ ਬੇਬਾਕੀ ਨਾਲ ਗੱਲ ਕਰਦੇ ਨਜ਼ਰ ਆਏ ਨੇ ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਉਨ੍ਹਾਂ ਕਿਹਾ ਕਿ 4 ਸਾਲਾਂ ਚ ਕੀ ਖੱਟਿਆ ਅਸਲ ਚ ਕੁਝ ਵੀ ਨਹੀਂ ਜੇ ਤੁਸੀਂ ਕਿਸੇ ਪਾਰਟੀ ਚ ਸ਼ਾਮਲ ਹੁੰਦੇ ਹੋ ਤਾਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ ਅਤੇ ਖਾਸ ਤੌਰ ਤੇ ਉਸ ਸ਼ਖਸ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਚ ਲਗਭਗ 60 ਸਾਲ ਬਿਤਾਏ ਨੇ ਪਰ ਪੰਜਾਬ ਬਾਰੇ ਮੇਰੇ ਕੋਲ ਸਾਰੇ ਸਵਾਲ ਨੇ ਮੈਂ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ ਪਰ ਅੱਜ ਤੱਕ ਭਾਜਪਾਈਆਂ ਨੇ ਮੇਰੇ ਨਾਲ ਕੋਈ ਵੀ ਸਲਾਹ ਨਹੀਂ ਕੀਤੀ ਮੋਹਾਲੀ ਦੀ ਇਕ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਪੰਜਾਬ ਪੁਲਿਸ ਦੀ NTF ਨੇ ਵੀਰਵਾਰ ਸ਼ਾਮ ਨੂੰ ਉਸ ਨੂੰ ਸਿਵਲ ਜੱਜ ਦੀ ਅਦਾਲਤ ਚ ਪੇਸ਼ ਕਰਕੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ 5 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਜ ਚਾਵਲਾ 416-303-1515 416-303-1515 ਆਮਦਨ ਤੋਂ ਵੱਧ ਜਾਇਦਾਦ ਬਣਾਉਣ ਭ੍ਰਿਸ਼ਟਾਚਾਰ ਜ਼ਬਰਦਸਤੀ ਉਗਰਾਹੀ ਦੇ ਮਾਮਲੇ ਚ ਨਾਮਜ਼ਦ ਹੋਣ ਤੋਂ ਬਾਅਦ ਸਾਲ 2023 ਤੋਂ ਫਰਾਰ ਚੱਲ ਰਹੇ ਬਰਖਾਸਤ ਪੁਲਿਸ ਅਧਿਕਾਰੀ ਨੂੰ ਵੀਰਵਾਰ ਸਵੇਰੇ ਪਟਿਆਲਾ ਦੇ ਦਰਸ਼ਨ ਸਿੰਘ ਨਗਰ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ ਮੋਹਾਲੀ ਦੇ ਗਮਾਡਾ ਦਫ਼ਤਰ ਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਖੁਲਾਸਾ ਕੀਤਾ ਕਿ ਗਮਾਡਾ ਦੀਆਂ ਅਣਵਿਕੀਆਂ ਜ਼ਮੀਨਾਂ ਦੀ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਘਟਾਇਆ ਗਿਆ, ਜਿਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਦਾ ਝੂਨਾ ਲੱਗਿਆ। ਈਡੀ ਵੱਲੋਂ ਦੋਸ਼ ਲਾਏ ਗਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਉਂਗਲ ਚੁੱਕੀ ਹੈ ਕਿ ਉਹ ਗਮਾਡਾ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ, ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਦੋਵੇਂ ਆਗੂ ਗਮਾਡਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਐਕਵਾਇਰ ਕਰਨਾ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨਾ, ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਹੇ ਸਨ। ਚੰਡੀਗੜ੍ਹ ਚ ਪੰਜਾਬ ਕਾਂਗਰਸ ਨੇ ਸ਼ੁੱਕਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਸੈਕਟਰ 17 ਦੇ RBI ਆਫਿਸ ਦੇ ਚੋਣ ਕਮਿਸ਼ਨ ਆਫਿਸ ਦਾ ਕਾਰਜਕਰਤਾਵਾਂ ਨੇ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਦੇ ਰਸਤੇ ਵਿਚ ਹੀ ਪੁਲਿਸ ਨੇ ਬੈਰੀਕੇਟਿੰਗ ਲਾ ਕੇ ਕਾਂਗਰਸ ਕਾਰਜਕਰਤਾਵਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਕਰਮਚਾਰੀਆਂ ਦੇ ਨਾਲ ਧੱਕਾ ਮੁੱਕੀ ਵੀ ਹੋਈ ਹੈ। ਜਦ ਕਾਂਗਰਸ ਕਾਰਜਕਰਤਾ ਇਸ ਤੋਂ ਬਾਅਦ ਵੀ ਨਹੀਂ ਰੁਕੇ ਤਾਂ ਪੁਲਿਸ ਨੇ ਵਾਟਰ ਕੈਨਨ ਦੇ ਨਾਲ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਨੇ। ਕਾਰਜਕਰਤਾ ਚੋਣ ਕਮਿਸ਼ਨ ਦੇ ਆਫਿਸ ਤੱਕ ਜਾਣ ਦੀ ਕੋਸ਼ਿਸ਼ ਵਿਚ ਸਨ। ਪੰਜਾਬ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸ ਪ੍ਰੋਟੈਸਟ ਕਰ ਰਹੀ ਸੀ ਜਦ ਪੁਲਿਸ ਉਨ੍ਹਾਂ ਨੂੰ ਹਿਰਾਸਤ ਚ ਲੈਣ ਲੱਗੀ ਤਾਂ ਵੜਿੰਗ ਬੱਸ ਤੇ ਚੜ ਗਏ। ਹਾਲਾਂਕਿ ਪ੍ਰਦਰਸ਼ਨ ਚ ਸਚਿਨ ਪਾਇਲਟ ਨਹੀਂ ਆਏ ਤੇ ਚੰਨੀ ਵੀ ਗੈਰ ਹਾਜ਼ਰ ਰਹੇ ਸਨ। ਸਿੱਕਿਮ ਦੇ ਗਿਆਲਸ਼ਿੰਗ ਜ਼ਿਲ੍ਹੇ ਚ ਰਿੰਦੀ ਪਿੰਡ ਚ ਲਗਾਤਾਰ ਮੀਂਹ ਕਾਰਨ ਵੀਰਵਾਰ ਰਾਤ ਲੈਂਡਸਲਾਈਡ ਹੋਇਆ, ਜਿਸ ਵਿਚ 20 ਤੋਂ ਜ਼ਿਆਦਾ ਘਰ ਤੇ ਸਰਕਾਰੀ ਕੁਆਟਰ ਰੁੜ ਗਏ ਨੇ। ਹਾਲਾਂਕਿ ਕਿਸੇ ਦੀ ਵੀ ਮੌਤ ਦੀ ਸੂਚਨਾ ਨਹੀਂ ਹੈ। ਬੰਗਾਲ ਦੀ ਖਾੜੀ ਤੋਂ ਉਠਿਆ ਅਰਨਬ ਚੱਕਰਵਾਤ ਹੁਣ ਕਮਜ਼ੋਰ ਪੈ ਗਿਆ, ਇਸ ਦੇ ਨਾਲ ਹੀ ਉੜੀਸਾ ਚ ਵੀ ਭਾਰੀ ਮੀਂਹ ਤੇ ਅਚਾਨਕ ਹੜ ਤੇ ਲੈਂਡਸਲਾਈਡ ਦਾ ਖਤਰਾ ਬਣਿਆ। ਰਾਜ ਦੇ ਦੱਖਣੀ ਤੇ ਪੱਛਮੀ ਇਲਾਕਿਆਂ ਚ ਲੈਂਡਸਲਾਈਡ ਦੇ ਨਾਲ 10,000 ਲੋਕਾਂ ਨੂੰ ਰਾਹਤ ਕੇਂਦਰਾਂ ਚ ਭੇਜਿਆ ਗਿਆ। ਚੱਕਰਵਾਤ ਨਾਲ 9 ਰਾਜ ਪ੍ਰਭਾਵਿਤ ਨੇ। ਅਗਲੇ 24 ਘੰਟਿਆਂ ਚ ਛੱਤੀਸਗੜ੍ਹ, ਆਂਧਰ ਪ੍ਰਦੇਸ਼, ਓਡੀਸ਼ਾ ਤੇ ਤੇਲੰਗਾਨਾ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਵੀ ਸਟਰਾਂਗ ਸਿਸਟਮ ਐਕਟਿਵ ਹੈ। ਜਬਲਪੁਰ ਸਮੇਤ 13 ਜ਼ਿਲ੍ਹਿਆਂ ਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਐ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: Gurdeep Singh Nanua. I am a lawyer at Nanua and UFA Lawyers.
6: If you were involved in a motor vehicle accident, a slip and fall, or any kind of accident that results in personal injury, please let us know. We can help.
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
7: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca। ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
8: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
9: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: ਜੇ ਮਿੱਟੀ ਚ ਦੱਬਿਆ ਬੀਜ ਪੁੰਗਰਨ ਤੋਂ ਡਰ ਜਾਂਦਾ ਤਾਂ ਉੱਥੇ ਹੀ ਗਲ ਸੜ ਜਾਂਦਾ। ਜੇ ਮਿੱਟੀ ਚ ਦੱਬਿਆ ਬੀਜ ਪੁੰਗਰਨ ਤੋਂ ਪਹਿਲਾਂ ਡਰ ਜਾਂਦਾ ਤਾਂ ਉੱਥੇ ਹੀ ਗਲ ਸੜ ਜਾਂਦਾ। ਜੇ ਪਰਿੰਦਾ ਸਹਿਮਿਆ ਟਾਣੇ ਤੇ ਹੀ ਬੈਠਾ ਰਹਿੰਦਾ ਤਾਂ ਕਦੇ ਉਡਾਨ ਨਾ ਭਰਦਾ। ਜੇ ਬੱਚਾ ਡਿੱਗ ਕੇ ਉੱਠਣ ਦੀ ਕੋਸ਼ਿਸ਼ ਨਾ ਕਰਦਾ ਤਾਂ ਪਹਿਲੀ ਪੁਲਾਂਘ ਨਾ ਪੁੱਟਦਾ। ਜੇ ਖੋਜਕਾਰ ਸਮੁੰਦਰ ਦੀਆਂ ਲਹਿਰਾਂ ਤੋਂ ਭੈ ਭੀਤ ਰਹਿੰਦਾ ਤਾਂ ਕਿਸ਼ਤੀ ਖਰੂਦੀ ਪਾਣੀ ਚੋਂ ਨਾ ਤਾਰਦਾ। ਤੇ ਇਤਿਹਾਸ ਗਵਾਹ ਹੈ ਕਿ ਜੇ ਹੌਂਸਲਾ ਨਾ ਹੁੰਦਾ ਤਾਂ ਹਨੇਰੀ ਚੋਂ ਚਾਨਣਾ ਨਾ ਲੱਭਦਾ। ਡਾਕਟਰ ਸੰਜੀਵ ਆਲੂਵਾਲੇ ਸਾਹਿਬ ਦੀਆਂ ਸਤਰਾਂ ਦੇ ਨਾਲ ਲਓ ਚੱਲਦੇ ਹਾਂ। ਸ਼ਹਿਰ ਜਗ ਰਾਓ ਮੇਰੇ ਨਾਲ ਹਾਜ਼ਰ ਨੇ ਰਣਜੀਤ ਰਾਣਾ ਜੀ, ਉਨ੍ਹਾਂ ਨਾਲ ਕਰਾਂਗੇ ਗੱਲਬਾਤ। ਪਰੰਤੂ ਉਸ ਤੋਂ ਪਹਿਲਾਂ ਖੇਤਾਂ ਦੀਆਂ ਸਬਜ਼ੀਆਂ ਕੱਲ ਅਨਾਊਂਸ ਕੀਤਾ ਸੀ, ਤੁਹਾਡੇ ਵੱਲੋਂ ਕੁਝ ਪੁੱਛਿਆ ਗਿਆ ਦੁਬਾਰਾ। ਜੀ ਹਾਂ ਬਿਲਕੁਲ, ਐਗ ਪਲਾਂਟ ਬਲੈਕ ਬਿਊਟੀ ਇੱਕ ਡਲ ਦਾ ਲਿਆ ਕੇ ਵੀਕਐਂਡ ਤੇ ਬਣਾਓ ਭੜਥੇ ਲਾਓ ਫਿਰ ਤੜਕੇ। ਮੂਲੀਆਂ ਪੰਜ ਡਲ ਜਿਹੜੀਆਂ ਪੰਜ ਨੇ 7.5 ਡਲ ਦੀਆਂ ਤਾਜ਼ੀਆਂ ਤਾਜ਼ੀਆਂ ਖੇਤਾਂ ਚੋਂ ਪੱਟ ਕੇ ਲਿਆਂਦੀਆਂ ਜਾਂਦੀਆਂ ਨੇ। ਸਾਗ ਵੈਸੇ ਤਾਂ ਬਣਿਆ ਤੌੜੀ ਵਾਲਾ ਤੁਸੀਂ ਉਥੋਂ ਲੈ ਸਕਦੇ ਹੋ ਵਿਦ ਮੱਕੀ ਦੀ ਰੋਟੀ, ਜਾਂ ਘਰ ਲਿਆ ਕੇ ਬਣਾਉਣਾ ਤੇ ਇਕ ਡਾਲਰ ਦੀ ਗੁੱਛੀ ਜਿੰਨੀਆਂ ਮਰਜ਼ੀ ਲੈ ਲਓ, 100, 200, 250, 300, 400 ਭੈਣ ਜੀ ਕਹਿੰਦੇ ਇਕੱਠੀਆਂ ਕਿਹੋ ਲਿਆ ਆਰਡਰ ਆ ਜਾਂਦਾ, ਤਿਆਰ ਬਾਰ ਤਿਆਰ ਮਿਲਣਗੀਆਂ। ਛੱਲੀਆਂ ਉਹਨਾਂ ਦੇ ਖੇਤਾਂ ਦੇ ਵਿਚ ਜਿਹੜੀਆਂ ਉੱਗੀਆਂ ਨੇ ਉਹ ਵੀ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਬੜਾ ਵੱਡਾ ਖਜ਼ਾਨਾ ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਕਹਿੰਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ ਜਿਹੜਾ ਹੈ, ਤੰਦੂਰ, ਸਰੋਂ ਦਾ ਸਾਗ ਬਣਿਆ ਮੱਕੀ ਦੀ ਰੋਟੀ ਦੇ ਨਾਲ ਵਨ ਸੋਨਾ ਖਾਣਾ ਵੀ ਮਿਲਦਾ, ਆਪਣੀ ਕਿਚਨ ਵੀ ਹੈ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਸਾਰਾ ਕੁਝ ਮਿਲਦਾ ਜੀ। ਵਧੇਰੇ ਜਾਣਕਾਰੀ ਵਾਸਤੇ ਤੁਸੀਂ ਕਾਲ ਕਰਨਾ 905-840-9797 ਤੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 ਇਹ ਮੇਰੇ ਨਾਲ ਇਸ ਵਕਤ ਹਾਜ਼ਰ ਨੇ ਸਰਦਾਰ ਰਣਜੀਤ ਸਿੰਘ ਜੀ ਉਰਫ ਰਾਣਾ ਸਾਹਿਬ। ਰਾਣਾ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਜੇ?
1: ਬਿਲਕੁਲ ਤੰਦਰੁਸਤ ਆ ਜੀ, ਜਿੰਨੇ ਸਵਾਸ ਗੁਰੂ ਰਾਮਦਾਸ ਨੇ ਲਿਖੇ ਹੋਏ ਚੜ੍ਹਦੀ ਕਲਾ ਦੇ ਵਿਚ।
0: ਚਲੋ, ਚੜ੍ਹਦੀ ਕਲਾ ਦੇ ਵਿਚ ਚਾਹੀਦੇ ਜਿੰਨੇ ਸਵਾਸ ਸਤਿਗੁਰ ਨੇ ਲਿਖੇ ਆ ਨਾ। ਬਿਲਕੁਲ ਸਹੀ ਤੁਸੀਂ ਕਿਹਾ, ਆਏ ਹਾਏ ਹਾਏ ਕਿਆ ਬਾਤ, ਕਿੰਨੀਆਂ ਸੋਹਣੀਆਂ ਸਤਰਾਂ ਤੁਸੀਂ ਕਹੀਆਂ ਹੈ। ਪਾਣੀ ਦਿਆ ਬੁਲਬੁਲਿਆ ਕੀ ਪਰਵਾਸਾ ਤੇਰਾ, ਹਨਾ, ਪਤਾ ਨੀ ਕਿਹੜੇ ਵੇਲੇ ਕਦੋਂ ਕਿੱਥੇ ਇਹ ਬੰਦਾ ਨਾ ਹੰਕਾਰ ਦੇ ਹੋੜੇ ਤੇ ਹੀ ਚੜਿਆ ਫਿਰਦਾ ਹੈ, ਬੰਦਾ ਨੀ ਮੰਨਦਾ ਮੌਤ ਅੱਗੇ ਤੇ ਕਿਸੇ ਦਾ ਜਾ ਕੋਈ ਨਾ, ਤੇ ਜਿੱਥੇ ਜੀ ਚਾਹੇ ਉੱਥੇ ਨੱਪ ਲੈਂਦੀ, ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ, ਤੇ ਸ਼ਾਖਾ ਨਾਲ ਇਸ ਸਿਰਾਂ ਨੂੰ ਕੱਪ ਲੈਂਦੀ। ਮੌਤ ਮਾਲਾ ਚੋਂ ਗਿਣਤੀ ਨਾ ਵਰੇ ਹੁੰਦੇ, ਮੌਤ ਮਾਲਾ ਚੋਂ ਗਿਣਤੀ ਨਾ ਵਰੇ ਹੁੰਦੇ, ਇਹ ਮਾਲਾ ਇਹੋ ਜਿਹੀ ਆ, ਹਰ ਉਮਰ ਦਾ ਮੱਕੂ ਇਹ ਠੱਪ ਲੈਂਦੀ, ਵਹਿੰਦੀ ਨਹੀਂ ਇਹ ਬੇਵਾ, ਯਤੀਮ ਬੱਚੇ ਤੇ ਜਿਹਨੂੰ ਚਾਹੇ ਉਹਨੂੰ ਜਾ ਨੱਪ ਲੈਂਦੀ, ਨੱਪ ਲੈਂਦੀ। ਪਰ ਬੜੀ ਸ਼ੈਤਾਨ ਹੈ, ਛਾਤਰ ਹੈ, ਬਹਾਨਾ ਬਣਾ ਜਾਂਦੀ ਹੈ, ਜੇ ਆ ਨਾ ਹੁੰਦਾ, ਜੇ ਹੁੰਦਾ, ਅਜੇ ਆ ਕਰ ਲੈਂਦੇ, ਜੇ ਉਦਾਂ ਕਰ ਲੈਂਦੇ। ਖੈਰ, ਝਾੜੂ ਵਾਲਿਆਂ ਨੇ ਕਿਹਾ ਵੀ ਝਾੜੂ ਸ਼ੀਸ਼ੇ ਚ ਫਰੇਮ ਕਰਾ ਕੇ ਰੱਖ ਲੋ, ਜੇ ਵਰਤਿਆ ਤਾਂ ਫਿਰ ਕਸੂਤੇ ਫਸੋਗੇ, ਕੀ ਹੈ ਮਾਮਲਾ?
1: ਬਿਲਕੁਲ ਬਿਲਕੁਲ ਚਾਵਲਾ ਸਾਹਿਬ, ਇਹ ਪਹਿਲੀ ਵਾਰੀ 70 ਸਾਲ ਚ ਹੋਇਆ ਕਿ ਇੱਕ ਮੁਕੱਦਮਾ ਦਰਜ ਹੁੰਦਾ ਹੁਸ਼ਿਆਰਪੁਰ ਦੇ ਵਿਚ ਜੀ।
0: ਅੱਛਾ ਜੀ,
1: ਦੱਸ ਦਿੰਦੇ ਦਰਸ਼ਕਾਂ ਕਿ ਪਹਿਲੀ ਵਾਰੀ ਕਿਸੇ ਪਾਰਟੀ ਦੇ ਚੋਣ ਸਾਂਝ ਦੀ ਬੇਅਦਬੀ ਦਾ ਪਰਚਾ। ਬੜੀ ਹੈਰਾਨੀ ਵਾਲੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਮਾਨ ਸਰਕਾਰ ਦੇ ਵਿਚ, ਤੇ ਮੈਨੂੰ ਲੱਗਦਾ ਹਾਲੇ ਤੱਕ ਅਰਧਿਆਂ ਤੇ ਮੁਕੱਦਮੇ ਦਰਜ ਨਹੀਂ ਕੀਤੇ, ਨਾ ਤਾਂ ਦੋਸ਼ੀ ਫੜੇ ਗਏ ਆ। ਪਰ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਬੰਦੇ ਨੇ ਝਾੜੂ ਦੀ ਬੇਅਦਬੀ ਕੀਤੀ। ਮੈਂ ਸੁਣ ਕੇ ਹਾਸੋ ਹੀ ਨਹੀਂ ਗੱਲ ਵੀ ਹੋ ਗਈ ਵੀ ਹੁਣ ਬੀਬੀਆਂ ਨੂੰ ਕਹਿਣਾ ਬਣਾ ਬੀਬੀ ਤੁਸੀਂ ਘਰਾਂ ਚ ਝਾੜੂ ਨਾ ਮਾਰਿਓ, ਕਿਤੇ ਹੋਰ ਨਾ ਮੁਕੱਦਮਾ ਦਰਜ ਹੋ ਜੇ, ਇਹਨਾਂ ਦਾ ਝਾੜੂ ਉਹਨੂੰ ਸੀਸੇ ਜੜਾ ਕੇ ਰੱਖ ਲੋ। ਪਹਿਲੀ ਵਾਰੀ ਹੋਇਆ ਹੁਸ਼ਿਆਰਪੁਰ ਦੇ ਵਿਚ ਜਿੱਥੇ ਦਰਖਾਸਤ ਨੰਬਰ 629 ਦਿੱਤੀ ਗਈ ਆ, ਤੇ ਜਿਹੜੀ ਦਿੱਤੀ ਗਈ ਆ ਪ੍ਰੇਮ ਕੁਮਾਰ ਜੈਨ ਵੱਲੋਂ, ਰਾਜਨ ਸੋਧੀ ਵੱਲੋਂ, ਸਚਿਨ ਕੁਮਾਰ ਵੱਲੋਂ ਤੇ ਰਜਿੰਦਰ ਸਿੰਘ ਕਾਕਾ ਬਾਸੀ ਹੁਣ ਅਪਵਾਪੁਰ ਹੁਸ਼ਿਆਰਪੁਰ, ਜਿਨ੍ਹਾਂ ਨੇ ਬਰਖਿਲਾਫ਼ ਦਿੱਤੀ, ਮੋਹਨ ਬੈਦ, ਮਨਦੀਪ ਪਾਲਟਾ ਤੇ ਰਣਜੀਤ ਸਿੰਘ ਤੇ ਦੋ ਤਿੰਨ ਹੋਰ ਬੰਦੇ ਆ, ਜਿਨ੍ਹਾਂ ਨੇ ਕਿਹਾ ਕਿ ਇਹਨਾਂ ਨੇ ਚੋਣ ਸੰਦ ਦੀ ਬੇਅਦਬੀ ਕੀਤੀ ਆਮ ਆਦਮੀ ਪਾਰਟੀ ਦੇ ਚੋਣ ਸੰਦ ਦੀ, ਜਾਣੀ ਕਿ ਝਾੜੂ ਦੀ ਬੇਅਦਬੀ ਕੀਤੀ। ਉਹ ਕਹਿੰਦੇ ਝਾੜੂ ਨੂੰ ਇਹਨਾਂ ਨੇ ਅੱਗ ਲਾ ਦਿੱਤੀ ਰੱਖ ਕੇ ਚੌਂਕ ਦੇ ਵਿੱਚ, ਤੇ ਇਸ ਕਰਕੇ ਮੈਂ ਪੁਲਿਸ ਤੇ ਹੈਰਾਨ ਆ ਤੇ ਪੁਲਿਸ ਨੇ ਬੀ ਐਨ ਐਸ ਧਾਰਾ ਦੇ ਤਹੀਨ, ਬੀ ਐਸ ਐਨ ਧਾਰਾ ਦੀ ਨਵੀਂ 126 ਦੇ ਅਧੀਨ, 136 ਦੀ ਅਧੀਨ ਮੁਕੱਦਮਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਦੇ ਬੇਅਦਬੀ ਦਾ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਮਾਨ ਸਾਹਿਬ ਨੂੰ ਹਾਲੇ ਤੀਕਰ ਝਾੜੂ ਦੀ ਬੇਅਦਬੀ ਹੁੰਦੀ ਦਿਸ ਗਈ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ, ਜਿਨ੍ਹਾਂ ਦੀ ਬੇਅਦਬੀ ਅੱਜ ਤੀਕਰ ਮਾਨ ਸਾਹਿਬ ਨੂੰ ਮੈਨੂੰ ਲੱਗਦਾ ਦਿਸੂ ਹੀ ਨੀ। ਬਹੁਤ ਸਾਰੇ ਦੋਸ਼ੀ ਅੱਜ ਵੀ ਆਜ਼ਾਦ ਘੁੰਮਦੇ ਪਏ ਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਤੇ ਮਾਨ ਸਾਹਿਬ ਨੇ ਪਹਿਲੀ ਵਾਰੀ 70 ਸਾਲ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਿਸੇ ਚੋਣ ਸੰਦ ਦੀ ਬੇਅਦਬੀ ਹੋਈ, ਚਾਹੇ ਉਹ ਅਕਾਲੀ ਦਲ ਵੀ ਰਹੀ, ਉਹਨਾਂ ਦਾ ਅਕਾਲੀ ਦਲ ਦਾ ਚੋਣ ਸੰਦ ਤਕੜੀ ਸੀ ਤੇ ਕਾਂਗਰਸ ਦਾ ਚੋਣ ਸੰਦ ਪੰਜਾ ਸੀ, ਤੇ ਅੱਜ ਤੀਕਰ ਇਹ ਨੀ ਕਦੇ ਹੋਇਆ ਵੀ ਤਕੜੀ ਦੇ ਚੋਣ ਸੰਦ ਦੀ ਬੇਅਦਬੀ ਕੀਤੀ ਤੇ ਤਕੜੀ ਪਰਚਾ ਦਰਜ ਹੋ ਗਿਆ, ਕਿਸੇ ਨੇ ਹੱਥ ਪੰਜੇ ਦੇ ਚੋਣ ਸੰਦ ਦੀ ਬੇਅਦਬੀ ਕੀਤੀ ਤੇ ਪਰਚਾ ਦਰਜ ਹੋ ਗਿਆ। ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਕਿਸੇ ਨੇ ਝਾੜੂ ਦੀ ਬੇਅਦਬੀ ਕੀਤੀ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਨਾਰੇਬਾਜ਼ੀ ਕੀਤੀ ਤੇ ਉਹ ਬੰਦਿਆਂ ਨੇ ਝਾੜੂ ਨੂੰ ਚੌਂਕ ਚ ਰੱਖ ਕੇ ਝਾੜੂ ਨੂੰ ਅੱਗ ਲਾ ਦਿੱਤੀ।

0: ਮੈਡਮ ਬਿਲਕੁਲ ਜੀ, ਮੈਂ ਤਾਂ ਆਪ ਕਹਿੰਦਾ ਵੀ ਝਾੜੂ ਦਾ ਮੈਨੂੰ ਲੱਗਦਾ ਘਰਾਂ ਚ ਝਾੜੂ ਮਾਰਨਾ ਹੀ ਨੀ ਚਾਹੀਦਾ, ਹੋਰ ਨਾ ਕਿਤੇ ਮਾਨ ਸਰਕਾਰ ਜਾਂਦੀ ਜਾਂਦੀ ਸਾਰੇ ਭੈਣ ਪੰਜਾਬ ਨੂੰ ਠੋਕ ਜੇ ਵੀ ਭਾਈ ਤੁਸੀਂ ਤੁਸੀਂ ਘਰਾਂ ਚ ਝਾੜੂ ਨਾ ਮਾਰੋ।
1: ਇੱਕ ਕਾਲ ਲੈ ਲਈਏ ਜੀ, ਫਿਰ ਨੀਲਮ ਜੀ ਨੇ ਮੇਰੇ ਨਾਲ, ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 2 ਮਿੰਟ ਹੋਰ ਰੱਖੋ, ਮੈਨੂੰ ਰਾਣਾ ਜੀ ਨਾਲ ਕਰ ਲੈਣ ਦਿਓ ਗੱਲ, ਫਿਰ ਉਹਨਾਂ ਕਰਦੇ ਆ। ਬਹੁਤ ਪਾਏਦਾਰ ਗੱਲਾਂ ਹੁੰਦੀਆਂ ਨੇ ਉਹਨਾਂ ਦੀਆਂ, ਪੱਲੇ ਬੰਨਣ ਵਾਲੀਆਂ ਹੁੰਦੀਆਂ ਨੇ ਤੁਹਾਡੇ ਲਈ, ਲਾਹੇਵੰਦ ਹੁੰਦੀਆਂ, ਥੋੜਾ ਜਿਹਾ ਇੰਤਜ਼ਾਰ ਕਰ। ਹਾਂਜੀ ਵੈਲਕਮ ਜੀ, ਗੁੱਡ ਮਾਰਨਿੰਗ।
2: ਹਾਂਜੀ ਗੁੱਡ ਮਾਰਨਿੰਗ ਬਾਈ ਜੀ, ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ ਬਾਈ ਜੀ, ਸਭ ਹੋ ਗਿਆ ਬਸ ਟਰਾਂਟੋ ਤੋਂ। ਤੇ ਹਾਂਜੀ ਰਾਣਾ ਜੀ ਨੂੰ ਬਸ ਇਹੀ ਮੇਰਾ ਹੈਗਾ ਇਨਪੁਟ ਥੋੜੀ ਜੀ, ਕਿ ਹੁਣ ਦੇਖੋ ਮਾਨ ਸਰਕਾਰ ਨੇ ਜਿਹੜਾ ਹੁਣ ਵੀਰ ਆਪਣਾ ਟੈਂਕੀ ਤੇ ਚੜਿਆ ਰਿਹਾ 1.5 ਸਾਲ, ਜੇ ਉਹਨਾਂ ਨੇ ਕੋਈ ਮਰਿਆਦਾ ਬਣਾਈ ਸੀ ਤਾਂ ਉੱਥੇ ਅਕਾਲ ਤਖ਼ਤ ਵਾਲੇ ਜਾਂ ਹੋਰ ਸ਼੍ਰੋਮਣੀ ਕਮੇਟੀ ਵਾਲੇ ਅੜ ਗਏ, ਨਹੀਂ ਜੀ ਇਹ ਗਲਤ ਬਣਾਈ ਆ, ਖਟੋੜੀਆਂ ਹੋ ਗਿਆ, ਜੇ ਹੋ ਗਿਆ, ਵੋ ਹੋ ਗਿਆ। ਫਿਰ ਉੱਥੋਂ ਤੱਕ ਵੀ ਹੋਇਆ ਕਿ ਉਹਦੇ ਗੁਰੂ ਦੋਖੀ ਕੀਤਾ ਗਿਆ ਉਹਨਾਂ ਨੂੰ ਫਟਾਫਟ, ਗੁਰਦਵਾਰਿਆਂ ਚ ਪੋਸਟਰ ਲਾਏ ਗਏ ਪੰਜਾਬ ਦੇ ਸਾਰੇ ਜਿੰਨੇ ਸੇ ਹੋਰ ਵੀ ਸੀਗੇ ਹਨਾ, ਉਹਨਾਂ ਦੇ ਗੁਰੂ ਦੋਖੀ ਕਰਤਾ, ਪਰ ਲੋਕਾਂ ਨੇ ਹੰਗਾਰਾ ਨਹੀਂ ਦਿੱਤਾ। ਪਬਲਿਕ ਸਭ ਜਾਣਦੀ ਹੈ ਜੇ ਤਾਂ ਮਾਨ ਸਾਹਿਬ ਕੁਛ ਕਰਦਾ, ਹਾਂ ਤੁਸੀਂ ਕਹਿੰਦੇ ਵੀ ਕੁਛ ਕੀਤਾ ਨੀਗਾ, ਫਿਰ ਉਹ ਸ਼੍ਰੋਮਣੀ ਕਮੇਟੀ ਕਾਲ ਤਖ਼ਤ ਨੀ ਮੰਨਦਾ ਟਿਕਣ ਨੇ, ਉਹਨੂੰ ਗੁਰੂ ਦੁਖੀ ਕਹਿ ਦਿੰਦੇ ਆ। ਜੇ ਹੁਣ ਆਹ ਚਲੋ ਜੇ ਉਹਨੇ ਕਰਤਾ ਪਰਚਾ ਹੋਇਆ ਵੀ ਆ, ਕੋਰਟ ਦੇ ਵਿੱਚ ਜੱਜ ਨੇ ਆਪੇ ਭਗਾ ਕੇ ਪਰੇ ਮਾਰੂ, ਜੇ ਗਲਤ ਹੋ ਗਿਆ ਕੋਈ ਕੰਮ ਕਾਨੂੰਨ ਤੋਂ ਜੇ ਉਲਟ ਹੋਇਆ ਝਾੜੂ ਵਾਲਾ, ਜੇ ਸਹੀ ਹੋਇਆ ਤਾਂ ਹੋ ਸਕਦਾ ਮਰਿਆਦਾ ਜਿਹੜੀ ਮਤਲਬ ਚੋਣ ਨਿਸ਼ਾਨ ਦੀ ਮਰਿਆਦਾ ਜਿਹੜਾ ਸਹੀ ਹੋਈ ਤਾਂ ਪਰਚਾ ਹੋ ਜੂਗਾ, ਨਹੀਂ ਤਾਂ ਨਾ ਸਹੀ। ਸਾਨੂੰ ਇੰਨਾ ਕ੍ਰਿਟੀਸਾਈਜ਼ ਇੱਕ ਤਰਫਾ ਕਰਨਾ ਪਲੀਜ਼ ਬਾਈ ਜੀ ਨਾ ਕਰਿਆ ਕਰੋ, ਏਦਾਂ ਨਾਲ ਤੁਸੀਂ ਦੂਜਿਆਂ ਦਾ ਵੀ ਕਰਦਿਆ ਕਰੋ, ਆਪਾਂ ਇੱਕ ਦਿਨ ਅੱਗੇ ਵੀ ਕਰ ਲਓ ਵਿਸ਼ੇ ਤੇ। ਥੈਂਕ ਯੂ
1: ਬਾਈ ਜੀ, ਕਰੋ ਜੀ ਕਲੀਅਰ ਫਿਰਨ ਦੀ ਗੱਲ।
0: ਬਿਲਕੁਲ ਜੀ, ਭਾਜੀ ਨੇ ਇਸ ਤਰੀਕੇ ਨਾਲ ਦੱਸਿਆ ਵੀ ਝਾੜੂ ਦੀ ਚੋਣ ਸਾਨ ਦੀ ਮਰਜ਼ਾਦਾ, ਜਿਵੇਂ ਆਪਾਂ ਕਹਿ ਦਈਏ ਨਾ ਵੀ ਕਿਸੇ ਚੀਜ਼ ਦੀ ਮਰਜ਼ਾਦਾ, ਮਰਜ਼ਾਦਾ ਮੈਨੂੰ ਸਮਝ ਨੀ ਆਈ ਵੀ ਇਹ ਕਾਹਦੀ ਮਰਜ਼ਾਦਾ ਸੀ, ਚੋਣ ਸਾਨ ਕਿਹੜੀ ਦੀ ਮਰਜ਼ਾਦਾ ਰੱਖਣੀ ਚਾਹੀਦੀ ਆ।
1: ਇਹਨਾਂ ਨੂੰ ਕਹੋ ਵੀ ਜਿੱਦਣ ਉਹ ਸੇਰੋਂ ਵਾਲੇ ਨੇ ਤੀਲਾ ਤੀਲਾ ਕੀਤਾ ਸੀ, ਉੱਤੇ ਕਿਉਂ ਨੀ ਕੇਸ ਕੀਤਾ?
0: ਬਿਲਕੁਲ ਜੀ ਗੱਲ
1: ਬਾਈ ਜੀ, ਚਲੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ, ਤੀਲਾ ਤੀਲਾ ਕਰ ਦਿੱਤਾ ਸੀ, ਖਿਲਾਰ ਦਿੱਤਾ ਸੀ ਸਟੇਜ ਤੋਂ, ਉਦਣ ਕਿਉਂ ਨੀ ਕੇਸ ਕੀਤਾ ਬਾਈ?
0: ਉਹੀ ਤਾਂ ਗੱਲ ਹੈ ਨਾ, ਗੱਲ ਇਹ ਆ ਵੀ ਜਿੱਥੇ ਇੱਕ ਜ਼ਰੂਰ ਗੱਲ, ਬਹੁਤ ਵੀਡੀਓ ਵਾਇਰਲ ਹੋ ਰਹੀਆਂ ਜੀ, ਕਿ ਅੱਜ ਦਾ ਰਾਜ, ਅੱਜ ਇਸ ਟਾਈਮ ਦਾ ਰਾਜ ਪੁਲਿਸ ਦੇ ਹੱਥ ਆ, ਪੁਲਿਸ ਨੂੰ ਫੁੱਲ ਪਾਵਰਾਂ ਦਿੱਤੀਆਂ ਹੋਈਆਂ, ਜੋ ਮਰਜ਼ੀ ਕਰਦੇ ਆ। ਆਪਾਂ ਹੁਣ ਇੱਕ ਵਾਰੀ ਜਾਣਾ ਪਾ ਦਈਏ, ਈਡੀ ਦੇ ਖਿਲਾਫ਼ ਆਮ ਆਦਮੀ ਪਾਰਟੀ ਨੇ ਧਰਨਾ ਲਾਇਆ, ਕਿਸੇ ਆਮ ਆਦਮੀ ਪਾਰਟੀ ਦਾ ਲੀਡਰ ਕਿਉਂ ਨੀ ਕੁੱਟਿਆ ਪੁਲਿਸ ਨੇ? ਜੇ ਕੋਈ ਹੋਰ ਲਾਉਂਦਾ, ਮਾਸਟਰ ਲਾਉਂਦੇ ਜਾਂ ਕੋਈ ਹੋਰ ਮਹਿਕਮਾ ਲਾਉਂਦਾ ਜਾਂ ਕਿਸਾਨ ਲਾਉਂਦੇ, ਇਹਨਾਂ ਨੇ ਕੁੱਟ ਕੁੱਟ ਕੇ ਲਾਸ਼ਾਂ ਖੜਾ ਦੇਣੀਆਂ ਡੰਡਿਆਂ ਨਾਲ। ਹੁਣ ਆਮ ਆਦਮੀ ਪਾਰਟੀ ਨੇ ਲਾਇਆ ਤਾਂ ਇਹਨਾਂ ਨੇ ਚੁੱਪ ਕਰਕੇ ਧੱਕੇ ਦੇ ਪਰੇ ਕਰਤਾ, ਉਹਨਾਂ ਨੇ ਈਡੀ ਦੀ ਗੱਡੀ ਵੀ ਤੋੜੀ, ਠੀਕ ਆ, ਗੁਲਾਡਾ ਦੇ ਸ਼ੀਸ਼ੇ ਵੀ ਤੋੜੇ, ਦਫ਼ਤਰਾਂ ਚ ਤੋੜ ਭੰਨ ਕੀਤੀ, ਮੁਲਾਜ਼ਮਾਂ ਦੀਆਂ ਗੱਡੀਆਂ ਤੋੜੀਆਂ, ਹਵਾ ਕੱਢੀ ਟਾਇਰਾਂ ਚੋਂ, ਠੀਕ ਆ। ਉਹਨਾਂ ਤੇ ਅੱਜ ਤੇਲ ਕਿਉਂ ਨੀ ਕੁੱਟਮਾਰ ਕੀਤੀ ਗਈ? ਨਾ ਅਥਰੂ ਗੈਸ ਦੇ ਗੋਲੇ ਛੱਡੇ, ਨਾ ਕਿਸੇ ਨੂੰ ਧੱਕਾ ਮੁੱਕੇ ਮਾਰਿਆ, ਬਸ ਪੁਲਿਸ ਆਏ ਹੱਥਾਂ ਨੇ ਰੋਕਦੀ ਰਹੀ, ਨਾ ਕਿਸੇ ਦੇ ਹੱਥ ਵਿੱਚ ਸੋਟੀ ਸੀ, ਨਾ ਅਥਰੂ ਗੈਸ ਦੇ ਗੋਲੇ ਸੀ, ਨਾ ਵਾਟਰ ਕੈਂਟ ਸੀ ਵੀ ਪਾਣੀ ਮਾਰਦੀ ਇਹਨਾਂ ਤੇ, ਉਹ ਵੀ ਹੈ ਨੀ ਸੀ, ਸਿਰਫ ਹੱਥਾਂ ਨੇ ਰੋਕ ਰਹੇ ਸੀ, ਇਹ ਸਿਰਫ ਪਾਵਰਾਂ ਦਿੱਤੀਆਂ ਹੋਈਆਂ
1: ਪਾਵਰ। ਬਿਲਕੁਲ, ਮੇਰੇ ਨਾਲ ਇੱਕ ਕਾਲਰ ਹੋਰ ਨੇ, ਰਜਿੰਦਰ ਸਿੰਘ ਜੀ, ਤੁਹਾਡਾ ਤਹਿ ਦਿਲ ਤੋਂ ਧੰਨਵਾਦ, ਤੁਸੀਂ ਸਾਨੂੰ ਦੱਸਿਆ ਕਿ ਨਿਊ ਮਾਰਕੀਟ, ਵਾਓ, ਨਿਊ ਮਾਰਕੀਟ ਦੇ ਵਿਚ ਵੀ ਕਲੀਅਰ ਜਿਹੜਾ ਹੈ ਇਸ ਵਕਤ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਨਾਲ ਤੁਸੀਂ ਵਟਸਐਪ ਤੇ ਆਪਣੀ ਵਟਸਐਪ ਤੇ ਮੈਸੇਜ ਭੇਜਿਆ, ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਆ। ਲਓ ਜੀ, ਇੱਕ ਹੋਰ ਸ਼ਹਿਰ ਜੁੜ ਗਿਆ, ਅਰੋੜਾ ਤੋਂ, ਹੁਣ ਨਿਊ ਮਾਰਕੀਟ ਤੋਂ ਹੁਣੇ ਹੀ ਮੈਸੇਜ ਆਇਆ, ਇਹ ਕੋਈ ਹਵਾ ਚ ਮੈਂ ਤੀਰ ਨਹੀਂ ਮਾਰਿਆ, ਕਿਸੇ ਨੇ ਵੇਖਣਾ ਹੋਵੇ ਤੇ ਐਨੀ ਟਾਈਮ, ਹਾਂ ਦਾ ਟਾਈਮ ਨੋਟ ਕਰ ਲਓ, 11:50 ਹੋਏ ਨੇ ਤੇ ਇਹ 1 ਮਿੰਟ ਪਹਿਲਾਂ ਮੈਨੂੰ ਮੈਸੇਜ ਲਈ ਖੜਕੀ, ਮੈਂ ਦੇਖਾਂ ਵੀ ਕਿੰਨੇ ਕੀ ਕੀਤਾ। ਤੇ ਨਿਊ ਮਾਰਕੀਟ ਦੇ ਵਿਚ ਵੀ ਕ੍ਰਿਸਟਲ ਕਲੀਅਰ ਸੀ, ਜੇ ਐਮ ਆਰ 13:20 AM ਤੁਸੀਂ ਇਸ ਵਕਤ ਸੁਣ ਰਹੇ ਹੋ। ਮੇਰੇ ਨਾਲ ਇੱਕ ਹੋਰ ਕਾਲਰ ਨੇ, ਫਿਰ ਇੱਕ ਕੁਸ਼ਚਨ, ਫਿਰ ਜਿਹੜਾ ਕਿੰਗ ਕੁਈਨ ਮੜ ਗਈ ਦੀ ਯਾਦੂਗਰ ਸਾਡੇ ਨਾਲ ਹਾਜ਼ਰ ਹੋਣਗੇ ਜੀ, ਉਹਨਾਂ ਨਾਲ ਕਰਾਂਗੇ ਗੱਲਬਾਤ। ਹਾਂਜੀ ਵੈਲਕਮ ਜੀ, ਗੁੱਡ ਮਾਰਨਿੰਗ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਰਾਣਾ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੇ ਫੈਲੀਆਂ ਕੀਤੀਆਂ ਬੱਚਿਆਂ ਨੂੰ ਵਾਪਸ ਆ ਗਿਆ, ਇਹਨਾਂ ਨੂੰ ਕਰੈਕਟ ਕਰ ਲੈਣਾ ਚਾਹੀਦਾ। ਹੁਸ਼ਿਆਰਪੁਰ ਦਾ ਕੇਸ, ਉਹਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਹਫ਼ਤਾ ਪਹਿਲਾਂ।
1: ਹਾਂਜੀ, ਨਹੀਂ ਕੁਝ ਵਾਪਸ ਵੀ ਤੇ ਆਏ ਆ ਨਾ, ਇੱਕ ਨੂੰ ਫਾਂਸੀ ਹੋ ਗਈ, ਫਾਂਸੀ ਹੋਈ ਤੇ ਹੈ, ਸਜ਼ਾ ਹੀ ਹੋਈ ਆ,
3: ਕੇਸ ਚੱਲਦੇ ਹੋਣਗੇ।
1: ਅਜੇ ਕਿਹੜਾ ਫੰਦਾ ਪਾਤਾ ਉਹਦੇ ਗੱਲ ਚ, ਅਸੀਂ ਪੜ੍ਹੀ ਆ ਖ਼ਬਰ,
3: ਫਾਂਸੀ ਸਜ਼ਾ ਹੋਣਾ ਵੀ ਵੱਡੀ ਗੱਲ ਹੈ।
1: ਪਰ ਉਹ ਅੱਗੇ ਵੇਖੋ ਨਾ, ਫਾਂਸੀ ਦੀ ਸਜ਼ਾ ਤੇ ਕਈਆਂ ਨੂੰ ਅਜੇ ਦਲੀਲ ਅਪੀਲਾਂ ਕਈ ਕੁਝ ਹੋਣਾ, ਹਾਈ ਕੋਰਟ ਤੇ ਸੁਪਰੀਮ ਕੋਰਟ। ਨਹੀਂ ਮੈਂ ਤੁਹਾਡੀ ਇਸ ਗੱਲ ਨੂੰ ਸਮਝ ਨਹੀਂ ਰਿਹਾ, ਸਜ਼ਾ ਹੋ ਗਈ ਆ, ਮੈਂ ਤੁਹਾਡਾ ਹੀ ਖ਼ਬਰ ਸੁਣਾਈ ਆ, ਪਰ ਜਿਹੜੇ ਦੰਦ ਨਾਉਂਦੇ ਫਿਰਦੇ, ਉਹਨਾਂ ਬਾਰੇ ਵੀ ਗੱਲ ਕਰ ਲਓ ਨਾ, ਆ ਗਏ ਨਾ
3: ਸਰਕਾਰਾਂ ਸਭ ਕੁਛ ਹੀ ਕਰਦੀਆਂ ਹੁੰਦੀਆਂ, ਨੁਕਸ ਕੱਢਣ ਨੂੰ ਹਰ ਕੋਈ।
1: ਬਸ ਸਰਕਾਰਾਂ ਦੀ ਗੱਲ ਹੈ ਨਾ ਜੀ, ਬਿਲਕੁਲ ਬਿਲਕੁਲ।

0: ਬਣ ਲੱਗ ਗਿਓ ਤਾਂ ਬੇਰੋਸ ਜਾਗਿਓ, ਦਰਦ ਲੱਗਿਆ ਜਦੋਂ ਸੱਚੀਆਂ ਸੁਣਾਈਆਂ ਨੀ, ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ, ਕਿਉਂ ਰਾਣਾ ਜੀ? ਸਾਡੇ ਨਾ ਕੰਨ, ਸਾਡੇ ਕੰਨ ਇੰਨੇ ਔਂਤਰੇ ਆ ਨਾ, ਇੰਨੇ ਔਂਤਰੇ ਸਾਡੇ ਕੰਨ, ਉਹੀ ਗੱਲ ਅਸੀਂ ਸੁਣਨਾ ਚਾਹੁੰਦੇ ਆ, ਉਹੀ ਸੱਚੀ ਹੁੰਦੀ ਹੈ ਜਿਹੜੀ ਸਾਡੇ ਕੰਨਾਂ ਦੇ ਵਿੱਚ ਚੰਗੀ ਲੱਗਦੀ ਆ। ਆਹ ਸਾਡੀ ਪਾਰਟੀ ਪ੍ਰਤੀ ਹੋਵੇ, ਸਾਡੇ ਮਜ਼ਹਬ ਪ੍ਰਤੀ ਹੋਵੇ, ਸਾਡੇ ਧਰਮ ਪ੍ਰਤੀ ਹੋਵੇ, ਸਾਡੀ ਗਰੁੱਪ ਪ੍ਰਤੀ ਹੋਵੇ, ਤੇ ਗਰੁੱਪ ਦਾ ਬੰਦਾ ਭਾਵੇਂ ਸਿਰੇ ਦਾ ਨਕਾਮਾ ਹੋਵੇ, ਸਿਰੇ ਦਾ ਲੁੱਚਾ ਹੋਵੇ, ਗਦਾਰ ਹੋਵੇ, ਗੁੰਡਾ ਹੋਵੇ, ਜੋ ਮਰਜ਼ੀ ਕਰੇ, ਉਹਦੀ ਨਾ ਗੱਲ ਕਰੋ ਨਾ ਨਾ, ਬਾਕੀਆਂ ਨੇ ਵੀ ਤੇ ਕੀਤਾ ਸੀ, ਜੇ ਇਹਨੇ ਕਰ ਲਿਆ ਤੇ ਕਿਹੜੀ ਗੱਲ ਆ, ਤੇ ਫਰਕ ਕੀ ਆ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ? ਹੈ ਨਾ ਨਾ, ਸਾਡੀ ਪਾਰਟੀ ਦੀ ਨਾ ਗੱਲ ਕਰੋ, ਨੋ ਨੋ ਨੋ ਨੋ ਨੋ ਨੋ ਨੋ ਨੋ ਨੋ, ਸਾਡੀ ਪਾਰਟੀ ਉਹਨਾਂ ਨੇ ਵੀ ਤੇ ਲੁੱਟ ਕੇ ਖਾਧਾ ਸੀ, ਜੇ ਇਹਨਾਂ ਨੇ ਕਰ ਲਿਆ ਮਾੜਾ ਮੋਟਾ ਤੇ ਕੀ ਹੋਇਆ?
1: ਬਿਲਕੁਲ,
0: ਲਾਹਨਤ ਸਾਡੀ ਇਹੋ ਜਿਹੀ ਸੋਚ ਦੇ ਉੱਤੇ ਹੈ।
1: ਜੇ ਅਗਲੀ ਖਬਰ ਤੇ ਮੈਂ ਝਾਤੀ ਮਾਰ ਲਈ ਨਾ ਥੋੜੀ ਜਿਹੀ, ਤਾਂ ਇਹਨਾਂ ਨੂੰ ਸਾਰਾ ਕੁਛ ਕਲੀਅਰ ਹੋ ਜੂ, ਤੇ ਸੁਣਨ ਧਿਆਨ ਨਾ।
0: ਚਲੋ ਆਉਣ ਦਿਓ ਫਿਰ,
1: ਠੀਕ ਹੈ। ਤੇ ਆਪਾਂ ਇੱਕ ਗੱਲ ਕਰ ਲਈਏ ਕਿ ਅਗਲੀ ਖਬਰ ਦੇ ਵਿੱਚ ਜਿਹੜੇ ਕਹਿੰਦੇ ਨਾ ਵੀ ਮਾਨ ਸਰਕਾਰ ਨੇ ਕੀਤਾ ਕੀ ਆ, ਲਿਖਾ ਕੇ ਲੈ ਲੋ, ਦਾਅਵੇ ਨਾਲ ਕਹਿੰਦਾ ਮੈਂ ਤੁਹਾਡੇ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅੱਧੀਆਂ ਹੋ ਜਾਣੀਆਂ ਤੇ ਪੈਨਸ਼ਨਾਂ ਵੀ ਤੁਹਾਡੀਆਂ ਅੱਧੀਆਂ ਰਹਿ ਜਾਣੀਆਂ, ਲਿਖਾ ਕੇ ਲੈ ਲੋ। ਹੁਣ ਮੈਂ ਮਾੜੀ ਜੀ ਸ਼ਾਰਟਕੱਟ ਝਾਤੀ ਮਾਰਦਾ, 1997 ਦੇ ਵਿੱਚ ਬਾਦਲਾਂ ਦੀ ਸਰਕਾਰ ਬਣੀ ਸੀ ਭਾਜਪਾ ਦੇ ਨਾਲ, ਜਿਨ੍ਹਾਂ ਨੇ 9,000 ਕਰੋੜ ਰੁਪਏ ਦਾ ਕਰਜ਼ਾ ਸਾਹਮਣੇ ਆਇਆ ਸੀ ਤੇ 7,000 ਕਰੋੜ ਰੁਪਏ ਏਕੇ ਗੁਜਰਾਲ ਨੇ ਕਰਜ਼ਾ ਵਾਪਸ ਕਰਤਾ, ਪਰ ਜਦੋਂ ਸਰਕਾਰ ਗਈ ਛੱਡ ਕੇ 31,000 ਰੁਪਇਆ। ਤੇ ਹੁਣ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ, ਕਾਂਗਰਸ ਪਾਸ ਸਰਕਾਰ, ਜਿਨ੍ਹਾਂ ਨੇ 50,000 ਕਰੋੜ ਰੁਪਏ ਦਾ ਕਰਜ਼ਾ ਚੜਾਇਆ ਸੀ ਸਿਰ ਤੇ 5 ਸਾਲਾਂ ਦੇ ਵਿੱਚ, ਤੇ 81,000 ਕਰੋੜ ਰੁਪਏ ਦਾ ਕਰਜ਼ਾ 2007 ਦੇ ਵਿੱਚ ਛੱਡ ਕੇ ਚਲੇ ਗਏ। 7 ਤੋਂ ਬਾਅਦ ਚਾਵਲਾ ਸਾਹਿਬ ਫਿਰ ਸਰਕਾਰ ਬਣਦੀ ਬਾਦਲਾਂ ਦੀ, 2017 ਤੱਕ 10 ਸਾਲ ਰਹਿੰਦੀ ਆ, ਤੇ ਇਹਨਾਂ ਨੇ 10 ਸਾਲ ਦੇ ਵਿੱਚ 1,00,000 ਕਰੋੜ ਰੁਪਏ ਦਾ ਸਿਰ ਤੇ ਕਰਜ਼ਾ ਚੜਾਇਆ ਪੰਜਾਬ ਦੇ ਸਿਰ ਤੇ, ਤੇ ਜਿਨ੍ਹਾਂ ਦੇ ਵਿੱਚੋਂ ਸਰਕਾਰ ਤੇ ਕਰਜ਼ਾ ਹੋ ਗਿਆ 1,81,000 ਕਰੋੜ ਰੁਪਏ। ਤੇ 2017 ਦੇ ਵਿੱਚ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ, ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ ਫਿਰ ਤੋਂ 1,00,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਤਾ, ਤੇ ਟੋਟਲ ਕਰਜ਼ੇ ਦੀ ਔਸਤ ਹੋ ਗਈ 2,81,000 ਕਰੋੜ ਰੁਪਏ ਹੋ ਗਈ ਸੀ। ਤੇ ਬਾਅਦ ਦੇ ਵਿੱਚ ਆਪਾਂ ਬਣ ਗਏ ਸਿਆਣੇ, ਆਪਣੇ ਮਨ ਚ ਇੱਕ ਸੋਚ ਆਈ ਤੁਹਾਡੇ NRI ਭਰਾਵਾਂ ਦੇ ਵੀ, ਸਾਡੇ ਵੀ ਆਈ ਵੀ ਪੰਜਾਬ ਚ ਬਦਲਾ ਲਿਆਈਏ ਯਾਰ। ਹੁਣ 2,81,000 ਸਿਰ ਤੇ ਕਰਜ਼ਾ ਖੜਾ, ਆਪਾਂ ਸੋਚਿਆ ਯਾਰ ਇੱਕ ਵਾਰੀ ਸਿਆਣੇ ਬਣੀਏ ਤੇ ਆਪਾਂ ਬਦਲਾ ਲਿਆਈਏ। ਹੁਣ ਬਦਲਾਅ ਵਾਲੀ ਸਰਕਾਰ ਦੀ ਗੱਲ ਕਰ ਰਿਹਾ ਮੈਂ ਇਸ ਟਾਈਮ ਦੀ, 4,00,000 ਕਰੋੜ ਰੁਪਇਆ ਕਰਜ਼ਾ 4.5 ਸਾਲਾਂ ਦੇ ਵਿੱਚ ਦੇਸਤੇ ਆ, ਤੇ 50,000 ਕਰੋੜ ਜੇਕਰ ਹੋਰ ਕਰਜ਼ਾ ਲੈ ਜਾਂਦੀ ਸਰਕਾਰ, ਹਲੇ ਪਏ ਆ 3-4 ਮਹੀਨੇ, ਤਾਂ ਆਉਣ ਵਾਲੀ ਸਰਕਾਰ ਨੂੰ 0% ਕਰਜ਼ਾ ਮਿਲੂਗਾ, ਤੇ ਜੇਕਰ ਪੰਜਾਬ ਦੀ ਔਸਤ ਖੋਲੀਏ ਤਾਂ 70,000 ਕਰੋੜ ਰੁਪਇਆ ਸੂਬੇ ਦੀ ਕਮਾਈ ਆ, ਤੇ ਜਿਹਦੇ 1,000 ਵਿੱਚੋਂ 20,000 ਕਰੋੜ ਬਿਜਲੀ ਦੀ ਸਬਸਿਡੀ ਆ, ਤੇ 40-44,000 ਕਰੋੜ ਰੁਪਇਆ ਪੰਜਾਬ ਦੇ ਸਿਰ ਤੇ ਟੁੱਟਦਾ ਆ ਹਰ ਵਾਰ।
0: ਔਰ ਪਹਿਲੀ ਵਾਰੀ ਆ ਮੇਰੇ ਖਿਆਲ ਦੇ ਵਿੱਚ ਕਿ ED ਨੇ ਰੇਡ ਮਾਰੀ ਹੈ, ਤੇ ED ਦੇ ਗੱਡੀਆਂ ਦੇ ਉੱਤੇ ਤੇ ਉਹਦੇ ਵਰਕਰਾਂ ਤੇ ਭੰਨ ਤੋੜ ਕੀਤੀ ਹੈ ਇਨ੍ਹਾਂ ਦੇ ਪੈਰੋਕਾਰਾਂ ਨੇ। ਇਹ ਤੇ ਕਹਿੰਦੇ ਸੀ ਕਿ ਅਸੀਂ ਸਵਾਲ ਪੁੱਛਣ ਦਾ ਜੁਰਤ ਕੀਤੀ ਆ, ਜੁਰਤ ਦਿੱਤੀ ਆ ਲੋਕਾਂ ਨੂੰ, ਸਟਿੰਗ ਓਪਰੇਸ਼ਨ ਕਰਕੇ ਅਸੀਂ ਲੋਕਾਂ ਦੇ ਮੂੰਹ ਚ ਜ਼ਬਾਨ ਪਾ ਦਿੱਤੀ ਹੈ ਕਿ ਸਵਾਲ ਪੁੱਛੋ। ਹੈਂ, ਇਹਦਾ ਮਤਲਬ ED ਛਾਪਾ ਮਾਰਨ ਆਈ, ਆਪਣਾ ਕੰਮ ਕਰਨ ਆਈ ਹੈ ਤੇ ਉਹਨੂੰ ਉਹਦਾ ਕੰਮ ਨਹੀਂ ਕਰਨ ਦੇਣਾ?
1: ਇਹਨਾਂ ਨੇ ਪਟੀਸ਼ਨ ਪਾਈ ਰਾਤ ਨੂੰ 11 ਵਜੇ ਸੁਪਰੀਮ ਕੋਰਟ ਦੇ ਵਿੱਚ ਕਿ ED ਨੂੰ ਹਟਾਇਆ ਜਾਵੇ, ਤੇ ਬਾਅਦ ਚ ਦੇਖੋ ਜਦੋਂ ED ਨੇ ਕੱਢ ਕੇ ਤੱਥ ਮੂਹਰੇ ਰੱਖਤੇ ਵੀ 10,000 ਕਰੋੜ ਰੁਪਏ ਦਾ ਘਪਲਾ, ਤਾਂ ਇਹਨਾਂ ਨੇ ਆਪਣੀ ਪਟੀਸ਼ਨ ਹੀ ਵਾਪਸ ਚੱਕ ਲਈ।
0: ਅਜੇ ਤੇ ਇੱਕ ਛਾਪਾ ਆ, ਚਲੋ ਅਸੀਂ ਨੀ ਕਹਿੰਦੇ ਕਿ ED ਦੁੱਧ ਧੋਤੀ ਆ, ED ਦਾ ਇਸਤੇਮਾਲ ਹੋ ਰਿਹਾ, ਪਰ ED ਕਈਆਂ ਥਾਵਾਂ ਤੇ ਪੁਲਿਸ ਅਫਸਰ ਮਾੜੇ ਨੇ, ਕਈਆਂ ਥਾਵਾਂ ਤੇ ਪੁਲਿਸ ਅਫਸਰ ਚੰਗੇ ਨੇ, ਸਾਰੀ ਪੁਲਿਸ ਨੀ ਮਾੜੀ, ਐਵੇਂ ਸਾਰੀ ED ਨੀ। ED ਜੇ ਆਪਣਾ ਕੰਮ ਕਰਨ ਆਈ ਆ, ਕੁਝ ਨਾ ਕੁਝ ਤਾਂ ਹੈ ਨਾ, ਕੁਝ ਨਾ ਕੁਝ ਤਾਂ ਉੱਥੇ ਗੜਬੜ ਹੋਈ ਆ ਨਾ, ਜੇ ਉਹਨਾਂ ਨੇ ਕੱਢਿਆ ਤੱਥਾਂ ਦੇ ਆਧਾਰ ਤੇ, ਉਹਦੀਆਂ ਗੱਡੀਆਂ ਤੋੜਨੀਆਂ ਇਹ ਕਿੰਨਾ ਕੁ ਜਾਇਜ਼ ਹੈ?
1: ਹਰਦੀਪ ਮੁੰਡੀਆਂ ਦੇ ਘਰ ਜਦੋਂ ED ਦੀ ਰੇਡ ਹੁੰਦੀ ਹੈ ਤੇ ਨਾਲੋ ਨਾਲ ਉਹਦੇ ਭਾਣਜੇ ਤੇ ਉਹਦੇ ਭਤੀਜੇ ਦੀ ਰੇਡ ਕੀਤੀ ਜਾਂਦੀ ਆ, ਤਾਂ ਜੇ ED ਨੂੰ ਕਿਤੇ ਨਾ ਕਿਤੇ ਕੋਈ ਸ਼ੱਕ ਹੋਇਆ, ਫਿਰ ਉਸਦੇ ਕਰੀਬੀ ਦੋਸਤਾਂ ਦੇ ਰੇਡ ਘਰਾਂ ਚ ਹੁੰਦੀ ਆ।
0: ਅਸੀਂ ਇਹਨਾਂ ਨੇ ਵੀ ਦੱਸ ਦਿਆ ਕਿ ਚੰਨੀ ਦੇ ਭਾਣਜੇ ਤੇ ਚੰਨੀ ਦਾ ਭਾਣਜੇ ਦਾ ਨਾਂ ਆਇਆ ਸੀ, ਉਦੋਂ ਵੀ ਏਦਾਂ ਹੀ ਅਸੀਂ ਰੰਗਲਾ ਪੰਜਾਬ ਦੇ ਵਿੱਚ ਗੱਲਬਾਤ ਕੀਤੀ ਸੀ, ਤੇ ਉਦੋਂ ਕਾਂਗਰਸੀਆਂ ਨੂੰ ਮਿਰਚਾਂ ਲੱਗੀਆਂ ਸੀ। ਅਕਾਲੀਆਂ ਦੀ ਗੱਲ ਕਰਦੇ ਆ, ਅਕਾਲੀਆਂ ਦੇ ਰਾਜ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰ ਕੁੱਟਿਆ ਸੀ ਜਾਂ ਸਰਸੇ ਵਾਲੇ ਸਾਧ ਦਾ ਮੱਥਾ ਟੇਕਣ ਗਿਆ ਸੀ, ਉਹਦੀ ਗੱਲ ਕੀਤੀ ਸੀ, ਤੇ ਅਕਾਲੀਆਂ ਨੂੰ ਵੀ ਮਿਰਚਾਂ ਲੱਗੀਆਂ ਸੀ। ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਪਹਿਲਾਂ ਕਿ ਸਾਡਾ ਧਰਮ ਹੈ ਸੱਚ ਬੋਲਣਾ ਤੇ ਤੁਹਾਨੂੰ ਖ਼ਬਰ ਸੁਣਾਉਣੀ, ਅਸੀਂ ਡਾਕੀਏ ਆ, ਬਾਕੀ ਤੁਸੀਂ ਆਪਣੇ ਕੰਨਾਂ ਦਾ ਥੋੜਾ ਜਿਹਾ ਇਲਾਜ ਕਰਾਓ, ਕਿ ਤੁਹਾਨੂੰ ਉਹ ਗੱਲ ਚੰਗੀ ਲੱਗਦੀ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੋ। ਰਾਣਾ ਜੀ ਮੇਰੇ ਕੋਲ ਸਮਾਂ ਨਹੀਂ ਹੈਗਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਇਹ ਸਨ ਜੀ ਸਾਡੇ ਵੀਰ ਰਾਣਾ ਜੀ, ਤੇ ਮੈਂ ਖਿਮਾ ਦਾ ਜਾਚ ਕਹਾਂ ਮੌਰਗੇਜ਼ ਕਵੀਨ ਲਾਈਨ ਤੇ ਸਨ ਤੇ ਲਾਈਨ ਕੱਟਣੀ ਸੀ ਰਾਣਾ ਜੀ ਦੀ ਤੇ ਕੱਟੀ ਗਈ ਜੀ ਮੌਰਗੇਜ਼ ਕਵੀਨ ਦੀ। ਚਲੋ ਆਪਾਂ ਇਧਰੋਂ ਮਿਲਾ ਲੈਂਦੇ ਹਾਂ, ਇੱਕ ਮਿੰਟ ਹੋਰ ਰੱਖਿਓ ਜੀ ਖਿਮਾ ਦੇ ਜਾਚ ਕਾ ਦੇਖਦੇ ਹਾਂ। 905-813-1300-905-813-1320। ਨੀਲਮ ਜੀ ਪਲੀਜ਼ ਕਾਲ ਮੀ, ਨੀਲਮ ਜੀ ਕਾਲ ਕਰ ਲੋ ਖਿਮਾ ਦੇ ਜਾ ਚੁੱਕਾ, ਆਮ ਸੋਰੀ। ਚਲੋ ਦੇਖਦੇ ਹਾਂ 905-813-1320 ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਔਰ ਫਸਟ ਮੌਰਗੇਜ, ਸੈਕੰਡ ਮੌਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸਿੰਗ ਜੇ ਤੁਸੀਂ ਕਰਾਉਣੀ ਹੈ। ਹੈਲੋ ਵਿਕ ਜੀ, ਆਮ ਸੋਰੀ, ਨੀਲਮ ਜੀ ਨੇ ਮੈਨੂੰ ਕਾਲ ਕੀਤੀ ਸੀ ਤੇ ਮੈਂ ਕੱਟਣੀ ਦੂਜੀ ਲਾਈਨ ਸੀ ਤੇ ਡਿਸਕਨੈਕਟ ਹੋ ਗਈ ਦੂਸਰੀ ਲਾਈਨ ਜੀ। ਉਹਨਾਂ ਨੂੰ ਕੋਈ ਇੱਕ ਮਿੰਟ ਕਰ ਲੈਣ ਪਲੀਜ਼ ਜਲਦੀ, ਜਾਂ ਤੁਸੀਂ ਆ
2: ਜਾਓ
0: ਜਲਦੀ ਕਰਿਓ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼। ਔਰ ਫਸਟ ਸੈਕੰਡ ਥਰਡ ਮੌਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸਿੰਗ, ਕਿਸੇ ਵੀ ਤਰ੍ਹਾਂ ਦੀ ਤੁਸੀਂ ਜੇਕਰ ਕੋਈ ਗੱਲਬਾਤ ਕਰਨੀ ਹੈ ਤਾਂ ਕਾਲ ਕਰ ਲਿਓ ਜੀ 647-8-82-72 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਤੁਸੀਂ ਸਪੋਂਸਰ ਕਰਨਾ ਚਾਹੋ ਪ੍ਰੋਗਰਾਮ ਨੂੰ, ਯੂਅਰ ਮੋਸਟ ਵੈਲਕਮ। ਹੈਲੋ
3: ਹਾਂਜੀ
0: ਨੀਲਮ ਜੀ, ਆਮ ਸੋਰੀ, ਮੇਰਾ ਡਿਸਕਨੈਕਟ ਮੈਂ ਕਰਨਾ ਸੀ ਰਾਣਾ ਜੀ ਨੂੰ, ਤੁਹਾਡੀ ਤੇ ਹੱਥ ਲੱਗ ਗਿਆ ਛੋਟਾ ਜਿਹਾ, ਤੇ ਆਮ ਸੋਰੀ, ਪਲੀਜ਼ ਗੋ ਹੈਡ, ਪਲੀਜ਼ ਗੋ ਹੈਡ।
3: ਹਾਂਜੀ ਸਰ ਜੀ, ਹਾਊ ਆਰ ਯੂ?
0: ਗੁੱਡ ਗੁੱਡ ਗੁੱਡ ਗੁੱਡ, ਜਲਦੀ ਚੱਕ ਦਿਓ ਫੱਟੇ ਫੇਜ।
3: ਹਾਂ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅ ਵੈਰੀ ਵੈਰੀ ਹੈਪੀ ਫ੍ਰਾਈਡੇ। ਅੱਜ ਜਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਸਿਰਫ ਦੋ ਕੁ ਗੱਲਾਂ ਕਹਾਂਗੀ। ਮੌਰਗੇਜ ਗੱਲ ਆਪਾਂ ਅਗਲੇ ਵੀਕ ਕਰਾਂਗੇ। ਮੈਂ ਇਹ ਕਹਿਣਾ ਚਾਹੁੰਦੀ, ਮੈਨੂੰ ਬੜਾ ਭੁਲੇਖਾ ਪੈਂਦਾ ਜਦੋਂ ਤੁਸੀਂ ਆਉਂਦੇ ਹੋ ਨਾ ਰੇਡੀਓ ਤੇ, ਮੈਨੂੰ ਲੱਗਦਾ ਕਿ ਅਰਸ਼
0: ਮੈਂ ਤੁਹਾਨੂੰ ਮੌਰਗੇਜ ਦੇ ਜਾਦੂਗਰ ਦਾ ਖਿਤਾਬ ਦੇ ਦਿੱਤਾ ਵਾ। ਹਾਂਜੀ ਪਲੀਜ਼
3: ਯਾਰ, ਮਿਲਦਾ ਸੋ ਐਸ ਅਰਸ਼। ਅਰਸ਼ ਜੀ ਕੱਲ ਦੋ ਤਿੰਨ ਡੀਲਾਂ ਸੀਗੀਆਂ ਜਿਹੜੀਆਂ ਆਫਿਸ ਤੇ, ਐਨੀਬਾਡੀ ਨੀਡਸ ਮੌਰਗੇਜ ਡੈਫੀਨੇਟਲੀ ਵੀ ਕੈਨ ਟੇਕ ਕੇਅਰ ਆਫ ਇਟ। ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰਮ, ਆਪਾਂ ਖੁੱਲ ਕੇ ਗੱਲ ਕਰਾਂਗੇ ਅਗਲੇ ਹਫ਼ਤੇ। 6473987100
0: ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 647-8-72 6472 ਤੇ ਨੀਲਮ ਜੀ ਜਿਹੜੇ ਕੁਈਨ ਨੀਲਮ ਨੂੰ ਕਾਲ ਕਰਨਾ, ਮੌਰਗੇਜ ਦੇ ਜਾਦੂਗਰ ਦਾ ਖਿਤਾਬ ਦਿੱਤਾ। ਹੁਣ ਮੈਂ ਤੁਹਾਡੇ ਕੋਲ ਆਗਿਆ ਲਵਾਂਗਾ, ਸ਼ਾਮ ਨੂੰ 6 ਤੋਂ 10 ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ।

0: This is CJMR 1320, the voice of the city.
1: ਹਰ ਇੱਕ ਨੂੰ ਯਾਰ ਕਹਿ ਕਿਸੇ ਨੇ ਨਾਲ ਨਹੀਂ ਲੱਗਦਾ, ਤੁੱਕੀਆਂ ਤੋਂ ਜੱਕਿਆਂ ਨਾਲ ਯਾਰਾਂ ਨੇ ਨਿਭਾ ਨਹੀਂ ਹੁੰਦੇ।

0: ਚਾਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਆਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: This is CJMR 1320, the voice of the city.

0: This is CJMR 1320, the voice of the city.
1: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

ਮੰਨਣਾ ਨੀ ਭਾਰ ਤੇਰੀ ਕਿਸੇ ਲੱਤ ਨੇ ਜਾਣੀ ਆਉਣਾ ਜੋ ਕੁੜੀ ਪਿੱਛੇ ਖਾਂਦੇ ਸਲਫਾਸ ਤੇਰੇ ਨਾਲ ਲਈ ਜੱਲੀ ਬੰਦੇ ਯੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ ਤੇਰਾ ਯਿਲਦਾਂਗੇ ਮਾਸ।

0: Keep it on the voice of the city, CJMR 1320.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ ਦਾ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: You're listening to CJMR 1320, the voice of the city.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

This is CJMR 1320, the voice of the city.

ਆਖਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵੜ

This is CJMR 1320, the voice of the city.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, tailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर, 1133 क्रेडिट स्टोन रोड, वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ, ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ, 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905 840 9000। ਕੈਲੇਡਨ ਸਬਜ਼ੀ ਫਾਰਮ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5859।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188, 6475478188। ਲੋਟਸ ਫਿਊਨਰਲ ਹੋਮ। ਨੰਗੇ

0: ਨਹੀਂ ਪਛਤਾਉਣਾ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: ਮੇਰੇ ਬੋਲਾਂ ਚ ਹੁਣ ਸੱਚ ਦੇ ਸਰਾਰੇ ਵੀ ਹੋ ਸਕਦੇ ਨੇ, ਮੇਰੇ ਬੋਲਾਂ ਚ ਹੁਣ ਸੱਚ ਦੇ ਸਰਾਰੇ ਵੀ ਹੋ ਸਕਦੇ ਨੇ, ਖਫਾ ਮੇਰੇ ਤੋਂ ਹੁਣ ਜਾਨੋ ਪਿਆਰੇ ਵੀ ਹੋ ਸਕਦੇ ਨੇ। ਕਿਤੇ ਮੋਰਾਂ ਦੀ ਕੂੰ ਕੂੰ ਹੈ, ਕਿਤੇ ਸਰ ਸਰ ਹਵਾਵਾਂ ਦੀ, ਕਿਤੇ ਮੋਰਾਂ ਦੀ ਕੂੰ ਕੂੰ ਹੈ, ਕਿਤੇ ਸਰ ਸਰ ਹਵਾਵਾਂ ਦੀ, ਮੇਰੇ ਅੰਦਰ ਕਿਸੇ ਬਣਦੇ ਪਸਾਰੇ ਵੀ ਹੋ ਸਕਦੇ ਨੇ। ਮੇਰੇ ਨੈਣਾ ਚੋਂ ਤੂੰ ਮੱਸਿਆ ਦੀ ਕਾਲਕ ਦੇਖ ਕੇ ਨਾ ਮੁੜ, ਮੇਰੀ ਮੁੱਠੀ ਚੋਂ ਚੰਨ ਸੂਰਜ ਸਿਤਾਰੇ ਵੀ ਹੋ ਸਕਦੇ ਨੇ। ਬਣੀ ਤੂੰ ਸਾਜ ਮੇਰਾ, ਮੈਂ ਬਣੂ ਸਰਗਮ ਤੇਰੀ ਦਿਲਬਰ, ਇਹ ਦਿਲ ਇੱਕ ਦੂਸਰੇ ਦੇ ਇਉਂ ਸਹਾਰੇ ਵੀ ਹੋ ਸਕਦੇ ਨੇ। ਨੀ ਚਿੜੀਓ ਹੌਸਲਾ ਰੱਖਿਓ, ਦੁਮੇਲਾ ਤੀਕ ਜਾਣਾ ਹੈ। ਨੀ ਚਿੜੀਓ ਹੌਸਲਾ ਰੱਖਿਓ, ਦੁਮੇਲਾ ਤੀਕ ਹੈ ਜਾਣਾ, ਕਿ ਉੱਥੇ ਚੁਗਣ ਲਈ ਖਿਲਰੇ ਸਿਤਾਰੇ ਵੀ ਹੋ ਸਕਦੇ ਨੇ। ਵਰੇ ਮੇਰੇ ਤੇ ਜੋ ਪੱਥਰ ਇਸ਼ਾਰਾ ਕਰ ਗਏ ਮੈਨੂੰ, ਵਰੇ ਮੇਰੇ ਤੇ ਜੋ ਪੱਥਰ ਇਸ਼ਾਰਾ ਕਰ ਗਏ ਮੈਨੂੰ, ਰਕੀਬਾਂ ਵਿੱਚ ਖੜੇ ਤੇਰੇ ਪਿਆਰੇ ਵੀ ਹੋ ਸਕਦੇ ਨੇ। ਥਲਾਂ ਦੀ ਰੇਤ ਤੇ ਨਗਮੇ ਜੋ ਲਿਖ ਦਿੱਤੇ ਨੇ ਤੂੰ ਨੀਲੂ, ਕਿਸੇ ਡਾਚੀ ਦੇ ਝੂਮਣ ਲਈ ਹੁਲਾਰੇ ਵੀ ਹੋ ਸਕਦੇ ਨੇ, ਹੁਲਾਰੇ ਵੀ ਹੋ ਸਕਦੇ ਨੇ। ਨੀਲੂ ਜਰਮਨੀ ਸਾਹਿਬ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਸ਼ੁੱਕਰਵਾਰ ਦੀ ਸ਼ਾਮ ਦੀ ਮਹਿਫਲਾਂ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਪਹਿਲੇ ਸਾਹ ਤੋਂ ਲੈ ਕੇ ਹੁਣ ਤੱਕ ਦੇ ਸਾਹਾਂ ਦਾ ਇਸ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਣ ਦਾ ਕੁਝ ਮੌਕਾ ਦਿੱਤਾ। ਕਰਾਂਗੇ ਗੱਲਾਂ ਬਾਤਾਂ ਵੱਖ ਵੱਖ ਵਿਸ਼ਿਆਂ ਦੇ ਉੱਤੇ, ਅਖਬਾਰਾਂ ਫਰੋਲਾਂਗੇ, ਆਰਟੀਕਲ ਸੁਣਾਵਾਂਗੇ, ਖ਼ਬਰਾਂ ਸੁਣਾਵਾਂਗੇ। ਸ਼ੁੱਕਰਵਾਰ ਹੈ, ਹਲਕਾ ਫੁਲਕਾ ਗੀਤ ਸੰਗੀਤ ਵੀ ਹੋਵੇਗਾ। ਬਰਾਏ ਕਰਮ, ਬਰਾਏ ਮਿਹਰਬਾਨੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ ਸਕੇ ਤਾਂ ਉਨ੍ਹਾਂ ਨੂੰ ਘੰਟੀ ਖੜਕਾ ਦਿਓ, ਧੰਨਵਾਦੀ ਹੋਵਾਂਗੇ। ਨੰਬਰ ਸਟੂਡੀਓ ਦਾ 905-813-1320 ਹੈ, ਕੈਨੇਡਾ ਦੇ ਵਿਚ 647-910-1320 ਅਤੇ ਅਮਰੀਕਾ ਦੇ ਵਿਚ 641-741-1919 ਹੈ। ਔਰ ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਆਪ ਜੀ ਦਾ ਧੰਨਵਾਦ। ਸਬਸਕ੍ਰਾਈਬ ਕਰਕੇ ਅਗਾਂਹ ਸ਼ੇਅਰ ਕਰ ਦੇਣਾ। ਔਰ ਇਸ ਤੋਂ ਇਲਾਵਾ ਤੁਸੀਂ IPTV ਬਾਕਸ ਤੇ ਦੇਖ ਰਹੇ ਹੋ, ਬਹੁਤ ਮਿਹਰਬਾਨੀ, ਆਪਣੇ ਵਰਗੇ ਸੋਹਣੇ ਪਿਆਰੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ ਪ੍ਰੋਗਰਾਮ ਦੇ ਬਾਰੇ, ਧੰਨਵਾਦੀ ਹੋਵਾਂਗੇ। ਅਤੇ IPTV ਬਾਕਸ ਦੀ ਸਰਵਿਸ ਵੀ ਤੁਸੀਂ ਵਾਇਆ ਰੰਗਲਾ ਪੰਜਾਬ ਲੈ ਸਕਦੇ ਹੋ, 12 ਮਹੀਨਿਆਂ ਦਾ $100, 13ਵਾਂ ਮਹੀਨਾ ਫ੍ਰੀ, ਅਤੇ ਡਿਕਸੀ ਡਰਿਊ ਦੇ ਨਜ਼ਦੀਕ ਤੁਹਾਡੇ ਵਾਸਤੇ ਇਸ ਸੰਦਰਭ ਦੇ ਵਿਚ ਅਸੀਂ ਆਫਿਸ ਵੀ ਹੁਣ ਪੱਕਾ ਸੈਟਅਪ ਕਰ ਦਿੱਤਾ, ਤੁਸੀਂ ਉਥੇ ਵੀ ਸਾਨੂੰ ਆ ਕੇ ਮਿਲ ਸਕਿਆ ਕਰੋਗੇ। IPTV ਬਾਕਸ ਦੀ ਸਰਵਿਸ ਲਈ 647-554-5859 ਦੇ ਕੋਲ ਕੀਤਾ ਜਾ ਸਕਦਾ, 6475545859। ਲੋਕੇਸ਼ ਨੇ ਪਹਿਲੀਆਂ ਖ਼ਬਰਾਂ ਪੰਜਾਬ ਤੋਂ ਤੁਹਾਡੀ ਸੇਵਾ ਦੇ ਵਿਚ, ਜਿਸ ਨੂੰ ਤੁਸੀਂ ਸੁਣੋਗੇ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀ ਰੈਕਸਡਲ 3-4 ਕਿਚਨਾਂ ਦੇ ਵਿਚ ਹਾਜ਼ਰ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ। ਨੰਬਰ 647-547-88 ਤੇ ਕਾਲ ਕੀਤਾ ਜਾ ਸਕਦਾ। ਪ੍ਰੋਗਰਾਮ ਦੇ ਸੈਸ਼ਨ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਂਦਾ। ਟੋਰਾਂਟੋ ਟੂ ਦਿੱਲੀ 1060-90, ਰਿਟਰਨ ਟਿਕਟ ਹੈ 1580। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1290-1285, ਰਿਟਰਨ 2340। ਟੋਰਾਂਟੋ ਟੂ ਕਰਾਚੀ 1190-1190 ਤੇ ਰਿਟਰਨ ਜਿਹੜੀ ਹੈ ਟੋਰਾਂਟੋ ਟੂ ਕਰਾਚੀ 2100। ਟੋਰਾਂਟੋ ਟੂ ਇਸਲਾਮਾਬਾਦ 1190-1225, ਰਿਟਰਨ 2070। OCL ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ, ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲ। ਡੋਮਿਨਿਕਨ ਰਿਪਬਲਿਕ 1145, ਮੈਕਸੀਕੋ 1060 ਤੇ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਨੰਬਰ ਹੈ 905-678-1200। ਲੋਕੇਸ਼ਨ ਨੇ ਪੰਜਾਬ ਤੋਂ ਖ਼ਬਰਾਂ ਤੁਹਾਡੀ ਸੇਵਾ ਦੇ ਵਿਚ, ਜਿਸ ਨੂੰ ਸਪਾਂਸਰ ਕਰਨਗੇ ਸਵੀਤ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ 2200 ਕੰਗ 416-679-9999। ਲੁਧਿਆਣਾ ਟਰੇਡਿੰਗ ਇੰਕ ਉਹ ਨਾਮ ਹੈ ਜਿਨ੍ਹਾਂ ਪਾਸੋਂ ਤੁਸੀਂ ਇੰਡੀਆ ਪੈਸੇ ਭੇਜਣ ਸਮੇਂ, ਇੰਡੀਆ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਸੇਵਾਵਾਂ ਲੈ ਸਕਦੇ ਹੋ। ਨੰਬਰ ਹੈ 905-909-5400। ਪੀਜ਼ਾ ਮਸ਼ੀਨ ਦੀ ਜਿਹੜੀ ਟੂ ਫਿਲੋਸਫਰਸ ਟੇਲ ਵਾਲੀ ਬਰੈਂਪਟਨ ਵਾਲੀ ਬ੍ਰਾਂਚ ਹੈ, ਯਾਦ ਰਵੇ ਕਿ ਉਨ੍ਹਾਂ ਨੇ ਹੁਣ ਆਪਣੀ ਇਕੋ ਹੀ ਬ੍ਰਾਂਚ ਹੈ ਉਨ੍ਹਾਂ ਦੀ। ਪੀਜ਼ਾ ਮਸ਼ੀਨ ਦੀ ਇਸ ਬ੍ਰਾਂਚ ਤੇ ਟੂ ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ ਟੂ ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। ਨੰਬਰ 905-490-1222 ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਦੇ ਲਈ ਜਪਾਨ ਦੌਰੇ ਦੀ ਕੇਂਦਰ ਪਾਸੋਂ ਮੰਗੀ ਮਨਜ਼ੂਰੀ। ਪਾਵਨ ਸਰੂਪਾਂ ਦੀ ਬੇਅਦਬੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਮੰਗਿਆ ਸਪਸ਼ਟੀਕਰਨ। ਮਾਝਾ ਤੇ ਮਾਲਵਾ ਦੇ ਵਿਚ ਵਧੇਗਾ ਸਿਆਸੀ ਪਾਰਾ, 2 ਸੀਟਾਂ ਤੋਂ ਚੋਣ ਲੜਨਗੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ। ATM ਚੋਂ ਪੈਸੇ ਕਢਵਾ ਕੇ ਆਏ ਵਿਅਕਤੀ ਨਾਲ ਲੁੱਟ ਖੋਹ ਦੀ ਕੋਸ਼ਿਸ਼, ਲੋਕਾਂ ਨੇ ਮੌਕੇ ਤੇ ਦਬੋਚੇ 2 ਲੁਟੇਰੇ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਦੇ ਮੈਚ ਦੇਖਣ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦੇ ਲਈ ਜਪਾਨ ਦੌਰੇ ਤੇ ਜਾ ਸਕਦੇ ਨੇ। ਇਸ ਪ੍ਰਸਤਾਵਿਤ ਦੌਰੇ ਦੇ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਰਾਜਨੀਤਿਕ ਮਨਜ਼ੂਰੀ ਮੰਗੀ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਇਸ ਜਪਾਨ ਦੌਰੇ ਦੇ ਲਈ ਲੋੜੀਂਦੀ ਰਾਜਨੀਤਿਕ ਪ੍ਰਵਾਨਗੀ ਖਾਤਰ ਰਸਮੀ ਤੌਰ ਤੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਪਾਨ ਦੇ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਮੈਚ ਵਿਚ ਸ਼ਾਮਲ ਹੋਣ ਦੇ ਲਈ ਵਿਸ਼ੇਸ਼ ਸੱਦਾ ਮਿਲਿਆ ਏ। ਖੇਡਾਂ ਖਾਸ ਕਰਕੇ ਹਾਕੀ ਦੇ ਨਾਲ ਡੂੰਘਾ ਲਗਾ ਹੋਣ ਕਰਕੇ ਮੁੱਖ ਮੰਤਰੀ ਨਿੱਜੀ ਤੌਰ ਤੇ ਸਟੇਡੀਅਮ ਦੇ ਵਿਚ ਮੌਜੂਦ ਰਹਿ ਕੇ ਭਾਰਤੀ ਟੀਮਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਨੇ। ਤੈਅ ਸ਼ਡਿਊਲ ਦੇ ਮੁਤਾਬਕ ਇਹ ਦੌਰਾ 30 ਸਤੰਬਰ ਤੋਂ 3 ਅਕਤੂਬਰ ਤੱਕ ਪ੍ਰਸਤਾਵਿਤ ਹੈ, ਜੋ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੇ ਨਿਰਭਰ ਕਰੇਗਾ। ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਸ਼ੁਰੂਆਤੀ ਮੈਚ 30 ਸਤੰਬਰ ਅਤੇ 1 ਅਕਤੂਬਰ ਨੂੰ ਖੇਡੇ ਜਾਣਗੇ, ਜਦਕਿ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਫਾਈਨਲ ਮੁਕਾਬਲੇ 2 ਅਤੇ 3 ਅਕਤੂਬਰ ਨੂੰ ਹੋਣਗੇ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਆਸ ਹੈ ਕਿ ਕੇਂਦਰ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਤੱਕ ਇਸ ਦੌਰੇ ਦੇ ਲਈ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਾਰ ਦੀ ਡਿੱਕੀ ਦੇ ਵਿਚ ਰੱਖ ਕੇ ਲੈ ਜਾਣ ਦੇ ਨਾਲ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ। ਇਸ ਮਾਮਲੇ ਵਿਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਹੋ ਗਿਆ। ਬੁਲਾਰੇ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵਿਖੇ ਜਾਣਕਾਰੀ ਪਹੁੰਚੀ ਸੀ ਕਿ ਬੀਤੇ ਦਿਨੀ ਟੋਰਾਂਟੋ ਕੈਨੇਡਾ ਤੋਂ ਕੁਝ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਾਪਤ ਕਰਨ ਦੇ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ BC ਕੈਨੇਡਾ ਪਹੁੰਚੇ ਸਨ। ਇਸ ਮੌਕੇ ਪਾਵਨ ਸਰੂਪ ਲੈ ਕੇ ਜਾਣ ਦੇ ਲਈ ਗੱਡੀਆਂ ਦੀ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਦੇਣ ਦੀ ਆਗਿਆ ਕੀਤੇ ਜਾਣ ਸਬੰਧੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸੰਗਤ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਉਪਰੰਤ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਬਿਰਾਜਮਾਨ ਕਰਵਾਏ ਗਏ। ਇਸ ਘਟਨਾ ਕਾਰਨ ਸਿੱਖ ਸੰਗਤ ਦੇ ਮਨਾਂ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਭਾਵੇਂ ਗੁਰਦੁਆਰਾ ਸਾਹਿਬ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਸਪਸ਼ਟੀਕਰਨ ਅਤੇ ਸੰਗਤ ਪਾਸੋਂ ਖੇਮਾ ਯਾਚਨਾ ਜਨਤਕ ਕੀਤੀ ਗਈ ਹੈ, ਪਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਹੋਈ ਅਣਗਹਿਲੀ ਸਬੰਧੀ ਉਹ ਆਪਣਾ ਲਿਖਤੀ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸਕੱਤਰਤ ਵਿਖੇ ਭੇਜ ਦੇਣ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਪੰਜਾਬ ਦੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲੈ ਕੇ ਸਿਆਸੀ ਸਰਗਰਮੀਆਂ ਹੌਲੀ ਹੌਲੀ ਭਖਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸੇ ਦੌਰਾਨ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ 2 ਸੀਟਾਂ ਤੋਂ ਚੋਣ ਲੜਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਦੋਵਾਂ ਦੀ ਕਿਸੇ ਸੀਟ ਤੋਂ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦੇ ਨੇ, ਇਸ ਦੀ ਪੁਸ਼ਟੀ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰ ਦਿੱਤੀ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਨਾਲ ਜੁੜੀ ਸਿਆਸਤ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੀ ਪੰਥਕ ਸਿਆਸਤ ਵਿਚ ਚਰਚਾ ਦਾ ਕੇਂਦਰ ਬਣਦੀ ਹੋਈ ਨਜ਼ਰ ਆ ਰਹੀ ਹੈ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਕਿੰਨੀਆਂ ਸੀਟਾਂ ਤੇ ਚੋਣ ਲੜੀ ਜਾਂਦੀ ਹੈ ਔਰ ਇਸ ਦਾ ਚੋਣ ਨਤੀਜਿਆਂ ਤੇ ਕੀ ਪ੍ਰਭਾਵ ਪੈਂਦਾ, ਇਹ ਆਉਣ ਵਾਲੇ ਸਮੇਂ ਦੇ ਵਿਚ ਮਹੱਤਵਪੂਰਨ ਮੁੱਦਾ ਰਹੇਗਾ। ਹਾਲਾਂਕਿ ਕਿਸ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਜਾਵੇਗੀ ਜਾਂ ਉਮੀਦਵਾਰੀ ਸਬੰਧੀ ਅੰਤਮ ਫੈਸਲਾ ਕੀ ਹੋਵੇਗਾ, ਇਸ ਬਾਰੇ ਸਪਸ਼ਟ ਤਸਵੀਰ ਅਧਿਕਾਰਤ ਐਲਾਨ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜਲੰਧਰ ਬੱਸ ਸਟੈਂਡ ਦੇ ਨੇੜੇ ATM ਤੋਂ 40,000 ਰੁਪਏ ਕਢਵਾਉਣ ਵਾਲੇ ਇਕ ਵਿਅਕਤੀ ਤੋਂ ਨਕਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ 2 ਨੌਜਵਾਨਾਂ ਨੂੰ ਲੋਕਾਂ ਨੇ ਮੌਕੇ ਤੇ ਫੜ ਲਿਆ ਏ। ਪੀੜਤ ਦੇ ਵਿਰੋਧ ਕਰਨ ਤੇ ਅਤੇ ਰੌਲਾ ਪਾਉਣ ਤੇ ਰਾਹਗੀਰਾਂ ਨੇ ਦੋਹਾਂ ਨੂੰ ਘੇਰ ਲਿਆ। ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਔਰ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਖੁਸ਼ਵੰਤ ਅਤੇ ਪੰਕਜ ਉਰਫ ਦੀਪਕ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚ ਵੱਖ ਵੱਖ ਬੈਂਕਾਂ ਦੇ 14-15 ਏਟੀਐਮ ਕਾਰਡ ਵੀ ਬਰਾਮਦ ਹੋਏ ਨੇ। ਰਿਪੋਰਟਾਂ ਦੇ ਮੁਤਾਬਕ ਗੁਰਦੇਵ ਸਿੰਘ ਬੱਸ ਸਟੈਂਡ ਦੇ ਨੇੜੇ ਇਕ HDFC ਬੈਂਕ ਦੇ ਏਟੀਐਮ ਤੋਂ 40,000 ਰੁਪਏ ਕਢਵਾਉਣ ਗਿਆ। ਜਦੋਂ ਉਹ ਨਕਦੀ ਕਢਵਾ ਰਿਹਾ ਸੀ ਤਾਂ ਦੋ ਨੌਜਵਾਨ ਉਸ ਕੋਲ ਆਏ। ਉਨ੍ਹਾਂ ਨੇ ਕਥੇ ਤੌਰ ਤੇ ਉਸ ਨੂੰ ਪੈਸੇ ਕਢਵਾਉਣ ਦੇ ਵਿਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਗੁਰਦੇਵ ਸਿੰਘ ਨੂੰ ਉਨ੍ਹਾਂ ਦੀਆਂ ਹਰਕਤਾਂ ਸ਼ੱਕੀ ਲੱਗੀਆਂ, ਇਸ ਲਈ ਉਸ ਨੇ ਉਨ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਏਟੀਐਮ ਛੱਡਣ ਦੇ ਲਈ ਕਿਹਾ। ਗੁਰਦੇਵ ਸਿੰਘ ਨੇ ਫਿਰ ਪੈਸੇ ਕਢਵਾਏ ਤੇ ਇਕ ਲਿਫਾਫੇ ਦੇ ਵਿਚ ਪਾ ਲਏ ਤੇ ਆਪਣੀ ਐਕਟਿਵਾ ਵੱਲ ਤੁਰਨ ਲੱਗਾ। ਦੋਸ਼ ਹੈ ਕਿ ਜਿਵੇਂ ਹੀ ਉਹ ਏਟੀਐਮ ਤੋਂ ਬਾਹਰ ਆਇਆ ਤਾਂ ਦੋਹਾਂ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਸੀ ਜਮਾਲ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਖਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਤੁਸੀਂ ਸੁਣਿਆ, ਜਿਸ ਨੂੰ ਤੁਹਾਡੇ ਸ਼ਹਿਰ ਦੇ ਵਿਚ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਸੰਧੂ ਡੈਂਟੈਸਟ ਡਾਕਟਰ ਸੁਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਦੰਦਾਂ ਦੇ ਮਸ਼ਹੂਰ ਡਾਕਟਰ ਨੇ, ਜਿੱਥੋਂ ਤੁਸੀਂ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਿਸ ਆਦਿ ਕੰਮਾਂ ਵਾਸਤੇ ਸਰਵਿਸ ਲੈ ਸਕਦੇ ਹੋ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ। ਨੰਬਰ ਹੈ ਜੀ ਵਧੇਰੇ ਜਾਣਕਾਰੀ ਵਾਸਤੇ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਐਂਡ ਟੀਮ 45 PR ਈਬਨਜ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਨੰਬਰ 905-455-8585। ਫਾਰਮਾ ਦੇ ਵਿਚ ਕੰਮ ਕਰਨਾ ਚਾਹੁੰਦੇ ਹੋ ਤਾਂ ਅਜੈਬ ਸਿੰਘ ਸਹੋਤਾ ਜੀ ਘਰੋਂ ਪਿਕ ਕਰਦੇ ਨੇ। ਮਿਲਟਨ, ਕੈਲੇਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਦੇ ਵਿਚੋਂ ਸ਼ਾਮ ਨੂੰ ਡਰਾਪ ਕੀਤਾ ਜਾਂਦਾ। ਘਰੇ ਤੁਹਾਨੂੰ ਪੇਮੈਂਟ ਤੁਹਾਡੀ ਡੇਲੀ ਵੀ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 416-561-8882 ਟਾਪ ਚੋਇਸ ਇਲੈਕਟ੍ਰੋਨਿਕਸ ਦੀ ਆ ਸਕਦੇ ਹੋ, ਜਿੱਥੋਂ ਤੁਸੀਂ ਆਪਣੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼ਰ, ਹਾਇਰ ਦੇ ਅਪਲਾਈਸਿਸ, ਕੁਆਲਿਟੀ ਦਾ ਸਮਾਨ ਜਿਹੜਾ ਹੈ ਉਹ ਟਾਪ ਚੋਇਸ ਵੇਚਦਾ ਹੈ। ਜਿੱਥੇ ਵਧੀਆ ਕੁਆਲਿਟੀ ਦਾ ਫਰਨੀਚਰ ਵੀ ਉਨ੍ਹਾਂ ਨੇ ਡਿਸਪਲੇ ਕੀਤਾ ਹੋਇਆ। ਡਿਲੀਵਰੀ ਆਨ ਟਾਈਮ, ਫਾਈਨੈਂਸਿੰਗ ਆਨ ਦੀ ਸਪੋਟ। 16 ਇੰਟਮੋਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲ 905-799-0045 ਤੇ ਆਪ ਜੀ ਕਾਲ ਕਰ ਸਕਦੇ ਹੋ। HK ਮੂਵਰਸ ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਸਪੈਸ਼ਲ ਕੋਈ ਮੂਵਿੰਗ ਚਾਹੀਦੀ ਹੈ। 140 ਐਡਵਾਂਸ ਬੁਲੇਵਾਰਡ ਜੂਟ ਨੰਬਰ 10 ਬਰੈਂਪਟਨ। HK ਮੂਵਰਸ ਦਾ ਨੰਬਰ ਹੈ 416-524-6704 416-524-6704 ਤੇ ਵੀਰ ਹਰਮਿੰਦਰ ਹੈਰੀ ਜੀ ਨੂੰ ਤੁਸੀਂ ਕਿਸੇ ਵੀ ਸੰਦਰਭ ਚ ਕਾਲ ਕਰ ਸਕਦੇ ਹੋ। ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਵਿਚ ਕਾਵਿਆ ਹੋਮਕੇਅਰ ਤੋਂ ਮੀਤਾ ਓਜਾ ਜੀ ਵੱਲੋਂ। ਹੋਮਿਓਪੈਥੀ ਦੇ ਸੰਦਰਭ ਚ ਅੱਗੇ ਗੱਲਬਾਤ ਵੀ ਉਨ੍ਹਾਂ ਨਾਲ ਕਰਦੇ ਹਾਂ। ਕਾਵਿਆ ਹੋਮੋਕੇਅਰ ਟੈਨ ਕੋਟਲ ਬੁਲੇਵਾਰਤੀ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜਾ ਜੀ। ਜਾਣਕਾਰੀ ਵਾਸਤੇ 647-760-2779। ਪੀਲ ਰੈਨੋਵੇਸ਼ਨ ਜੋ ਸਰਦਾਰ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਜੋ ਐਕਸਪਰਟ ਹੈ ਸਿਰਫ ਵਾਸ਼ਰੂਮ ਸਪੈਸ਼ਲਿਸਟ ਪੀਲ ਰੈਨੋਵੇਸ਼ਨ। ਭੁਪਿੰਦਰ ਜੀ ਕਹਿੰਦੇ ਨੇ ਕਿ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਤੁਸੀਂ ਤਿਆਰ ਕਰਾਉਣਾ, ਜਕਿਊਜ਼ੀ ਵਗੈਰਾ ਲਗਾਉਣਾ ਹੈ, ਸੋਨਾ ਵਗੈਰਾ ਲੈਣਾ ਹੈ ਜਾਂ ਤੁਸੀਂ ਸਟੀਮਰ ਵਗੈਰਾ ਲਾਉਣਾ ਹੈ ਤਾਂ ਕਾਲ ਕਰ ਸਕਦੇ ਹੋ 647-648-1847-647-648-1847। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲਰ। ਕੰਗਨ, ਕੜੇ, ਝੁਮਕੇ, ਬਾਲੀਆਂ, ਜਿਹੜਾ ਉਸੜ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਜਾਂ ਗਹਿਣਾ ਖਰੀਦਣਾ ਹੈ ਵਧੀਆ ਤਾਂ ਅਸ਼ੋਕ ਜਿਲ 7198 ਏਅਰਪੋਰਟ ਰੋਡ ਨੰਬਰ 905-6712-4290 ਤੇ ਇਸ ਹਿੱਸੇ ਨੂੰ 99 ਲਾਇਰਸ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਤੁਹਾਡੇ ਹੱਕਾਂ ਵਾਸਤੇ ਲੜਦੇ ਨੇ, ਐਕਸੀਡੈਂਟ ਕਲੇਮ, ਸਲਿਪ ਐਂਡ ਫਾਲ, ਨਿੱਜੀ ਸੱਟ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤੁਹਾਨੂੰ ਕਿਸੇ ਨੇ ਧਮਕੀ ਭਰਿਆ ਲੈਟਰ ਭੇਜਤਾ ਲਿਟੀਗੇਸ਼ਨ ਤਾਂ ਉਹਦਾ ਮੂੰਹ ਤੋੜਵਾਂ ਜਵਾਬ ਅਗਲੇ ਦੇ ਦੰਦ ਖੱਟੇ ਕਰਨ ਲਈ ਤੁਸੀਂ ਸਹੀ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ ਤਾਂ ਸਹੀ ਵਕੀਲ ਦੀ ਤਲਾਸ਼ ਕਰੋ। 99 ਲਾਇਰਸ ਦੇ ਨਾਲ ਰਾਬਤਾ ਕਾਇਮ ਕਰੋ 647-793-6889-647-793-6898-9899 ਤੇ ਕਾਲ ਕੀਤਾ ਜਾ ਸਕਦਾ ਹੈ। ਅਸੀਂ ਇਕ ਬੇਨਤੀ ਕਰਾਂਗੇ ਕਿ ਜਿਵੇਂ ਅਸੀਂ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਸਵੇਰੇ ਜਦੋਂ ਸੂਰਜ ਬਹੁਤ 5-6 ਵਜੇ ਚੜ ਜਾਂਦਾ ਹੈ ਤਾਂ ਉਦੋਂ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ ਅਤੇ ਐਜੈਕਸ, ਗੋਲਫ, ਅਰੋੜਾ ਤੇ ਅੱਜ ਸਵੇਰੇ ਨਿਊ ਮਾਰਕੀਟ ਤੋਂ ਵੀ ਸਾਨੂੰ ਟੈਕਸ ਆਇਆ ਤੇ ਸ਼ਾਮ ਨੂੰ ਅਸੀਂ 6 to 10 ਪ੍ਰੋਗਰਾਮ ਵੈਸੇ ਕਰਦੇ ਹਾਂ ਪਰ 8:30 ਥੋੜੀ ਜਿਹੀ ਡਿਸਟਰਬੈਂਸ ਆਉਂਦੀ ਸੀ ਇਸ ਕਰਕੇ ਸਾਡੀ ਟੀਮ ਨੇ 9 ਵਜੇ ਤੱਕ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਸੀ। ਅੱਜ ਜਿਹੜਾ ਕਿ ਦੱਸਿਓ 8 ਵਜੇ ਤੋਂ ਬਾਅਦ ਕਿ ਤੁਹਾਨੂੰ ਇਸ ਦੀ ਆਵਾਜ਼ ਦੇ ਵਿਚ ਕੋਈ ਸੁਧਾਰ ਨਜ਼ਰ ਆਇਆ। ਜਿਸ ਏਰੀਏ ਦੇ ਵਿਚ ਤੁਸੀਂ ਸੁਣਦੇ ਸੀ ਉਥੇ ਡਿਸਟਰਬੈਂਸ ਆਉਂਦੀ ਸੀ ਤੇ ਅੱਜ ਦੇਖਿਓ ਕਿ ਕੁਝ ਥੋੜੀ ਬਹੁਤੀ ਸਮੱਸਿਆ ਹੱਲ ਹੋਈ ਹੈ। ਜੇ ਹੋਈ ਹੈ ਤਾਂ ਸਾਨੂੰ ਜ਼ਰੂਰ ਦੱਸਿਓ, ਅਸੀਂ ਤਾਂ ਦਿਲ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ। ਜਿੱਥੇ ਕਿਤੇ ਤੁਹਾਨੂੰ ਮੁਸ਼ਕਲ ਆਉਂਦੀ ਸੀ ਪਹਿਲਾਂ, ਤੁਸੀਂ ਅੱਜ ਮਾੜਾ ਜਿਹਾ ਸੁਣ ਕੇ ਦੇਖਿਓ, ਦੱਸਿਓ ਸਾਨੂੰ, ਅਸੀਂ ਧੰਨਵਾਦੀ ਹੋਵਾਂਗੇ। ਤੁਸੀਂ ਸਾਡੀ ਟੀਮ ਦੇ ਮੈਂਬਰ ਹੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਟੈਕਸ ਕਰ ਦਿਓ ਜਿਸ ਵੀ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ। ਨੰਬਰ ਟੂ ਕਾਲ 416-716-7794 ਜਾਂ ਅਰਸ਼ 416-303-1515। ਅਗਲੀਆਂ ਖ਼ਬਰਾਂ ਲੈ ਕੇ ਵਾਪਸ ਆ ਰਿਹਾ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
8: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
9: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
8: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
9: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
8: ਤੇ ਮੇਰੇ ਜੀਜੇ ਲਈ ਘੜੀ?
9: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
8: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
10: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
11: ਓ ਯਾਰ, ਕਾਵਿਆ ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
12: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
13: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ। HK Movers, home, offices, apartments and delivery, big or small, we move it all.
14: HK Movers,
13: local and long distance, we also ship cars, Kailor Transport and moving services.
14: For service with a smile, give us a call.
13: Call Mr. Harminder 416-524-6704.
14: 416-524-6704.
13: Visit 140 Advance Boulevard, Unit Number 10, Brampton.
15: Long distance moving specialist.
13: HK Movers.
16: HK Movers.
17: अपने दंदा दा रखो ख्याल SM Springdale Dental Center दे नाल
13: Wide range of services Wisdom tooth Root canal Denture
18: For dental extraction Cleaning Gum treatment And implant
17: SM Springdale Dental Center 2260 Bovade Drive East Brampton Bovade Jingusi Dental Center 811 Bovade Drive Unit 17 Brampton Call 905-789-8266
19: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਹਾਰਡਵੁੱਡ ਲੈਮੀਨੇਟ ਵੱਖ ਵੱਖ ਤਰ੍ਹਾਂ ਦੀ ਫਲੋਰਿੰਗ ਪੋਰਚਲਿਨ ਟਾਇਲਸ ਰੈਮਿਕ ਟਾਇਲਸ ਫੌਸਟਸ ਪਲੰਬਿੰਗ ਐਕਸੈਸਰੀ ਡੋਰ ਵਿੰਡੋ ਡਰਾਈਵਾਲਸ ਖਿੜਕੀਆਂ ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ 2657 ਡੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਔਰ ਕਾਲ 905-796-2555 905-796-2555 ਇਫ ਯੂ ਨੀਡ ਯੂਰ ਹੋਮ ਫਿਕਸ ਕਾਲ ਹੋਮ ਫਿਕਸ
20: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464
21: ਲਾਲੀ ਸਵੀਟ ਐਂਡ ਰੈਸਟੋਰੈਂਟ ਲਾਲੀ ਸਵੀਟ ਐਂਡ ਰੈਸਟੋਰੈਂਟ
19: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ ਸੰਪਰਕ ਕਰੋ ਅਜੈਬ ਸਿੰਘ ਸਹੋਤਾ ਜੋ ਮਿਲਟਨ ਕੈਲਡਨ ਬ੍ਰੈਂਪਟਨ ਮਾਲਟਨ ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ 7 ਡੇਜ਼ ਕੰਮ ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-568-8882 ਇਹ ਹੈ ਟਾਟਾ ਆਟੋ ਇਲੈਕਟ੍ਰਿਕ ਇੱਥੇ ਹਰ ਤਰ੍ਹਾਂ ਦੀ ਕਾਰ ਵੈਨ ਟਰੱਕ ਅਤੇ XUV ਦੇ ਸਟਾਰਟਰ ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ ਟਾਟਾ ਆਟੋ ਇਲੈਕਟ੍ਰਿਕ ਸਟਾਰਟਰ ਆਲਟਰਨੇਟਰ ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ
22: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ ਜੇਕਰ ਟ੍ਰੈਫਿਕ ਟਿਕਟ ਸਮਾਲ ਕਲੇਮ ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ ਟ੍ਰੈਫਿਕ ਕੋਰਟ ਐਡਵੋਕੇਟਸ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਜੇ ਕਲੋਟੀ ਯੋਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ ਯੂਨਿਟ 43 ਇਨ ਬ੍ਰੈਂਪਟਨ 905-796-5556 ਦੈਟਸ 905-790-5656 ਜੇ ਕਲੋਟੀ ਟ੍ਰਾਈਡ ਟ੍ਰਸਟਿਡ ਮੋਸਟ ਇਫੈਕਟਿਵ
23: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ

0: You're listening to CNN Toronto, Chawla News Network Toronto.
1: ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਆਪ ਜੀ ਦਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ। ਪ੍ਰੋਗਰਾਮ ਦਾ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਹੈ ਸ਼ਾਹ ਟਰਾਂਸਪੋਰਟ ਵੱਲੋਂ। ਸ਼ਾਹ ਟਰਾਂਸਪੋਰਟ ਇਕ ਅਜਿਹਾ ਅਦਾਰਾ ਹੈ ਜੋ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ ਅਤੇ ਓਨਰ ਓਪਰੇਟਰ ਕੰਪਨੀ ਡਰਾਈਵਰ ਵੀ ਚਾਹੀਦੇ ਨੇ ਕੰਪਨੀ ਡਰਾਈਵਰ ਵੀ ਚਾਹੀਦੇ ਨੇ ਤੇ ਓਨਰ ਓਪਰੇਟਰ ਵੀ ਚਾਹੀਦੇ ਆਮ ਸੋਰੀ ਕੰਪਨੀ ਡਰਾਈਵਰ ਸੋਲੋ ਚਾਹੀਦੇ ਨੇ, ਪੱਕੇ ਰਨ ਨੇ, ਲੇ ਰੈਡੋ ਟੈਕਸਿਸ ਦੇ ਸਟੱਡੀ ਮਾਈਜ਼, ਰਿਲਾਇਬਲ ਵਰਕ ਤੇ ਪੇਮੈਂਟ ਆਨ ਟਾਈਮ। ਸੰਦੀਪ 416-903-8390 416-903-8390। ਪੀਸਾ ਮਸ਼ੀਨ ਦੀ ਜਿਹੜੀ ਬਰੈਂਪਟਨ ਵਾਲੀ ਲੋਕੇਸ਼ਨ ਹੈ ਟੂ ਫਿਲੋਸਫਰਸ ਟੇਲ ਦੇ ਉਤੇ, ਉਹ ਆਫਟਰ ਰੈਨੋਵੇਸ਼ਨ ਹੁਣ ਦੁਬਾਰਾ ਖੁੱਲ ਚੁੱਕੀ ਹੈ। ਟੂ ਲਾਰਜ ਪੀਜ਼ਾਸ ਵਿਦ ਫੂਡ ਟੋਪਿੰਗ ਈਚ, ਟੂ ਡਿਪਿੰਗ ਸੌਸ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। ਨੰਬਰ ਟੂ ਕਾਲ 905-490-1222 905-490-1222। ਇਫ ਯੂ ਨੀਡ ਯੂਰ ਹੋਮ ਫਿਕਸ ਵਿਜ਼ਿਟ ਹੋਮ ਫਿਕਸ 2657 ਡੰਡਾ ਸਟ੍ਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਫੋਸ਼ਲੀਨ ਟਾਇਲ, ਸਰਮਿਕ ਟਾਇਲ, ਫੌਸਿਟਸ ਐਂਡ ਆਲ ਪਲੰਬਿੰਗ ਐਕਸੈਸਰੀ ਤੁਹਾਨੂੰ ਜਿਹੜੀ ਹੈ ਉਹ ਵਾਜਬ ਰੇਟਾਂ ਤੇ ਮਿਲਦੀ ਹੈ। ਨੰਬਰ 905-796-2555। ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਕੈਲੇਡਨ ਸਬਜ਼ੀ ਫਾਰਮ, ਜਿੱਥੇ ਤੁਹਾਨੂੰ ਅੱਜ ਮੇਲਾ ਲੱਗਾ ਰਿਹਾ ਜੀ। ਉੱਥੇ ਕਹਿੰਦੇ ਕਿ ਬਹੁਤ ਅੱਛਾ ਰਿਸਪਾਂਸ ਦਿੱਤਾ, ਸਵੇਰੇ ਬੋਲਿਆ ਆਪਾਂ। ਤਾਜ਼ੀਆਂ ਸਬਜ਼ੀਆਂ ਜਿਵੇਂ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ ਤੇ ਬਲੈਕ ਬਿਊਟੀ ਐਗ ਪਲਾਂਟ ਜਿਹਨੂੰ ਕਹਿੰਦੇ ਨੇ ਬਤਾਓ, $1 ਦਾ ਇੱਕ, ਵੱਡਾ ਲੈ ਲਓ, ਛੋਟਾ ਲੈ ਲਓ, ਫੈਮਿਲੀ ਦੇ ਹਿਸਾਬ ਨਾਲ, ਬਹੁਤ ਹੀ ਵਧੀਆ। ਤੇ ਮੂਲੀਆਂ $5-7 ਦੀਆਂ, ਬੜੀਆਂ ਗੁਣਕਾਰੀ ਹੁੰਦੀਆਂ ਨੇ। ਸਾਗ $1 ਦੀ ਜਿਹੜੀ ਹੈ ਬੰਡਲ ਮਿਲ ਰਿਹਾ, 200-300-400-500 ਬੰਡਲ ਲੈਣਾ ਕਹਿੰਦੇ ਰੈਡੀ ਹੁੰਦਾ, ਕੋਈ ਗੱਲ ਨੀ। ਛੱਲੀਆਂ ਵੀਕਐਂਡ ਤੇ ਭੁੰਨ ਕੇ ਖਾਣੀ ਚਾਹੁੰਦੇ, ਉਹਨਾਂ ਦੇ ਆਪਣੇ ਖੇਤਾਂ ਦੀਆਂ ਛੱਲੀਆਂ ਵੀ ਮਿਲਣਗੀਆਂ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਤਰ੍ਹਾਂ ਦੇ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਾਇਆ ਵੀ ਲੈ ਸਕਦੇ ਹੋ, ਵਿਦ ਮੱਕੀ ਰੋਟੀ ਤੇ ਘਰੇ ਲਿਆ ਕੇ ਬਣਾਉਣਾ ਤੇ $1 ਦਾ ਗੁੱਛਾ ਤੁਸੀਂ ਲੈ ਕੇ ਆ ਸਕਦੇ ਹੋ। ਨੰਬਰ ਟੂ ਕਾਲ ਢੇਰ ਸਾਰੀ ਗਰੋਸਰੀ ਦੀ ਸੇਵਿੰਗ ਦੇ ਨਾਲ 12050 ਏਅਰਪੋਰਟ ਰੋਡ, ਏਅਰਪੋਰਟ ਐਂਡ ਮੇਫੀਲਡ, ਨੰਬਰ 905-840-9000। ਤੇ ਲਓ ਫਿਰ ਤੁਹਾਨੂੰ ਲੈ ਚਲਦੇ ਆ ਜੀ ਕਾਵਿਆ ਹੋਮੋਕੇਅਰ ਤੇ, ਜਿੱਥੇ ਸਾਡੇ ਨਾਲ ਹਾਜ਼ਰ ਨੇ ਮੀਤਾ ਓਜ਼ਾ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਕੋਈ ਵੀ ਗੱਲਬਾਤ ਉਹਨਾਂ ਨਾਲ ਕਰਨੀ ਚਾਹੋ, ਕੋਈ ਸਵਾਲ ਪੁੱਛ ਕੇ ਮਸਲਾ ਹੱਲ ਕਰਨਾ ਚਾਹੋ ਤੇ ਸਾਨੂੰ ਤੁਸੀਂ ਆਪਣਾ ਮੈਸੇਜ ਭੇਜ ਦਿਓ, ਅਸੀਂ ਅਗਲੇ ਵੀਕ ਉਸ ਵਿਸ਼ੇ ਤੇ ਗੱਲ ਕਰ ਸਕਾਂਗੇ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਵਿਚ ਇਕ ਵਾਰੀ ਫਿਰ ਤੋਂ ਆਪ ਜੀ ਦਾ ਸਵਾਗਤ ਹੈ। ਮੀਤਾ ਜੀ ਵੈਲਕਮ, ਗੁੱਡ ਇਵਨਿੰਗ। ਹੈਲੋ
2: ਹੈਲੋ,
1: ਹਾਂਜੀ ਮੀਤਾ ਜੀ, ਗੁੱਡ ਇਵਨਿੰਗ, ਕੈਸੇ ਹੈ?
2: ਹਾਂਜੀ, ਥੈਂਕ ਯੂ ਸੋ ਮਚ ਚਾਵਲਾ ਜੀ। ਤਰੰਗਲਾ ਪੰਜਾਬ ਦੇ ਸਾਰੇ ਹੀ ਸ਼ੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਗੁੱਡ ਇਵਨਿੰਗ
1: ਜੀ। 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਹਾਡੇ ਕੋਲ ਸਹਿਯੋਗ ਚਾਹੁੰਦਾ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡਾ ਟਾਵਰ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਹੋਇਆ ਸੀ। ਦਸੰਬਰ 31, 2025 ਨੂੰ ਅਸੀਂ ਕੁਛ ਸਮੇਂ ਵਾਸਤੇ ਆਫ ਹੋਏ, ਉਸ ਤੋਂ ਬਾਅਦ ਸਤਿਗੁਰ ਨੇ ਕਿਰਪਾ ਕੀਤੀ, ਤੁਹਾਡੇ ਪਿਆਰ ਮੁਹੱਬਤ ਸਤਿਕਾਰ ਸਦਕਾ ਅਸੀਂ ਦੁਬਾਰਾ ਇਹਦੀਆਂ ਚਾਬੀਆਂ ਲੈ ਕੇ ਵਾਪਸ ਆਏ ਹਾਂ ਤੇ ਅਸੀਂ ਧੰਨਵਾਦੀ ਹਾਂ ਸਾਡੀ ਸਾਰੀ ਉਸ ਟੀਮ ਦਾ ਜੋ ਸਾਡੀ ਬੈਕਬੋਨ ਤੇ ਕੰਮ ਕਰ ਰਹੀ ਹੈ, ਸਾਡਾ ਸਾਥ ਦੇ ਰਹੇ ਨੇ। ਸਭ ਤੋਂ ਪਹਿਲਾਂ ਕੈਪਟਨ ਬਾਲ, ਜੋ ਟਾਵਰ ਅਸੀਂ ਇਕ ਤੋਂ ਦੂਜੀ ਜਗ੍ਹਾ ਤੇ ਲੈਣ ਦੇ ਵਿਚ ਜਿਹੜੀ ਹੈ ਕਾਮਯਾਬੀ ਮਿਲੀ ਹੈ, ਉਹ ਕੈਪਟਨ ਬਾਲ ਅਤੇ ਉਨ੍ਹਾਂ ਦੀ ਸਾਰੀ ਟੀਮ, ਸਾਡੇ ਸਹਿਯੋਗੀ ਟਾਵਰ ਤੇ ਕੰਮ ਚੱਲ ਰਿਹਾ। ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਕਿ ਰਾਤ ਨੂੰ 8:30 ਤੋਂ ਬਾਅਦ ਇਹਦੇ ਵਿਚ ਡਿਸਟਰਬੈਂਸ ਆ ਰਹੀ ਸੀ, ਕਿਉਂਕਿ ਇਹ ਗਰੋਸਰੀ ਸਟੋਰ ਨਹੀਂ ਹੈ, ਨਾ ਤਾਂ ਇਹ ਫਰਨੀਚਰ ਸਟੋਰ ਹੈ ਵੀ ਡੇਲੀ ਬੇਸ ਤੇ ਚੀਜ਼ਾਂ ਆਉਣੀਆਂ ਨੇ। ਜਦੋਂ ਟਾਵੇਂ ਟਾਵੇਂ ਰੇਡੀਓ ਹੁੰਦੇ ਨੇ ਤੇ ਫਿਰ ਕਿਸੇ ਵੇਲੇ ਟਾਵਰ ਤੇ ਜੋ ਪਾਰਟ ਲੱਗਣਾ ਸੀ ਉਹ ਆ ਗਿਆ ਰਾਤ ਦੇ ਪ੍ਰੋਗਰਾਮ ਦਾ। ਅੱਜ ਸਾਡੇ ਇੰਜੀਨੀਅਰ ਨੇ ਸਾਨੂੰ ਹਰੀ ਝੰਡੀ ਦਿੱਤੀ ਹੈ ਕਿ ਤੁਸੀਂ ਆਪਣੇ ਸਰੋਤਿਆਂ ਤੋਂ ਜ਼ਰੂਰ ਪੁੱਛੋ ਕਿ ਜਿੱਥੇ 8:30 ਵਜੇ ਤੁਹਾਨੂੰ ਕੋਈ ਪਹਿਲਾਂ ਡਿਸਟਰਬੈਂਸ ਆਉਂਦੀ ਸੀ, ਜੇ ਆ ਰਹੀ ਅੱਜ ਵੀ ਤਾਂ ਸਾਨੂੰ ਜ਼ਰੂਰ ਦੱਸਿਓ, ਅਸੀਂ ਉਨ੍ਹਾਂ ਨੂੰ ਉਹ ਲੋਕੇਸ਼ਨ ਬਾਰੇ ਦੱਸ ਦਵਾਂਗੇ। ਮੈਨੂੰ ਲੱਗਦਾ ਕਿ 8:30 ਵਜੇ ਤੋਂ ਬਾਅਦ ਅੱਜ ਕ੍ਰਿਸਟਲ ਕਲੀਅਰ ਟੱਲੀ ਵਾਂਗੂ ਇਹ ਟਣਕੇਗਾ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ ਕਦੇ ਵੀ ਨਹੀਂ ਸੀ ਸੀਜੇ ਮਾਰ ਗਿਆ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੋਂ ਵੀ ਕਾਲ ਆਈਆਂ ਤੇ ਅੱਜ ਨਿਊ ਮਾਰਕੀਟ ਤੋਂ ਵੀ ਸਵੇਰੇ ਟੈਕਸਟ ਮੈਸੇਜ ਆਇਆ ਕਿ ਬਾਈ ਜੀ ਟੱਲੀ ਵਾਂਗੂ ਟਣਕ ਰਿਹਾ। ਸੋ ਮਿਹਰਬਾਨੀ ਹੋਵੇਗੀ ਤੁਸੀਂ ਸਾਨੂੰ ਮੈਸੇਜ ਜ਼ਰੂਰ ਕਰ ਦਿਓ, ਜੇ ਕੋਈ ਡਿਸਟਰਬੈਂਸ ਹੋਵੇ ਤਾਂ ਅਸੀਂ ਜ਼ਰੂਰ ਆਪਣੇ ਇੰਜੀਨੀਅਰ ਨੂੰ ਦੱਸਾਂਗੇ ਕਿ ਇਸ ਹਲਕੇ ਦੇ ਵਿੱਚ ਸਾਨੂੰ ਟਰਬਲ ਆ ਰਹੀ ਹੈ ਤੇ ਉਹ ਉਹਦਾ ਹੱਲ ਲੱਭ ਕੇ ਸਾਨੂੰ ਦੇਣਗੇ। ਸੋ ਸਟੂਡੀਓ ਦੇ ਵਿੱਚ ਔਨ 에ਅਰ ਆ ਕੇ ਤੁਸੀਂ ਕਿਸੇ ਦੂਸਰੇ ਚੈਨਲ ਦਾ ਪਲੀਜ਼ ਨਾਂ ਨਾ ਲਿਓ, ਅਸੀਂ ਧੰਨਵਾਦੀ ਹੋਵਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ, ਸਾਡਾ ਦਿਲ ਵੱਡਾ ਪਰ ਹੈਵ ਨੋ ਆਈਡੀਆ ਦੂਸਰੇ ਦਾ ਦਿਲ ਤਲੇ ਕਿਹੋ ਜਿਹਾ, ਕਿਸੇ ਦੇ ਦਿਲ ਦੇ ਵਿੱਚ ਨਹੀਂ ਵੜ ਕੇ ਵੇਖਿਆ ਹੁੰਦਾ। ਨੰਬਰ 905-813-1320 ਤੇ ਅਰਸ਼ 416-303-1515, ਮੇਰਾ ਨੰਬਰ 416-716-7794 ਤੇ ਲਓ ਫਿਰ ਅੱਜ ਵੇਖਦੇ ਆ ਕਿ ਦਿਲ ਦੀ ਬਿਮਾਰੀ ਦੀ ਨਾ ਗੱਲ ਕਰ ਲਈ ਅਮਿਤਾ ਜੀ।
2: ਹਾਂਜੀ ਹਾਂਜੀ,
1: ਚਲੋ ਜੋ ਤੁਸੀਂ ਸੋਚ ਕੇ ਆਏ ਹੋ ਪਲੀਜ਼ ਗੋ ਅਹੈਡ।
2: ਹਾਂਜੀ ਹਾਂਜੀ, ਨੋ ਵਰੀ। ਸੋ ਅੱਜ ਆਪਾਂ ਦੇਖਾਂਗੇ ਟ੍ਰਾਈਜੇਮਿਨਲ ਨਿਊਰਾਲਜੀਆ ਜਿਸ ਕੋ ਕਹਤੇ ਹੈ। ਅਬ ਨਿਊਰਾਲਜੀਆ ਜੋ ਹੈ ਉਹ ਕਿਆ ਹੋਤਾ ਹੈ, ਨਰਵ ਕਾ ਪੇਨ ਹੋਤਾ ਹੈ ਜਿਸ ਕੋ ਹਮ ਨਿਊਰਾਲਜੀਆ ਕਹਤੇ ਹੈ। ਅਬ ਟ੍ਰਾਈਜੇਮਿਨਲ ਨਰਵ ਜੋ ਹੈ ਉਸਕੇ ਤੀਨ ਡਿਵੀਜ਼ਨਸ ਹੋਤੇ ਹੈ ਜੋ ਹਮਾਰੇ ਚਿਹਰੇ ਕੋ ਸਪਲਾਈ ਕਰਤੀ ਹੈ ਔਰ ਹਮਾਰੇ ਚਿਹਰੇ ਸੇ ਬ੍ਰੇਨ ਤੱਕ ਸੈਂਸੇਸ਼ਨ ਕੋ ਲਾਤੀ ਲੈ ਜਾਤੀ ਹੈ। ਸੋ ਆਪ ਕਹਿ ਲੋ ਕਿ ਅਪਰ ਆਈ ਲਿਡ ਕਾ ਏਰੀਆ ਹੈ ਆਂਖੋਂ ਕਾ, ਵਹਾਂ ਸੇ ਲੈ ਕੇ ਚਿੰਨ ਕਾ ਜੋ ਪਾਰਟ ਹੈ ਵਹਾਂ ਤੱਕ ਇਹ ਨਰਵ ਸਪਲਾਈ ਕਰਤੀ ਹੈ। ਤੋ ਏਕ ਉਸਕਾ ਹਿੱਸਾ ਹੈ ਵੋ ਫੋਰਹੈਡ ਪੇ ਜਾਏਗਾ, ਏਕ ਜੋ ਹੈ ਵੋ ਆਂਖੋਂ ਕੇ ਪਾਸ, ਤੋ ਏਕ ਜੋ ਹੈ ਵੋ ਲਿਪਸ ਕੇ ਪਾਸ। ਸੋ ਟ੍ਰਾਈਜੇਮਿਨਲ ਨਿਊਰਾਲਜੀਆ ਇਜ਼ ਅ ਡਿਸਆਰਡਰ ਆਫ ਟ੍ਰਾਈਜੇਮਿਨਲ ਨਰਵ ਜਿਸ ਮੇ ਸਿਰਦਰਦ ਸੇ ਲੈ ਕੇ ਚਿਹਰੇ ਕੀ ਉਸ ਅਫੇਕਟਿਡ ਸਾਈਡ ਮੇ ਦਰਦ ਹੋਤਾ ਹੈ ਔਰ ਯੂਜਲੀ ਇਹ ਏਕ ਸਾਈਡ ਮੇ ਚਿਹਰੇ ਮੇ ਦਰਦ ਹੋਗਾ। ਅਬ ਤਭੀ ਕਿ ਜਬ ਆਪਕੋ ਸਿਰ ਮੇ ਏਕ ਸਾਈਡ ਪੇ ਦਰਦ ਹੋਤਾ ਹੈ, ਕਾਫੀ ਬਾਰ ਪੇਸ਼ੈਂਟ ਕੋ ਹੋਤਾ ਹੈ ਕਿ ਕਿਆ ਮੁਝੇ ਮਾਈਗ੍ਰੇਨ ਕੀ ਪ੍ਰੋਬਲਮ ਹੈ ਕਿ ਏਕ ਸਾਈਡ ਸਿਰਦਰਦ ਸਟਾਰਟ ਹੋ ਗਿਆ ਹੈ, ਔਰ ਜੋ ਪੇਸ਼ੈਂਟਸ ਵੀ ਆਤੇ ਹੈ ਯੂਜਲੀ ਯਹੀ ਬਤਾਤੇ ਹੈ ਕਿ ਮੁਝੇ ਮਾਈਗ੍ਰੇਨ ਹੈ। ਲੇਕਿਨ ਯਹਾਂ ਪੇ ਕਿਆ ਹੋਗਾ ਕਿ ਸਟਾਰਟਿੰਗ ਮੇ ਇਸਕੇ ਸ਼ੋਰਟ ਮਾਈਲਡ ਅਟੈਕਸ ਹੋਤੇ ਹੈ ਤੋ ਬਾਅਦ ਮੇ ਫ੍ਰੀਕੁਐਂਸੀ ਦਰਦ ਬੜਤੇ ਜਾਤੇ ਹੈ ਔਰ ਕਿਉਂਕਿ ਯਹਾਂ ਪੇ ਨਰਵ ਕਾ ਇਨਵੋਲਵਮੈਂਟ ਹੈ ਸੋ ਪੇਨ ਜੋ ਹੈ ਵੋ ਸੀਵੀਅਰ ਹੋ ਜਾਤਾ ਹੈ ਕਿ ਸ਼ਾਰਪ ਵਾਲੀ ਪੇਨ ਹੈ, ਇਲੈਕਟ੍ਰਿਕ ਸ਼ੋਕ ਕੀ ਤਰ੍ਹਾਂ ਚਿਹਰੇ ਕੀ ਉਸ ਸਾਈਡ ਮੇ ਝਟਕੇ ਲਗਨੇ ਸਟਾਰਟ ਹੋਗੇ ਜੋ ਕੁਛ ਸੈਕਿੰਡ ਸੇ ਲੈ ਕੇ ਕੁਛ ਮਿਨਟਸ ਤੱਕ ਰੁਕਤੇ ਹੈ। ਤੋ ਕਈ ਬਾਰ ਫੇਸ ਕੋ ਟੱਚ ਕਰਨੇ ਸੇ ਵੀ ਜਾਂ ਈਵਨ ਆਪ ਦੇਖੋਗੇ ਕਿ ਚਿਊਂਗਮ ਚਿਊ ਕੀਆ, ਖਾਨਾ ਚਿਊ ਕੀਆ ਯਾ ਮੇਕਅਪ ਵੀ ਅਪਲਾਈ ਕੀਆ, ਬਰਸ਼ ਕੀਆ, ਬੋਲਤੇ ਵਕਤ ਉਸਕੇ ਸਾਥ ਹੀ ਇਹ ਇਸਕੇ ਅਟੈਕ ਜੋ ਹੈ ਇਹ ਟ੍ਰਿਗਰ ਹੋ ਜਾਏਂਗੇ ਔਰ ਫਿਰ ਇਹ ਅਟੈਕ ਜੋ ਹੈ ਕੁਛ ਦਿਨੋਂ ਕੇ ਲੈ ਕੇ ਕੁਛ ਮੰਥਸ ਤੱਕ ਲਗਾਤਾਰ ਚਲਤੇ ਹੈ। ਹਾਂ, ਬੀਚ ਬੀਚ ਮੇ ਥੋੜੇ ਟਾਈਮ ਐਸੇ ਜਾਤਾ ਹੈ ਕਿ ਪੇਨ ਆਪਕਾ ਚਲਾ ਗਿਆ ਔਰ ਇਹ ਪੇਨ ਵਹੀ ਟਿਪੀਕਲ ਕੇ ਫੋਰਹੈਡ ਸੇ ਲੈ ਕੇ ਆਂਖੋਂ ਕਾ ਏਰੀਆ, ਚਿਕਸ ਕਾ ਏਰੀਆ, ਜੋ ਏਰੀਆ ਦਾਂਤੋਂ ਮੇ, ਲਿਪਸ ਪੇ, ਕਹੀਂ ਪੇ ਵੀ ਇਹ ਫੀਲ ਕਰਤੇ ਹੈ ਜੋ ਕਿ ਚਿਹਰੇ ਕੀ ਏਕ ਸਾਈਡ ਮੇ ਆਏਗਾ ਔਰ ਕਈ ਬਾਰ ਦੇਖਤੇ ਹੈ ਨਾ ਕਿ ਠੰਡੀ ਹਵਾ ਲੱਗ ਗਈ ਹੈ ਯਾ ਫਿਰ ਕੈਫੀਨ ਕਾ ਇਨਟੇਕ ਜ਼ਿਆਦਾ ਰਹਾ ਕਿ ਆਈਸ ਕੈਪ ਪੀ ਲਿਆ ਏਕ ਯਾ ਦੋ ਦਿਨ ਮੇ, ਤੋ ਉਸਕੇ ਬਾਅਦ ਇਹ ਟ੍ਰਿਗਰ ਹੋ ਗਿਆ। ਫਿਰ ਹਰ ਵੋ ਚੀਜ਼ ਕਿ ਜਿਨਕੋ ਯੇ ਹੈ ਟ੍ਰਾਈਜੇਮਿਨਲ ਨਿਊਰਾਲਜੀਆ, ਤੋ ਉਨਕੋ ਹਾਰਮੋਨਲ ਫਲੈਕਚੁਏਸ਼ਨ ਹੁਆ ਯਾ ਨੀਂਦ ਡਿਸਟਰਬ ਹੋਈ, ਕੁਛ ਦਵਾਈ ਇਸ ਤਰ੍ਹਾਂ ਕੀ ਹੈ ਕਿ ਵੋ ਸਾਰਾ ਲੈਣੇ ਕੇ ਸਾਥ ਹੀ ਉਨਕਾ ਦਰਦ ਵਾਪਿਸ ਟ੍ਰਿਗਰ ਹੋ ਜਾਏਗਾ ਔਰ ਇਹ ਵਾਪਿਸ ਸਿਰਦਰਦ ਇਸ ਤਰ੍ਹਾਂ ਕਾ ਆ ਜਾਏਗਾ। ਸੋ ਯਹਾਂ ਪੇ ਯੇ ਜੋ ਟ੍ਰੀਟਮੈਂਟ ਹੈ ਵੋ ਨਰਵਸ ਸਿਸਟਮ ਥਰੂ ਯੇ ਮੈਡੀਸਿਨ ਕਾਮ ਕਰਤੀ ਹੈ, ਤਭੀ ਯੇ ਨਰਵ ਰਿਲੇਟਡ ਕਹੀਂ ਪੇ ਵੀ ਬੋਡੀ ਮੇ ਪੇਨ ਹੈ ਔਰ ਖਾਸ ਕਰਕੇ ਟ੍ਰਾਈਜੇਮਿਨਲ ਨਿਊਰਾਲਜੀਆ, ਤੋ ਉਸਮੇ ਆਪ ਦੇਖੋਗੇ ਕਿ ਸਟਾਰਟ ਕਰਨੇ ਕੇ ਸਾਥ ਹੀ ਆਪਕੋ ਇੰਪਰੂਵਮੈਂਟ ਲਗੀ ਹੈ, ਕਾਫੀ ਆਰਾਮ ਆਇਆ ਹੈ ਔਰ ਕਈ ਬਾਰ ਮਰੀਜ਼ ਕੋ ਬਤਾ ਜਾਤਾ ਹੈ ਕਿ ਪੇਨ ਕੋ ਮੈਨੇਜ ਕਰਤੇ ਰਹੋ ਯਾ ਇੰਜੈਕਸ਼ਨ ਲੇਤੇ ਰਹੋ ਪੇਨ ਦਬਾਨੇ ਕੇ ਲੀਏ। ਲੇਕਿਨ ਯੇ ਜੋ ਟ੍ਰੀਟਮੈਂਟ ਹੈ ਦਵਾਈ, ਹਮਾਰੇ ਪਾਸ ਐਕਿਊਟ ਮੈਡੀਕੇਸ਼ਨ ਵੀ ਹੋਤੀ ਹੈ ਜੋ ਲੈਣੇ ਕੇ ਸਾਥ ਆਪ ਦੇਖੋਗੇ ਕਿ ਐਕਿਊਟ ਪੇਨ ਕੋ ਵੀ ਆਪ ਮੈਨੇਜ ਕਰ ਪਾ ਰਹੇ ਹੈ ਔਰ ਬਹੁਤ ਅੱਛਾ ਇਸਕਾ ਜੋ ਹੈ ਟ੍ਰੀਟਮੈਂਟ ਅਵੇਲੇਬਲ ਹੈ। ਸੋ ਟ੍ਰਾਈਜੇਮਿਨਲ ਨਿਊਰਾਲਜੀਆ ਸੇ ਲੈ ਕੇ ਮਾਈਗ੍ਰੇਨ ਕੀ ਪ੍ਰੋਬਲਮ ਹੈ ਕਿ ਸਿਰਦਰਦ ਹੋ ਰਹਾ ਹੈ, ਵੇਦਰ ਚੇਂਜ ਕੇ ਟਾਈਮ ਆਪਕੋ ਸਿਰਦਰਦ ਪਰੇਸ਼ਾਨ ਕਰ ਰਹਾ ਹੈ, ਅੱਜ ਕੱਲ ਜੁਕਾਮ, ਖਾਂਸੀ, ਸਾਈਨਸ ਕੀ ਪ੍ਰੋਬਲਮ ਕਾਫੀ ਚੱਲ ਰਹੀ ਹੈ, ਤੋ ਉਸ ਕਰਕੇ ਆਪਕੋ ਸਿਰਦਰਦ ਹੈ ਯਾ ਕੋਈ ਵੀ ਕਾਰਨ ਸੇ ਸਿਰ ਮੇ ਦਰਦ ਹੈ, ਕਾਵਿਆ ਹੋਮਿਓ ਕੇਅਰ ਇਜ ਦ ਪਲੇਸ। ਆਪ ਹੋਮਿਓਪੈਥਿਕ ਟ੍ਰੀਟਮੈਂਟ ਕਰਵਾਨੇ ਵਾਸਤੇ ਮੇਰਾ ਕੰਟੈਕਟ ਜ਼ਰੂਰ ਕਰ ਸਕਤੇ ਹੈ। ਮੰਡੇ ਟੂ ਸੈਟਰਡੇ ਵੀ ਆਰ ਓਪਨ 6 ਡੇਜ਼ ਅ ਵੀਕ, ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ, ਐਂਡ ਕੁਛ ਇੱਕ ਇੰਸ਼ੋਰੈਂਸ ਕੰਪਨੀਜ਼ ਹੈ ਇਸਕਾ ਕਵਰੇਜ ਪ੍ਰੋਵਾਈਡ ਕਰਤੀ ਹੈ। ਸੋ ਅਗਰ ਆਪਕੋ ਯੇ ਕਵਰੇਜ ਹੈ ਤੋ ਉਸਕਾ ਬੈਨੀਫਿਟ ਵੀ ਲੇ ਔਰ ਇਸਕੇ ਅਲਾਵਾ ਜੁਕਾਮ, ਖਾਂਸੀ, ਕੋਲਡ ਫਲੂ, ਆਪ ਦੇਖੋ ਕਿ ਸਟਮਕ ਫਲੂ ਵੀ ਚੱਲ ਰਹਾ ਹੈ, ਸੋ 1 ਵੀਕ 2 ਵੀਕਸ ਕੀ ਮੈਡੀਕੇਸ਼ਨ ਚਾਹੀਏ ਵੋ ਵੀ ਆ ਕੇ ਆਪ ਜ਼ਰੂਰ ਲੈ ਸਕਤੇ ਹੈ। ਲੋਕੇਸ਼ਨ ਹੈ ਹਮਾਰੀ 10 ਕੋਟਰਲ ਬੁਲੇਵਾਰਡ ਯੂਨਿਟ 104 ਇਨ ਬ੍ਰੈਮਟਨ, ਐਂਡ ਨੰਬਰ ਟੂ ਕਾਲ ਇਜ 6477602779, 6 47 27 79 79.
1: ਬਹੁਤ ਸ਼ੁਕਰੀਆ ਮੀਤਾ ਜੀ, ਥੈਂਕ ਯੂ ਵੈਰੀ ਮਚ,
2: ਥੈਂਕ ਯੂ ਚਾਵਲਾ ਜੀ।
1: ਇਹ ਹਨ ਮੀਤਾ ਓਜਾ ਜੀ ਤੇ ਲਓ ਫਿਰ ਹੁਣ ਇਹਨਾਂ ਦੇ ਸਹਿਯੋਗ ਦੇ ਨਾਲ ਵਧਾਂਗੇ ਖਬਰਾਂ ਦਾ ਅਗਲਾ ਹਿੱਸਾ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਪਹਿਲੀਆਂ ਖਬਰਾਂ ਪੰਜਾਬ ਤੋਂ ਤੁਸੀਂ ਸੁਣ ਚੁੱਕੇ ਹੋ, ਹਲਕਾ ਫੁਲਕਾ ਗੀਤ ਸੰਗੀਤ 6:00 ਆਲਮੋਸਟ 49 ਮਿੰਟ ਕੁਝ ਸੈਕਿੰਡ ਸਟੂਡੀਓ ਦੇ ਘੜੀ ਦੇ ਮੁਤਾਬਕ ਆਓ ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਸਪਾਂਸਰ ਪਾਏ ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ 10615 ਬਰਾਮੀ ਰੋਡ 1850 ਆਲਬੇ ਰੋਡ ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਕਿਸੇ ਵੀ ਸ਼ਹਿਰ ਦੇ ਵਿਚ ਤੁਸੀਂ ਸਾਨੂੰ ਜਿੱਥੇ ਦੇਖ ਰਹੇ ਹੋ ਸਮੋਸਾਜ਼ ਜਾਂ ਤੁਸੀਂ ਮਿਠਾਈਆਂ ਮੰਗਵਾਉਣੀਆਂ ਨੇ ਤਾਂ ਭਾਜੀ ਬੜੀ ਟੇਸਟੀ ਹੈ ਜਿਨ੍ਹਾਂ ਦੀ ਵਿਆਹ ਸ਼ਾਦੀਆਂ ਤੇ। ਨੰਬਰ ਟੂ ਕਾਲ 416-213-1165 ਤੇ ਕਾਲ ਕੀਤੀ ਜਾ ਸਕਦੀ ਹੈ। ਪੀਜ਼ਾ ਮਸ਼ੀਨ ਦੀ ਜਿਹੜੀ ਟੂ ਫਿਲੋਸਫਰ ਸਟੇਲ ਬਰੈਂਪਟਨ ਵਾਲੀ ਹਾਸਪਿਟਲ ਦੀ ਜਿਹੜੀ ਬ੍ਰਾਂਚ ਹੈ ਉਸ ਬ੍ਰਾਂਚ ਇਕੋ ਹੀ ਬ੍ਰਾਂਚ ਹੈ ਜੀ ਉਨ੍ਹਾਂ ਦੀ ਹੁਣ, ਔਰ ਦੂਸਰੀ ਉਨ੍ਹਾਂ ਨੇ ਸਾਹਮਣੇ ਹੋ ਕਿਸੇ ਰੀਜਨ ਕਰਕੇ ਬੰਦ ਕੀਤੀ ਹੈ। ਸੋ ਪੀਜ਼ਾ ਮਸ਼ੀਨ ਦੀ ਇਸ ਲੋਕੇਸ਼ਨ ਤੇ ਤੁਹਾਨੂੰ 2 ਲਾਰਜ ਪੀਜ਼ਾਸ ਵਿਦ 4 ਟੋਪਿੰਗ ਈਚ 2 ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਡੀਲ ਮਿਲ ਰਹੀ ਹੈ। ਨੰਬਰ ਹੈ 905-490-1222 905-490-1222 ਤੇ ਕਾਲ ਕੀਤਾ ਜਾ ਸਕਦਾ ਹੈ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
4: Real news, real impact, showing you real world. CJMR 1320. CJMR 1320. The voice of the city.
1: CNN Toronto, Chavla News Network, Toronto de vich Lopesh ne chand chonviyan khabran. ਸਰੀ ਦੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖਬਰਾਂ ਆ ਰਹੀਆਂ ਨੇ, ਭਾਵੇਂ ਕਿ ਪੰਜਾਬ ਤੋਂ ਵੀ ਖਬਰਾਂ ਚਰਨਜੀਤ ਸਿੰਘ ਜੋਗੀ ਸਾਹਿਬ ਨੇ ਸਾਂਝੀਆਂ ਕੀਤੀਆਂ ਨੇ। ਰਿਪੋਰਟਾਂ ਅਨੁਸਾਰ ਕੁਝ ਸਮਾਂ ਪਹਿਲਾਂ ਸਰੀ ਦੇ ਵਿਚ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਭਾਰਤ ਤੋਂ ਕੈਨੇਡਾ 225 ਪਵਿੱਤਰ ਕਾਪੀਆਂ ਭੇਜੀਆਂ ਗਈਆਂ ਸਨ। ਇਹ ਕਾਪੀਆਂ ਉਥੋਂ ਦੇ ਵੱਖ ਵੱਖ ਗੁਰਦੁਆਰਾ ਦੇ ਵਿਚ ਸਥਾਪਿਤ ਕੀਤੀਆਂ ਜਾਣੀਆਂ ਸਨ। ਇਕ ਪਵਿੱਤਰ ਕਾਪੀ ਸਰੀ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਟੋਰਾਂਟੋ ਭੇਜੀ ਜਾਣੀ ਸੀ। ਇਸ ਨੂੰ ਇਕ ਵੱਡੀ ਗੱਡੀ ਦੇ ਵਿਚ ਟਰੰਕ ਵਿਚ ਰਖਿਆ ਗਿਆ ਸੀ। ਵਰਤੀ ਗਈ ਗੱਡੀ ਵਿਚ ਜੁੱਤੇ ਅਤੇ ਚੱਪਲਾਂ ਵੀ ਸਨ। ਇਸ ਤੋਂ ਇਲਾਵਾ ਨਾ ਤਾਂ 5 ਪਿਆਰਿਆਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਨਾ ਹੀ ਚੰਦੋਵਾ ਸਾਹਿਬ ਨੂੰ ਪਵਿੱਤਰ ਕਾਪੀ ਤੇ ਰਖਿਆ ਗਿਆ ਸੀ। ਸਿੱਖ ਗੁਰਦੁਆਰਾ ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ

ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਹੀਕਲ ਹੈ ਉਹ ਕਿੰਨੇ ਕਿਲੋਮੀਟਰ ਚੱਲਿਆ ਸੀ ਤੇ ਇੱਥੇ ਤੱਟ ਤੇ ਆ ਕੇ ਤੇ ਉਦੋਂ ਬਾਅਦ ਉਹ ਜਦੋਂ ਵਾਪਸ ਗਿਆ ਤੇ ਉਨੇ ਹੀ ਕਿਲੋਮੀਟਰ ਚੱਲੇ ਸੀ ਭਾਵ ਉਥੋਂ ਜਿਹੜਾ ਹੈ ਮਹਾਰਾਜ ਦੇ ਸਰੂਪ ਟੋਰਾਂਟੋ ਤੱਕ ਕਿਵੇਂ ਪਹੁੰਚੇ ਕਿਸ ਤਰੀਕੇ ਨਾਲ ਲਿਆਂਦੇ ਗਏ ਇਹ ਅਜੇ ਤੱਕ ਭਾਈਚਾਰੇ ਨੂੰ ਨਹੀਂ ਦੱਸਿਆ ਗਿਆ ਹੋ ਸਕਦਾ ਸ਼ਰਧਾ ਦੇ ਨਾਲ ਲਿਆਂਦੇ ਹੋਣ ਪਰ ਦਾਸ ਨੂੰ ਉਹਦੇ ਦਰਸ਼ਨ ਅਜੇ ਤੱਕ ਨਹੀਂ ਕਰਵਾਏ ਗਏ ਬਟ ਕੰਮ ਚੱਲ ਰਿਹਾ ਹੈ 9058131320905 813 1300 ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਤਿਆਰੀਆਂ ਜ਼ਰੂਰੀ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਬਿਆਨ ਚਰਚਾ ਬਟੋਰਿਆ ਭਾਵੇਂ ਕਿ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਖ਼ਬਰ ਸਾਂਝੀ ਕੀਤੀ ਸੀ ਖ਼ਬਰ ਚਰਚਾ ਵੀ ਬਟੋਰੀ ਹੈ ਕਿ ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਮਾਨਯੋਗ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦਸਿਆ ਪਰ ਇਸ ਨੂੰ ਨਜ਼ਰਅੰਦਾਜ਼ ਕਰਨ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਲਈ ਤਿਆਰ ਰਹਿਣਾ ਸਰਕਾਰ ਦੀ ਜਿੰਮੇਵਾਰੀ ਹੈ ਉਨ੍ਹਾਂ ਇਸ ਨੂੰ ਐਕਸਟ੍ਰੀਮ ਟੇਲ ਰਿਸਕ ਕਿਹਾ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ ਇਕ ਇੰਟਰਵਿਊ ਵਿਚ ਕਾਰਨੀ ਨੇ ਕਿਹਾ ਹੈ ਕਿ ਇਹ ਕੋਈ ਬੇਸ ਕੇਸ ਨਹੀਂ ਹੈ ਪਰ ਇਸ ਸੰਭਾਵਨਾ ਲਈ ਤਿਆਰ ਹੋਣਾ ਹੋਣਾ ਗੈਰ ਜਿੰਮੇਵਾਰਾਨਾ ਹੋਵੇਗਾ ਉਨ੍ਹਾਂ ਇਸ ਨੂੰ ਰਿਸਕ ਮੈਨੇਜਮੈਂਟ ਦਾ ਹਿੱਸਾ ਦਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ ਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸਬੰਧਾਂ ਵਿਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਵਿਚ ਲਿਆ ਦਿੱਤੈ ਰੱਖਿਆ ਮੰਤਰੀ ਡੇਵਿਡ ਮੈਕਿੰਟੀ ਨੇ ਕਿਹਾ ਹੈ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਤੇ ਫੌਜਾਂ ਦੀ ਆਮ ਪ੍ਰਕਿਰਿਆ ਹੈ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਹਾਲਾਂਕਿ ਉਨ੍ਹਾਂ ਇਹ ਦੱਸਣ ਤੋਂ ਗੁਰੇਜ਼ ਕੀਤਾ ਹੈ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਲਈ ਤਿਆਰ ਕੀਤੀ ਸੀ ਔਰ ਉਧਰ ਗਿਆਨੇਸ਼ ਕੁਮਾਰ ਭਾਰਤ ਦਾ ਚਰਚਿਤ ਚਿਹਰਾ ਗਿਆਨੇਸ਼ ਕੁਮਾਰ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਚ ਚੁਣੌਤੀ ਵਕੀਲ ਚਾਂਦ ਕੁਰੇਸ਼ੀ ਰਾਹੀਂ ਵਕੀਲ ਸੈਲਿੰਦਰ ਮਨੀ ਤ੍ਰਿਪਾਠੀ ਵੱਲੋਂ ਦਾਖਲ ਅਰਜ਼ੀ ਚੋਂ ਅਪੀਲ ਕੀਤੀ ਗਈ ਹੈ ਕਿ ਗਿਆਨੇਸ਼ ਕੁਮਾਰ ਵੱਲੋਂ ਦੋ ਚੋਣ ਕਮਿਸ਼ਨਾਂ ਦੀ ਸਹਿਮਤੀ ਤੋਂ ਬਿਨਾਂ ਕੀਤੇ ਫੈਸਲਿਆਂ ਨੂੰ ਗੈਰ ਸੰਵਿਧਾਨਕ ਐਲਾਨਦਿਆਂ ਰੱਦ ਕੀਤਾ ਜਾਵੇ ਅਰਜ਼ੀਕਾਰ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੇ ਖਿਲਾਫ਼ ਸਰਕਾਰੀ ਫਰਜ਼ ਦੀ ਉਲੰਘਣਾ ਨਾਲ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਅਰਜ਼ੀ ਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਧਾਨਕ ਜਾਂ ਸੰਵਿਧਾਨਕ ਸੁਰੱਖਿਆ ਤੋਂ ਵਾਂਝੇ ਹੋਣ ਤੇ ਮੁੱਖ ਚੋਣ ਕਮਿਸ਼ਨਰ ਨੂੰ ਕਾਨੂੰਨ ਤਹਿਤ ਜਿੱਥੇ ਜਵਾਬਦੇਹ ਹੁੰਦਾ ਹੈ ਉਥੇ ਪੁਲਿਸ ਜਾਂਚ ਸਬੂਤ ਇਕੱਠੇ ਕਰਨ ਅਤੇ ਆਮ ਮੁਲਜ਼ਮਾਂ ਵਾਂਗ ਨਿਯਮਤ ਸੁਣਵਾਈ ਦੇ ਘੇਰੇ ਹੇਠ ਇਹ ਲੋਕ ਆਉਂਦੇ ਹਨ ਇਹ ਅਰਜ਼ੀ ਅੰਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਕੁਝ ਦਿਨਾਂ ਬਾਅਦ ਦਾਖਲ ਕੀਤੀ ਗਈ ਹੈ ਜਿਸ ਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਐਸ ਆਈ ਆਰ ਨਾਲ ਜੁੜੇ ਫੈਸਲਿਆਂ ਤੇ ਹੁਕਮਾਂ ਤੇ 14 ਵਾਰ ਇਤਰਾਜ਼ ਦਰਜ ਕਰਵਾਏ ਨੇ ਯਾਦ ਰਵੇ ਕਿ ਇਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਕਾਂਗਰਸ ਜਨਤਾ ਪਾਰਟੀ ਨੇ 48 ਘੰਟੇ ਦਾ ਇਨ੍ਹਾਂ ਨੂੰ ਅਲਟੀਮੇਟ ਦਿੱਤਾ ਹੋਇਆ ਉਧਰ ਈਰਾਨ ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿਚੋਂ ਇਕ ਸੀ ਨਿਤਨਯਾਹੂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਚੋਂ ਕਾਇਰ ਕਿਹਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਮਿਨ ਨਿਤਨਯਾਹੂ ਨੇ ਕੱਲ ਦੁਨੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿਚੋਂ ਇਕ ਸੀ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਨ੍ਹਾਂ ਦੇ ਮੰਚ ਤੇ ਆਉਂਦੇ ਹੀ ਬਾਹਰ ਚਲੇ ਗਏ ਨਿਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿਚ ਕਾਇਰ ਜਿਹੜਾ ਹੈ ਕਰਾਰ ਦਿੱਤਾ ਹੈ ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ ਉਧਰ ਪਾਕਿਸਤਾਨ ਚੋਂ ਇਮਰਾਨ ਖਾਨ ਦੇ ਸਮਰਥਕਾਂ ਤੇ ਕਾਰਵਾਈ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ 150 ਤੋਂ ਵੱਧ ਪੀਟੀਆਈ ਆਗੂ ਤੇ ਵਰਕਰ ਗ੍ਰਿਫ਼ਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕੇ ਇਨਸਾਫ਼ ਦੇ 27 ਸਤੰਬਰ ਨੂੰ ਇਸਲਾਮਾਬਾਦ ਵੱਲ ਪ੍ਰਸਤਾਵਿਤ ਮਾਰਚ ਨੂੰ ਧਿਆਨ ਵਿਚ ਰਖਦਿਆਂ ਪੁਲਿਸ ਨੇ ਸਬੰਧਤ ਨੇਤਾਵਾਂ ਦੇ ਕਰਮਚਾਰੀਆਂ ਦੀ ਭਾਲ ਵਿਚ ਘਰ ਘਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਰਾਵਲਪਿੰਡੀ ਡਿਵੀਜ਼ਨ ਵਿਚ ਪਾਰਟੀ ਦੇ 150 ਤੋਂ ਵੱਧ ਨੇਤਾਵਾਂ ਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਵੱਖ ਵੱਖ ਜੇਲ੍ਹਾਂ ਦੇ ਵਿਚ ਭੇਜ ਦਿੱਤਾ ਗਿਐ ਇਨਸਾਫ਼ ਸਟੂਡੈਂਟ ਫੈਡਰੇਸ਼ਨ ਤੇ ਹੋਰ ਫੋਰਮ ਨਾਲ ਜੁੜੇ 91 ਨੇਤਾਵਾਂ ਤੇ ਕਰਮਚਾਰੀਆਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜਦਕਿ ਪਿਛਲੇ 20 ਦਿਨਾਂ ਤੋਂ 2000 ਤੋਂ ਵੱਧ ਘਰਾਂ ਤੇ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਹੈ ਰਾਵਲਪਿੰਡੀ ਡਿਵੀਜ਼ਨ ਦੇ ਸਾਰੇ 5 ਜ਼ਿਲ੍ਹਿਆਂ ਅਟਕ ਰਾਵਲਪਿੰਡੀ ਮਰੀ ਚੱਕਵਾਲ ਤੇ ਜੇਲ੍ਹਮ ਵਿਚ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਨੇ ਮਾਰਚ ਦੌਰਾਨ ਰਾਵਲਪਿੰਡੀ ਵਿਚ 10,600 ਤੋਂ ਵੱਧ ਪੁਲਿਸ ਕਰਮੀ ਤਾਇਨਾਤ ਕੀਤੇ ਜਾਣਗੇ ਇਸੇ ਦੌਰਾਨ NANI ਅਨੁਸਾਰ ਇਮਰਾਨ ਖਾਨ ਦੇ ਪੁੱਤਰ ਕਾਸਿਮ ਖਾਨ ਨੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਦੇ 27 ਸਤੰਬਰ ਦੇ ਪ੍ਰਸਤਾਵ

0: ਅਵਰੁੱਧ ਪ੍ਰਦਰਸ਼ਨ ਦੌਰਾਨ ਅਦਿਆਲਾ ਜੇਲ੍ਹ ਦੀ ਵੱਲ ਮਾਰਚ ਨਾ ਕਰਨ ਉਨ੍ਹਾਂ ਨੇ ਕਿਹਾ ਕਿ ਇਸ ਭੀੜ ਦੀ ਵਰਤੋਂ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਜੇਲ੍ਹ ਤੇ ਜਵਾਬੀ ਹਮਲੇ ਦੇ ਬਹਾਨੇ ਵਜੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ। ਉਧਰ ਸਾਊਦੀ ਅਰਬ ਚੋਂ ਪਿਛਲੇ ਦਿਨਾਂ ਤੋਂ ਚਰਚਾ ਦੇ ਵਿਚ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਮੁਹਿੰਮ ਤੇਜ਼ ਹੋ ਗਈ ਹੈ। ਦਾ ਗ੍ਰੇਟ ਖਲੀ ਵੀ ਮੈਚ ਚੋਂ ਆਏ ਨੇ। ਬਲਜਿੰਦਰ ਸਿੰਘ ਉਹ ਸਿੱਖ ਨੌਜਵਾਨ ਹੈ ਜੋ ਦੁਬਈ ਤੋਂ ਸਾਊਦੀ ਅਰਬ ਜਾਂਦੇ ਸਮੇਂ ਉਸ ਨਾਲ ਕੰਮ ਕਰਨ ਵਾਲੇ ਇਕ ਸ਼ਖਸ ਨੇ ਉਹਦੇ ਪਿਤਾ ਦੀਆਂ ਦਵਾਈਆਂ ਸਾਊਦੀ ਅਰਬ ਦੇਣ ਲਈ ਉਸ ਨੂੰ ਕਿਹਾ ਸੀ, ਪਰ ਸਾਊਦੀ ਅਰਬ ਵਿਚ ਚੈਕਿੰਗ ਦੌਰਾਨ ਦਵਾਈਆਂ ਦੀ ਜਗ੍ਹਾ ਨਸ਼ੀਲਾ ਪਦਾਰਥ ਭਾਵ ਡਰੱਗਜ਼ ਨਿਕਲਿਆ ਹੈ। ਇਹ ਨੌਜਵਾਨ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ ਪਰਿਵਾਰ ਦਾ ਦੋਸ਼ ਹੈ ਕਿ ਬਲਜਿੰਦਰ ਸਿੰਘ ਨੂੰ ਉਥੇ ਹੀ ਕੰਮ ਕਰਨ ਵਾਲੇ ਵਿਅਕਤੀ ਨੇ ਝੂਠੇ ਤਰੀਕੇ ਨਾਲ ਫਸਾਇਆ। ਮਾਮਲੇ ਚ ਦਾ ਗ੍ਰੇਟ ਖਲੀ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਧਰ ਗ੍ਰੇਟਰ ਨੋਇਡਾ ਵਿਚ ਲੰਘੀ ਰਾਤ ਜਮੁਨਾ ਐਕਸਪ੍ਰੈਸ ਤੇ 35 ਯਾਤਰੀਆਂ ਨੂੰ ਲਿਜਾ ਰਹੀ ਸਲੀਪਰ ਟੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ ਇਕ ਔਰਤ ਸਣੇ ਘੱਟੋ ਘੱਟ 9 ਲੋਕ ਸੜਨ ਕਾਰਨ ਮਾਰੇ ਗਏ ਨੇ, ਕਈ ਗੰਭੀਰ ਜ਼ਖਮੀ। ਬੱਸ ਦੇ ਚਾਲਕ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਉਨ੍ਹਾਂ ਦੇ ਵਿਰੁੱਧ ਗੈਰ ਇਰਾਦਤਨ ਹੱਤਿਆਵਾਂ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ। ਮੈਟਾ ਨੂੰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸਬੰਧਤ ਇਤਰਾਜਯੋਗ ਤਸਵੀਰ ਹਟਾਉਣ ਦੇ ਨਿਰਦੇਸ਼। ਦਿੱਲੀ ਹਾਈਕੋਰਟ ਨੇ CJP ਆਗੂਆਂ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਹਾਈਕੋਰਟ ਨੇ ਮੈਟਾ ਪਲੇਟਫਾਰਮ ਨੂੰ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪੋਸਟ ਕੀਤੀ ਕਿ ਇਕ ਔਰਤ ਦੀ ਮਾਰਫਤ ਛੇੜਛਾੜ ਕਰਕੇ ਬਣਾਈ ਗਈ ਤਸਵੀਰ ਵਾਲੀ ਇਤਰਾਜਯੋਗ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਗਰੀਸ ਕਟਪਾਲੀਆ ਨੇ ਟਿੱਪਣੀ ਕੀਤੀ ਕਿ ਇਹ ਇਕ ਅਸਾਧਾਰਨ ਸਥਿਤੀ ਹੈ ਜਿਸ ਵਿਚ ਮਾਮਲਾ ਸਿਰਫ ਇਕ ਔਰਤ ਦਾ ਹੀ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਇਸ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ ਤਾਂ ਅਦਾਲਤ ਇਹ ਯਕੀਨੀ ਬਣਾਏਗੀ ਕਿ ਉਹ ਸੰਵੇਦਨਸ਼ੀਲ ਬਣੇ। ਖ਼ਬਰਾਂ CJMR 1320 ਵਾਇਸ ਆਫ ਸਿਟੀ ਤੇ ਰੰਗਲਾ ਪੰਜਾਬ CNN ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਵਾਇਸ ਆਫ ਸਿਟੀ 1320 AM ਤੇ ਸ਼ਾਮ ਨੂੰ ਫਿਲਹਾਲ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ। ਜੇਕਰ ਤੁਸੀਂ ਸਾਨੂੰ ਆਪਣੀ ਫੀਡਬੈਕ ਦਿਓਗੇ ਕਿ ਇਸ ਪ੍ਰੋਗਰਾਮ ਦੇ ਵਿਚ ਕਿ ਹੁਣ ਜਿਸ ਏਰੀਏ ਦੇ ਵਿਚ ਰਾਤ ਨੂੰ ਡਿਸਟਰਬੈਂਸ ਸੀ ਜਿਹੜੀ 8:30 ਵਜੇ ਸ਼ੁਰੂ ਹੋ ਜਾਂਦੀ ਸੀ ਟੋਰਾਂਟੋ ਦੇ ਸਮੇਂ ਦੇ ਮੁਤਾਬਕ, ਉਹ ਸਹੀ ਹੋਈ ਹੈ ਕਿਉਂਕਿ ਸਾਡੇ ਇੰਜੀਨੀਅਰ ਨੇ ਅੱਜ ਸਾਨੂੰ ਦਸਿਆ ਹੈ ਕਿ ਉਨ੍ਹਾਂ ਨੇ ਜਿਹੜਾ ਪਾਰ ਸੀ ਉਹ ਇੰਸਟਾਲ ਕਰ ਦਿੱਤਾ ਹੈ। ਫਿਰ ਵੀ ਜੇਕਰ ਹੈ ਕੋਈ ਗੜਬੜ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ। ਅਰਸ਼,
1: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਤਵਾਦ ਨਾਲ ਜੁੜਿਆ ਸਵਾਲ ਪੁੱਛਣ ਵਾਲੇ ਇਕ ਪਾਕਿਸਤਾਨੀ ਪੱਤਰਕਾਰ ਨੂੰ ਤਿੱਖਾ ਜਵਾਬ ਦਿੱਤਾ ਹੈ। ਦਰਅਸਲ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਲਾਇਬੇਰੀਆ ਦੇ ਵਿਦੇਸ਼ ਮੰਤਰੀ ਸਾਰਾ ਬੇਸੋਲੋ ਨੇ ਸੰਯੁਕਤ ਰਾਸ਼ਟਰ ਹੈੱਡਕੁਆਟਰ ਵਿਖੇ ਸ਼ਿਪਿੰਗ ਅਤੇ ਮਲਾਹਾਂ ਦੀ ਸੁਰੱਖਿਆ ਬਾਰੇ ਮਿੱਤਰ ਦੇਸ਼ਾਂ ਦੇ ਸਮੂਹ ਤੇ ਪ੍ਰੈਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਬਿਆਨ ਤੋਂ ਬਾਅਦ ਪਾਕਿਸਤਾਨੀ ਪੱਤਰਕਾਰ ਖੜਾ ਹੋਇਆ ਤੇ ਜੈਸ਼ੰਕਰ ਵੱਲ ਉੱਚੀ ਆਵਾਜ਼ ਵਿਚ ਸਵਾਲ ਪੁੱਛਿਆ, ਤੁਹਾਡੀ ਸਰਕਾਰ ਪਾਕਿਸਤਾਨ ਵਿਚ ਅੱਤਵਾਦ ਨੂੰ ਸ਼ਹਿ ਦੇਣਾ ਬੰਦ ਕਦੋਂ ਕਰੇਗੀ, ਕਿੱਥੇ ਕਰੇਗੀ? ਇੱਥੇ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦਾ ਕਰਾਰਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਇਹ ਦਹਿਸ਼ਤਗਰਦਾਂ ਦਾ ਦੇਸ਼ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ, ਹੱਦ ਹੋ ਗਈ। ਇਸ ਨੂੰ ਲੈ ਕੇ ਕਾਫੀ ਵਰਲਡਵਾਈਡ ਵੀ ਚਰਚਾ ਛਿੜੀ ਹੋਈ ਹੈ। ਉਧਰ ਗਿਣਤੀ ਦੌਰਾਨ ਦਾਨ ਦੀ ਰਕਮ ਹੋਈ ਸੀ ਚੋਰੀ। CCTV ਚੋ 105 ਮਾਮਲੇ ਸਾਹਮਣੇ ਆਏ ਨੇ। ਸਿੱਟ ਨੇ ਕੀਤਾ ਖੁਲਾਸਾ, ਕੁਝ ਜਣਿਆਂ ਨੇ ਚੋਰੀ ਕੀਤੇ ਫੰਡਾਂ ਨੂੰ ਲੁਕਾ ਕੇ ਬਾਹਰ ਕੱਢਿਆ ਤੇ ਆਪਸ ਵਿਚ ਵੰਡਿਆ। ਭਾਰਤੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ ਵੱਲੋਂ ਚੜਾਵਾ ਘੁਟਾਲੇ ਦੇ ਮਾਮਲੇ ਵਿਚ ਦਾਇਰ ਕੀਤੀ ਲਗਭਗ 70,000 ਪੰਨਿਆਂ ਦੀ ਚਾਰਜਸ਼ੀਟ ਅਨੁਸਾਰ ਅਯੁੱਧਿਆ ਦੇ ਰਾਮ ਮੰਦਰ ਵਿਚ ਚੜਾਵੇ ਦੀ ਹੇਰਾਫੇਰੀ, ਨਕਦੀ ਗਿਣਤ ਅਤੇ ਪ੍ਰਕਿਰਿਆ ਦੌਰਾਨ ਹੋਈ। ਇਸ ਵਿਚ ਲੋਕਾਂ ਦਾ ਅਜਿਹਾ ਸਮੂਹ ਸ਼ਾਮਲ ਸੀ ਜਿਨ੍ਹਾਂ ਨੇ ਕਥਿਤ ਤੌਰ ਤੇ ਚੋਰੀ ਕੀਤੇ ਫੰਡਾਂ ਨੂੰ ਬਾਹਰ ਕੱਢਿਆ, ਲੁਕਾਇਆ ਤੇ ਆਪਸ ਵਿਚ ਵੰਡ ਲਿਆ। ਇਸ ਦਸਤਾਵੇਜ਼ ਜਾਂਚ ਦੌਰਾਨ ਬਰਾਮਦ ਕੀਤੇ ਗਏ ਹਜ਼ਾਰਾਂ ਸੁਨੇਹਿਆਂ, ਨਕਦੀ ਅਤੇ ਕੀਮਤੀ ਸਮਾਨ ਤੋਂ ਇਲਾਵਾ CCTV ਕੈਮਰਿਆਂ ਵਿਚ ਕੈਦ ਗਿਣਤੀ ਖੇਤਰ ਵਿਚੋਂ ਨਕਦੀ ਕੱਢਣ ਦੀਆਂ 105 ਘਟਨਾਵਾਂ ਦਾ ਹਵਾਲਾ ਦਿੰਦਾ। ਚਾਰਜਸ਼ੀਟ ਵਿਚ 8 ਮੁਲਜ਼ਮ ਜਿਹੜੇ ਨੇ ਉਨ੍ਹਾਂ ਦੇ ਨਾਮ ਜਿਹੜੇ ਨੇ ਸ਼ਾਮਲ ਦੱਸੇ ਗਏ ਹਨ। ਉਧਰ ਦਿੱਲੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਰੋਸ ਮਾਰਚ, ਦਿੱਲੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਦਿੱਲੀ ਦੇ ਕਾਲਕਾ ਜੀ ਮੰਦਰ ਨੇੜੇ ਕਥਿਤ ਸਮੂਹਕ ਜਬਰ ਜਨਾਹ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕਰਦਿਆਂ ਗਾਰਗੀ ਕਾਲਜ ਅਤੇ ਕਮਲਾ ਨਹਿਰੂ ਕਾਲਜ ਦੇ ਬਾਹਰ ਰੋਸ ਮਾਰਚ ਕੀਤਾ ਹੈ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਫਿਰ ਵਾਪਸ ਆਵਾਂਗੇ। ਅੱਜ ਤੁਹਾਨੂੰ ਇਕ ਨਵਾਂ ਜਮਾਨਾ ਦਾ ਆਰਟੀਕਲ ਵੀ ਸੁਣਾਵਾਂਗੇ। ਅਸੀਂ ਅਕਸਰ ਸੁਣਦੇ ਸੀ ਗਿਆ ਲਾਲ ਤੇ ਆਇਆ ਲਾਲ, ਇਹਦਾ ਇਹ ਮੁਹਾਵਰਾ ਕਿੱਥੋਂ ਸ਼ੁਰੂ ਹੋਇਆ ਇਹਦੇ ਉੱਤੇ ਵੀ ਨਿਕਲੇਗਾ। ਸੋ ਲੈ ਚੱਲਾਂਗੇ ਤੁਹਾਨੂੰ ਪੰਜਾਬ ਇਕ ਵਾਰੀ ਫਿਰ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਰੀਮਾ ਗੁਗਲਾਨੀ ਜੀ ਮੇਰੇ ਨਾਲ ਪ੍ਰੋਗਰਾਮ ਦੇ ਵਿਚ। ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਜੁੜ ਜਾਣਗੇ, ਹਲਕਾ ਫੁਲਕਾ ਗੀਤ ਸੰਗੀਤ ਵੀ ਚੱਲੇਗਾ ਤੇ ਅੰਜੂ ਜੀ ਅੱਜ ਛੁੱਟੀ ਤੇ ਨੇ ਤੇ ਨੋ ਇੰਗਲਿਸ਼ ਵਿਦ ਇਨ 1 ਮਿੰਟ ਮੈਂ ਕੁਝ ਮਿੰਟ ਲਈ ਤੁਹਾਡੀ ਪਲੇਅ ਕਰਾਂਗਾ ਔਰ ਤੁਸੀਂ ਜੇਕਰ ਪਲੇਅ ਕਰਨਾ ਚਾਹੋਗੇ ਖੇਡਣਾ ਚਾਹੋਗੇ ਕੁਝ ਹਾਸਾ ਠੱਠਾ ਹਾਸੀਆਂ ਖੇਡੀਆਂ ਤਾਂ ਆਪਾਂ ਕਰਾਂਗੇ ਰਲ ਕੇ। ਨੰਬਰ ਰਹੇਗਾ 905-813-1320। ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਰੀਅਲ ਨਿਊਜ਼ ਰੀਅਲ ਇੰਪੈਕਟ ਸ਼ੋਇੰਗ ਯੂ ਰੀਅਲ ਵਰਲਡ CJMR 1320 CJMR 1320 ਦਾ ਵੌਇਸ ਆਫ ਦਾ ਸਿਟੀ।
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
6: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
5: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
8: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ,
9: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
10: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਇਟੋਬੀਕੋ। ਫੋਨ ਨੰਬਰ 416-749-8333 ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
11: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
12: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 905-928-8557 Anaj Mart।
3: ਕਟਾਰੀਆ ਟੂਰਸ ਐਂਡ ਟ੍ਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
13: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
14: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
15: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
16: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
3: 647-88-6000
2: ਬਾਬਾ ਜੀ ਆ ਕਿਹੜਾ ਮੰਤਰ ਹੈ
3: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
2: ਪੱਕੀ ਗੱਲ ਬਾਬਾ ਜੀ
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ NRIMB.com
5: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
6: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
5: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ
7: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
5: ਯਾ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 427 416-679-9191
8: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
9: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
8: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
9: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
8: ਤੇ ਮੇਰੇ ਜੀਜੇ ਲਈ ਘੜੀ
9: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
8: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
11: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀ ਆ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ
12: ਇਹਨਾਂ ਕੋਲ ਟੈਂਟ ਟੇਬਲ ਚੇਅਰ LED ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 647-708-0079
13: Bed, dining table, sofa. ਕਰ ਲਈ ਲੈਣਾ ਜਾਂ ਦੇਣਾ ਤੋਹਫਾ
14: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ ਯਾਨੀ ਹਾਈ ਪੁਆਇੰਟ ਫਰਨੀਚਰ ਕਸਟਮ ਮੇਡ ਕੈਨੇਡੀਅਨ ਮੇਡ ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ
13: 7550 ਕਿੰਬਲ ਸਟ੍ਰੀਟ ਮਿਸੀਸਾਗਾ ਕਾਲ 647-382-5500
15: ਪੀ ਰੈਨੋਵੇਸ਼ਨ ਦਾ ਪੈਗਾਮ ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ ਵਾਸ਼ਰੂਮ ਸਪੈਸ਼ਲਿਸਟ ਟੀਮ ਪੀ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 647-648-1847 ਵਾਸ਼ਰੂਮ ਸਪੈਸ਼ਲਿਸਟ ਟੀਮ ਪੀ ਰੈਨੋਵੇਸ਼ਨ
16: ਸੋਲਿਡ ਬੰਪਰ ਚਮਕਾ ਮਾਰੇ ਮਠਾਰੂ ਵੈਲਡਿੰਗ ਤੋਂ ਪਵਾ ਲੋ ਸਾਰੇ
17: ਮਠਾਰੂ ਵੈਲਡਿੰਗ ਪਵਾਓ ਮੂਸ ਬੰਪਰ ਡੀਅਰ ਬੰਪਰ ਡੀਜ਼ਲ ਟੈਂਕ ਲੋਕ ਡ੍ਰਿਲਰ ਰੈਂਪ ਟਾਇਰ ਰੈਕ ਡ੍ਰਿਲਰ ਰਿਪੇਅਰ ਅਲਮੀਨੀਅਮ ਪਲੇਟ ਬੰਪਰ
18: ਕਾਲ ਸਨੀ ਮਠਾਰੂ
17: 647-463-55 647-460-6355
18: ਮਠਾਰੂ ਵੈਲਡਿੰਗ ਯੂਨਿਟ 198 ਰਦਰਫੋਰਡ
16: ਮਠਾਰੂ ਵੈਲਡਿੰਗ
15: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਸਾਗ ਬਣਿਆ ਬਣਾਇਆ ਵੀ ਮਿਲਦਾ ਹੈ ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲਡ ਜਾਣਕਾਰੀ ਲਈ ਕਾਲ ਕਰੋ 905-840-9000 ਕੈਲੇਡਨ ਸਬਜ਼ੀ ਫਾਰਮ ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
19: ਭੈਣ ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
20: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
21: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
19: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
21: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165 416-213-1165। ਸਮੋਸਾ ਐਂਡ ਸਵੀਟ ਫੈਕਟਰੀ।
22: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ। ਬੈਰਿਸਟਰ ਸੋਲੀਸਿਟਰ, ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 9052-3287-00। ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ ਬੱਲੇ ਬੱਲੇ।
23: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
24: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ
25: ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805, 905-605-6605।
26: GTA ਫਲੋਰਿੰਗ ਕੈਨੇਡਾ।
27: GTA ਫਲੋਰਿੰਗ ਕੈਨੇਡਾ।
28: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਸ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
29: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900,
28: ਔਰ ਵਿਜ਼ਿਟ www.calidonpaving.com।
15: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT 4878, ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
30: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।

0: You're listening to CNN Toronto, Chawla News Network Toronto.
1: ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬਹੁਤ ਜਲਦੀ ਅਸੀਂ ਇਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਸਨ ਟ੍ਰੈਫਿਕ ਕੋਰਟ ਐਡਵੋਕੇਟ ਜੇ ਕਰੋਟੀ ਸਾਹਿਬ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲੇਕਲ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਕਿਸੇ ਵੀ ਤਰ੍ਹਾਂ ਦੀਆਂ ਜੇਕਰ ਤੁਸੀਂ ਸੀਮਾਵਾਂ ਲੈਣੀਆਂ ਨੇ ਤਾਂ ਕਰੋਟੀ ਸਾਹਿਬ ਨੂੰ ਕਾਲ ਕਰ ਸਕਦੇ ਹੋ 416-716-3464। ਆਲਬਿਨ ਅਜ਼ਲਿਨ ਦੇ ਚੌੜੇ ਬਿਆਰ ਦੇ ਵਿਚ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੈ। ਜੇਕਰ ਤੁਸੀਂ ਵਾਕਈ ਹੀ ਚਾਈਨੀਜ਼ ਟੇਸਟ ਦਾ ਖਾਣਾ ਖਾਣ ਦੇ ਸ਼ੌਕੀਨ ਹੋ ਅੰਡਰ ਲੀਗਲ ਲਾਇਸੈਂਸ 2648 ਅਜ਼ਲਿੰਗਟਨ ਐਟ ਆਲਬਿਨ ਟੇਕ ਆਊਟ ਕੇਟਿੰਗ ਦਾ ਵੀ ਕੰਮ ਕਰਦੇ ਨੇ। ਹੱਕਾ ਚੌਮਿਨ, ਮਨਚੂਰੀ ਚਿਕਨ, ਚਿਲੀ ਚਿਕਨ, ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਲਈ ਤੁਸੀਂ ਕਾਲ ਕਰ ਸਕਦੇ ਹੋ 416-749-8383-416-749-8383-3। ਬੈਸਟ ਰੈਨੋਵੇਸ਼ਨ ਜੋ ਤੁਹਾਡੇ ਸ਼ਹਿਰ ਦੇ ਵਿਚ ਹੈ, ਜਿੱਥੋਂ ਤੁਸੀਂ, ਮੈਂ ਅਕਸਰ ਰੋਜ਼ ਕਹਿੰਦਾ ਕਿ ਤੁਸੀਂ ਸਰਦੀਆਂ ਤੋਂ ਪਹਿਲਾਂ ਆਪਣੇ ਘਰ ਦੀ ਬੇਸਮੈਂਟ ਦਾ ਇਕ ਭਲਵਾਨੀ ਗੇੜਾ ਜ਼ਰੂਰ ਮਾਰੋ। ਥੱਲੇ ਟੌਰਚ ਮਾਰ ਕੇ ਵੇਖੋ ਕਿ ਕਿਤਿਓਂ ਡਰਾਈਵਾਲ ਸਿੱਲੀਆਂ ਤੇ ਨਹੀਂ। ਜੇ ਸਿੱਲੀਆਂ ਹਨ ਤਾਂ ਡੇਂਜਰਸ ਜ਼ੋਨ ਦੇ ਵਿਚ ਹੋ, ਇਸ ਤੋਂ ਪਹਿਲਾਂ ਕਿ ਜ਼ਿਆਦਾ ਨੁਕਸਾਨ ਹੋਵੇ। ਇੰਟੀਰੀਅਰ ਕਰੈਕ ਰਿਪੇਅਰ ਯੂਜ਼ਿੰਗ ਪ੍ਰੋਫੈਸ਼ਨਲ ਈਪੋਕਸੀ ਇੰਜੈਕਸ਼ਨ, 25 ਸਾਲ ਦੀ ਵਾਰੰਟੀ ਦੇ ਨਾਲ ਪੇਪਰ ਵਰਕ ਕਰਕੇ ਕੋਈ ਘਰ ਦਾ ਕੰਪਲੀਟ ਬੇਸਮੈਂਟ ਦਾ ਕੰਮ ਕਰਾਉਣਾ ਜਾਂ ਰੈਨੋਵੇਸ਼ਨ ਦਾ, ਕੌਂਕਰੀਟ ਦੇ ਸਟੈਪ ਐਂਡ ਪੈਟੀਓ, ਨਿਊ ਸਾਈਡ ਡੈਂਟਸ ਡੋਰ ਆਦਿ ਲਈ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ ਨੂੰ 416-456-4165-4565। ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ, ਇੰਜਨ ਟਰਾਂਸਮਿਸ਼ਨ ਰੀਬਿਲਡ, ਡੀਪੀਐਫ ਕਲੀਨਿੰਗ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਸਰਵਿਸ ਲੈਣੀ ਹੈ। 14 ਸਾਲ ਦਾ ਐਕਸਪੀਰੀਅੰਸ ਹੈ। ਵੀਰ ਸੁੱਖਾ ਢੇਸੀ, ਹੈਪੀ ਬੜਿਆਲ ਜੀ ਨੂੰ, ਵਨ ਗੁੱਡ ਮਾਰਕ ਪਲੇਸ, ਈ ਟੋਬੀਕੋ, 647-9957-6477-706-9257 ਤੇ ਕਾਲ ਕਰੋ। ਐਨਆਰਆਈ ਮੈਰਿਜ ਬਿਊਰੋ ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਐਨਆਰਆਈ ਮੈਰਿਜ ਬਿਊਰੋ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ। 647-888-6000। ਰਿਟਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ। ਬਹੁਤ ਹੀ ਸ਼ਾਨਦਾਰ ਫਰਨੀਚਰ, ਸੋਹਣੇ ਤਰੀਕੇ ਨਾਲ ਡਿਸਪਲੇ ਕੀਤਾ ਹੋਇਆ। ਰਿਟਸ 5200 ਡਿਕਸੀ ਮੈਥਿਸਨ ਤੇ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। ਜੈਸਮੈਨ ਰੋਹਿਤ ਨੂੰ 905-232-7499 ਤੇ ਤੁਸੀਂ ਕਾਲ ਕਰ ਸਕਦੇ ਹੋ। ਕੈਲਡਨ ਸਬਜ਼ੀ ਫਾਰਮ ਤੇ ਸਾਗ ਦੀ ਜਿਹੜੀ ਹੈ ਜੀ ਗੁਸ਼ਲ ਤੁਹਾਨੂੰ ਮਿਲੇਗੀ $1 ਦੀ ਇੱਕ ਕੱਠੀਆਂ, ਜਿੰਨੀਆਂ ਮਰਜ਼ੀ ਲੈ ਸਕਦੇ ਹੋ, 100, 200, 250, 300, ਨੋ ਪ੍ਰੋਬਲਮ। ਆਪਣੇ ਖੇਤਾਂ ਦੇ ਵਿਚ ਸਾਗ ਬੜੀ ਰੀਝ ਨਾਲ ਲਗਾਉਂਦੇ ਨੇ ਪੰਜਾਬੀਆਂ ਦੇ ਰੂਹ ਦੀ ਖੁਰਾਕ। ਮੂਲੀਆਂ $5-7 ਦੀਆਂ, ਐਗ ਪਲਾਂਟ ਬਲੈਕ ਬਿਊਟੀ $1 ਦਾ, ਚਾਹੇ ਛੋਟਾ ਲੈ ਲਓ ਚਾਹੇ ਵੱਡਾ ਲੈ ਲਓ। ਛੱਲੀਆਂ ਲੈ ਕੇ ਆਉਣੀਆਂ ਨੇ ਤੁਸੀਂ ਆਪਣੇ ਖੇਤਾਂ ਦੇ ਵਿਚ ਉਨ੍ਹਾਂ ਦੀਆਂ। ਇਸ ਤੋਂ ਇਲਾਵਾ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਬਤਾਊ, ਛੋਟੇ ਵੱਡੇ ਸ਼ਿਮਲਾ ਮਿਰਚਾਂ ਵਗੈਰਾ ਜੋ ਉਨ੍ਹਾਂ ਦੇ ਖੇਤਾਂ ਵਿਚ ਤਿਆਰ ਕੀਤੀ ਜਾਂਦੀ ਬਹੁਤ ਹੀ ਅੱਛਾ। ਤੁਸੀਂ ਹਲਵਾ ਕੱਦੂ ਲੈ ਕੇ ਆਉਣੇ ਨੇ, ਘੀਆ ਤੋਰੀਆਂ ਲੈ ਕੇ ਆਉਣੀਆਂ ਨੇ, ਸਾਰਾ ਕੁਝ ਮਿਲੇਗਾ। ਇਸ ਤੋਂ ਇਲਾਵਾ ਬੜਾ ਵੱਡਾ ਭੰਡਾਰ ਹੈ, ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ ਦੇ, ਹਰ ਸਾਈਜ਼ ਦੇ, ਹਰ ਤਰ੍ਹਾਂ ਦੇ ਬਰਤਨ, ਘੜੇ ਲੈਣੇ ਨੇ ਮਿੱਟੀ ਦੇ, ਉਹ ਵੀ ਮਿਲ ਜਾਣਗੇ। ਔਰ ਤੁਸੀਂ ਜੇਕਰ ਵਲਟੋਏ ਵਲਟੋਈਆਂ ਲੈਣੀਆਂ ਨੇ ਉਹ ਵੀ ਮਿਲ ਜਾਣਗੀਆਂ, ਗਾਗਰਾਂ ਮਿਲ ਜਾਣਗੀਆਂ, ਪਰਾਤਾਂ ਪਿੱਤਲ ਦੀਆਂ ਮਿਲ ਜਾਣਗੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ ਸਟੀਲ ਦੇ ਤੁਸੀਂ ਬਰਤਨ ਲੈਣੇ ਨੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਸਪੈਸ਼ਲ ਬਣਿਆ ਬਣਿਆ ਵੀ ਮਿਲੇਗਾ। ਤੇ ਜੇਕਰ ਤੁਸੀਂ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਮਰਜ਼ੀ। 905-840-9000 ਤੇ ਕਾਲ ਕਰ ਸਕਦੇ ਹੋ। ਲਓ ਆਰਟੀਕਲ ਗਿਆ ਲਾਲ ਨਹੀਂ ਟਲਦਾ। ਵੈਸੇ ਤਾਂ ਵੱਖ ਵੱਖ ਅਖਬਾਰਾਂ ਦੇ ਵਿਚ ਰਿਪੋਰਟ ਛਪੀ ਹੈ ਸਾਰੀ ਦੀ ਸਾਰੀ, ਪਰੰਤੂ ਇਸ ਨੂੰ ਟਾਈਟਲ ਦਿੱਤਾ ਰੌਚਕ, ਗਿਆ ਲਾਲ। ਹਾਂਜੀ, ਉਹ ਕਹਿੰਦੇ ਗੰਗਾ ਗਏ ਗੰਗਾ ਰਾਮ, ਜਮਣਾ ਗਏ ਜਮਣਾ ਦਾਸ ਵਾਲੀ ਗੱਲ ਹੈ। ਗਿਆ ਲਾਲ ਨਹੀਂ ਟਲਦਾ ਬਾਏ ਨਵਾਂ ਜ਼ਮਾਨਾ। ਪਰੰਤੂ ਉਸ ਤੋਂ ਪਹਿਲਾਂ IPTV ਬਾਕਸ ਦੀ ਸਰਵਿਸ ਤੁਸੀਂ ਲੈ ਸਕਦੇ ਹੋ ਵਾਇਆ ਰੰਗਲਾ ਪੰਜਾਬ। 12 ਮਹੀਨਿਆਂ ਦਾ $100, 2 ਦਿਨ ਦਾ ਟ੍ਰਾਇਲ ਫਰੀ ਤੇ ਪੈਸੇ ਤੁਹਾਡੇ ਡੁੱਬਦੇ ਨਹੀਂ। ਅਸੀਂ ਜਿੰਨਾ ਚਿਰ ਜੀਨੇ ਆ 647-554-5508-589 ਤੇ ਦੂਸਰਾ ਪੀਜ਼ਾ ਮਸ਼ੀਨ ਦੀ ਜਿਹੜੀ 2 ਫਿਲੋਸਫਰ ਸਟਿਲ ਤੇ ਬ੍ਰਾਂਚ ਹੈ ਉਹ ਹੁਣ ਆਫਟਰ ਰੈਨੋਵੇਸ਼ਨ ਤੁਹਾਡੇ ਲਈ ਖੁੱਲ ਚੁੱਕੀ ਹੈ। ਪੀਜ਼ਾ ਮਸ਼ੀਨ 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ ਤੁਸੀਂ ਲੈ ਸਕਦੇ ਹੋ ਜੀ। ਉਨ੍ਹਾਂ ਦੇ ਕੋਲੋਂ ਸਿਰਫ਼ ਤੇ ਸਿਰਫ਼ ਪਿਕਅਪ ਸਪੈਸ਼ਲ $24 ਤੇ 99 ਸੈਂਟ 24 ਡਾਲਰ ਤੇ 99 ਸੈਂਟ ਦੇ ਵਿਚ ਤੁਸੀਂ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਪਹਿਲਾਂ ਅਕੀਦਾ ਸਾਹਿਬ ਦਾ ਸਮਾਂ ਹੋ ਗਿਆ, ਆਪਾਂ ਅਕੀਦਾ ਸਾਹਿਬ ਨਾਲ ਕਰਦੇ ਹਾਂ ਗੱਲਬਾਤ। ਉਸ ਤੋਂ ਬਾਅਦ ਗਿਆ ਲਾਲ ਨਹੀਂ ਢਲਦਾ, ਕੀ ਹੈ ਟਾਈਟਲ ਤਾਂ ਨਸ਼ਾ ਨਾ ਕਰਾਂਗੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: You're listening to CNN Toronto, Chawla News Network Toronto.
1: ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਹੈ ਗੱਲਬਾਤ ਕਰੀਏ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ, ਮੈਂ ਇੱਕ ਰਿਕੁਐਸਟ ਮੇਰੀ ਹੱਥ ਜੋੜ ਕੇ ਬੇਨਤੀ, ਤੁਹਾਡਾ ਸਾਥ ਚਾਹੀਦਾ, ਤੁਹਾਡਾ ਪਿਆਰ ਚਾਹੀਦਾ। ਤੁਹਾਡੇ ਵੱਲੋਂ ਮੈਨੂੰ ਬਹੁਤ ਵੱਡੀ ਸਮਝ ਲਓ ਕਿ ਤੁਸੀਂ ਸਾਡੇ ਹੈਲਪਰ ਹੋ, ਸਹਿਯੋਗੀ ਹੋ, ਟੀਮ ਦੇ ਮੈਂਬਰ ਹੋ। ਅਸੀਂ ਅੱਜ ਜਿਹੜਾ CMR 1320 AM ਦਾ ਜਿਹੜਾ ਟਾਵਰ ਹੈ ਉਹਦੇ ਤੇ ਸਾਡਾ ਥੋੜਾ ਜਿਹਾ ਕੰਮ ਚੱਲ ਰਿਹਾ ਸੀ। ਉਹ ਕੰਮ ਸਾਡੇ ਟੈਕਨੀਸ਼ੀਅਨ ਨੇ ਸਾਨੂੰ ਦੱਸਿਆ ਕਿ ਪੂਰਾ ਹੋ ਗਿਆ, ਉਹਦਾ ਪਾਰਟ ਜਿਹੜਾ ਸੀ ਪਾਇਆ ਹੈ ਉਹ ਸਹੀ ਵਰਕ ਕਰ ਰਿਹਾ ਜਾਂ ਨਹੀਂ ਕਰ ਰਿਹਾ। ਕਿਉਂਕਿ ਸਵੇਰੇ ਤਾਂ ਇਹ 5 ਵਜੇ ਜਦੋਂ ਵੱਜਦੇ ਨੇ, ਨਿਆਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਟਫੋਰਡ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਖਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੇ ਅੱਜ ਨਿਊ ਮਾਰਕੀਟ ਤੋਂ ਵੀ ਕਾਲਾਂ ਆਈਆਂ ਨੇ, ਮੈਂ ਟੈਕਸਟ ਮੈਸੇਜ ਵੀ ਆਏ ਹਨ। ਔਰ ਮੈਂ ਚਾਹੁੰਦਾ ਹਾਂ ਕਿ ਇਸ ਵਕਤ ਸਾਨੂੰ ਟਰਬਲ ਸ਼ੂਟ ਹੁੰਦੀ ਸੀਗੀ ਰਾਤ ਦੇ ਸ਼ੋਅ ਦੀ, ਇਸੇ ਕਰਕੇ ਅਸੀਂ 10 ਵਜੇ ਤੱਕ ਸ਼ੋਅ ਨਹੀਂ ਸੀ ਕੀਤਾ। ਤੁਹਾਨੂੰ ਅੱਜ ਉਹ ਪਾਠ ਪਿਆ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਇਧਰ ਕਿਸੇ ਵੀ ਏਰੀਏ ਦੇ ਵਿਚ ਜਿੱਥੇ ਤੁਹਾਨੂੰ ਡਿਸਟਰਬੈਂਸ ਆਉਂਦੀ ਸੀ, ਤਾਂ ਪਲੀਜ਼ ਬਰਾਏ ਕਰਮ ਬਰਾਏ ਮਿਹਰਬਾਨੀ ਸਾਡਾ ਸਾਥ ਦਿੱਤਾ ਜਾਵੇ, ਸਾਨੂੰ ਦੱਸਿਆ ਜਾਵੇ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਇਸ ਏਰੀਏ ਦੇ ਵਿਚ ਪ੍ਰੋਗਰਾਮ ਸੁਣ ਰਿਹਾ ਹੈ। ਸਾਡੀ ਟੀਮ ਤੁਹਾਡੀ ਹਮੇਸ਼ਾ ਲਈ ਧੰਨਵਾਦੀ ਹੋਵੇਗੀ। ਮੈਂ ਕੀਦਾ ਸਾਹਿਬ ਨਾਲ ਗੱਲਬਾਤ ਆਰੰਭ ਕਰਾਂ। 905-813-1320 905-813-1320। ਜੇ ਕਿਤੇ ਡਿਸਟਰਬੈਂਸ ਹੈ ਸਾਡੇ ਪ੍ਰੋਗਰਾਮ ਦੇ ਪ੍ਰਤੀ, ਤੁਸੀਂ 1320 ਪ੍ਰਤੀ ਬਾਰ ਬਾਰ ਬੋਲ ਸਕਦੇ ਹੋ, ਤੇ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ABC ਰੇਡੀਓ ਪ੍ਰੋਗਰਾਮ ਦਾ ਔਨ ਏਅਰ ਆ ਕੇ ਜ਼ਿਕਰ ਨਾ ਕਰਿਓ ਜੇ ਤੁਸੀਂ ਵਾਕਈ ਸਾਨੂੰ ਪਿਆਰ ਕਰਦੇ ਹੋ, ਤੇ ਧੰਨਵਾਦੀ ਹੋਵਾਂਗੇ। ਕਿਉਂਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ, ਹੋ ਸਕਦਾ ਕਿਸੇ ਵੇਲੇ ਕਿਸੇ ਨੂੰ ਕੋਈ ਓਬਜੈਕਸ਼ਨ ਸਾਡੇ ਨਾਲ ਹੋਵੇ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਪਹਿਲਾਂ ਹੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਹ ਕੰਮ ਸਾਨੂੰ ਆਫ ਦੀ ਏਅਰ ਦੱਸ ਦਿਓ ਵੀ ਭਾਈ ਤੁਹਾਡੇ ਪ੍ਰੋਗਰਾਮ ਦੇ ਵਿਚ ਆਹ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਕਾਲ ਕਰਨ ਲਈ ਨੰਬਰ ਹੈ 905-813-1320 ਜਾਂ ਅਰਸ਼ 416-303-1515।
0: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
1: ਇਹ ਆਕਾਸ਼ਵਾਣੀ 1320 AM ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਜ ਦੀ ਇਸ ਮਹਿਫਲ ਦੇ ਵਿਚ ਇਕ ਵਾਰੀ ਫਿਰ ਤੋਂ ਆਪ ਜੀ ਦਾ ਸਵਾਗਤ ਹੈ। ਸਟੂਡੀਓ ਦੇ ਨੰਬਰ ਨੇ 905-813-1320 905-813-1320। ਅਸੀਂ ਗੱਲਬਾਤ ਬਹੁਤ ਜਲਦੀ ਕਰਾਂਗੇ ਸਾਡੇ ਵੀਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ, ਔਰ ਤੁਸੀਂ ਗੱਲਬਾਤ ਦੇ ਵਿਚ ਸ਼ਾਮਲ ਹੋਣਾ ਚਾਹੋ। ਨੰਬਰ ਰਹੇਗਾ 905-813-1320 905-813-1320 ਤੇ ਕਾਲ ਕੀਤਾ ਜਾ ਸਕਦਾ। ਸੋ ਐਨੀ ਮੂਮੈਂਟ ਅਸੀਂ ਜੁੜਨ ਜਾ ਰਹੇ ਹਾਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ ਪ੍ਰੋਗਰਾਮ ਦੇ ਨਾਲ, ਇਸੇ ਹੀ ਤਰ੍ਹਾਂ ਜੁੜੇ ਰਹਿਣਾ।
0: You're listening to CNN Toronto, Chawla News Network Toronto.
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
2: Gurdeep Singh Nanua. I'm a lawyer at Nanua and Yoffe Lawyers.
3: If you were involved in a motor vehicle accident, a slip and fall, or any kind of accident that results in personal injury, please let us know. We can help.

0: Action. Open 7 days a week. Located at 1850 Albion Road, Etobicoke.
1: 3 locations to serve you.
2: शहर दी आवाज, दिला दी पुकार. Your city, your voice, your radio star. आ गया फेर तो एक बार, तुहाड़ा अपना CJMR 1320.
3: Welcome back, चावला न्यूज नेटवर्क टोरंटो. तुसी इस वक्त सुन रहे हो सरदार गुरनाम सिंह जी अकीदा साहब ना करांगे गलबात. टूडे इज फ्राइडे, 7:32 हो चुके ने, ते पंजाबी च कह लिए कि अद्धा टाइम लंघ गया ते अद्धा बाकी है. जे तुसी 10 बजे तक दा चाहुंदे हो समां कि असी वधाईए सोमवार नूं, तां तुहाडे वल्लों फीडबैक बड़ी जरूरी है कि असी 9 बजे तक सानूं दस्या गया सी टेक्नीशियन ने कि साडे इंजीनियर ने कि आपां टावर जिहड़ा मूव कीता है ओहदा इक रीजन है कि सानूं रात नूं सदा थोड़ी जी डिस्टर्बेंस आवे क्योंकि साडे कोल ओह लोड़ींदा पार्ट नहीं सी उस वक्त, ते ओह पार्ट अज साडे इंजीनियर ने इंस्टॉल कीता है. अबाउट 8:30 ਤੋਂ ਬਾਅਦ ਮੈਨੂੰ ਤੁਹਾਡੀ ਫੀਡਬੈਕ ਬਹੁਤ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਸੁਣਦੇ ਸੀ ਡਿਸਟਰਬੈਂਸ ਆ ਰਹੀ ਸੀ, ਤੇ ਉਨ੍ਹਾਂ ਵੱਲੋਂ ਤਾਂ ਹਰੀ ਝੰਡੀ ਹੈ ਕਿ ਹੁਣ ਕਿੜਕਿੜ ਨਹੀਂ ਆਵੇਗੀ, ਟੱਲੀ ਵਾਂਗੂ ਟਣਕੇਗਾ. ਔਰ ਤੁਸੀਂ ਸਾਨੂੰ ਸਾਥ ਜ਼ਰੂਰ ਦਿਓ, ਤੇ ਜੇ ਤੁਸੀਂ ਸਾਥ ਦਿਓਗੇ ਤਾਂ ਫਿਰ ਅਸੀਂ ਸੋਮਵਾਰ ਨੂੰ 6 ਤੋਂ 10 ਕਰ ਦੇਵਾਂਗੇ, ਨਹੀਂ ਤਾਂ ਫਿਰ 6 ਤੋਂ 9 ਫਿਲਹਾਲ ਰਹੇਗਾ ਜਿੰਨਾ ਚਿਰ ਤੁਹਾਡੇ ਵੱਲੋਂ ਪ੍ਰੋਪਰ ਸਾਨੂੰ ਫੀਡਬੈਕ ਨਹੀਂ ਮਿਲਦੀ. ਸੋ ਇਹ ਇੱਕ ਸਾਨੂੰ ਥੋੜਾ ਜਿਹਾ ਤੁਹਾਡਾ ਸਾਥ ਚਾਹੀਦਾ, ਤੇ ਇਹ ਬਹੁਤ ਵੱਡਾ ਸਾਥ ਹੋਵੇਗਾ, ਥੋੜਾ ਨਹੀਂ ਬਹੁਤ ਵੱਡਾ ਸਾਥ ਹੋਵੇਗਾ. ਜਿਸ ਵੀ ਏਰੀਏ ਦੇ ਵਿੱਚ ਤੁਸੀਂ ਡਰਾਈਵ ਕਰ ਰਹੇ ਹੋ, ਸੁਣ ਰਹੇ ਹੋ ਤਾਂ ਕਾਲ ਜ਼ਰੂਰ ਕਰਿਓ, ਨੰਬਰ 905-813-1320. ਕਾਲਰ ਵੈਲਕਮ ਜੀ.
4: ਸਤਿ ਸ਼੍ਰੀ ਅਕਾਲ ਜੀ.
3: ਸਤਿ ਸ਼੍ਰੀ ਅਕਾਲ.
4: ਆਹਾ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਟੱਲੀ ਵਾਂਗੂ ਟਾਂਕਣਾ, ਇਹ ਤਾਂ 2006 ਤੋਂ ਸੁਣ ਰਿਹਾ ਮੈਂ.
3: ਮਿਹਰਬਾਨੀ. ਕਿਸ ਏਰੀਏ ਸੁਣ ਰਹੇ ਹੋ?
4: ਪਰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸੇਮ ਆਪਣੇ ਜਿਹੜੇ ਚੈਨਲ ਤੋਂ ਸ਼ੁਰੂ ਕੀਤੇ ਵਾਪਸ ਆ ਗਏ.
3: ਮਿਹਰਬਾਨੀ ਜਨਾਬ, ਥੈਂਕ ਯੂ, ਥੈਂਕ ਯੂ.
4: ਪਰ ਰਹੋ ਹੁਣ ਪੱਕਾ,
3: ਚਾਬੀਆਂ ਲੈ ਕੇ ਆਏ ਆ ਬਾਬਾ ਜੀ, ਹੁਣ ਤਾਂ ਆਖਰੀ ਸਾਹ ਤੱਕ ਹੀ ਆ,
4: ਕਿਉਂਕਿ ਇੱਕ ਦੋ ਵਾਰੀ ਚੇਂਜ ਹੋ ਗਿਆ ਸੀ ਥੋੜਾ ਜਿਹਾ.
3: ਇੱਕ ਵਾਰੀ ਹੋਇਆ ਜੀ, ਮੇਰੀ ਲਾਈਫ ਚ ਇੱਕ ਵਾਰੀ ਹੋਇਆ ਜੀ, 1997
4: ਮੈਨੂੰ ਪਤਾ. ਹਾਂਜੀ,
3: ਇੱਕ ਵਾਰੀ ਹੋਇਆ, ਚਲੋ ਉਹ ਸਾਡੇ ਹੱਥ ਵਸ ਨਹੀਂ, ਪਰ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੀ ਆ. ਇਹਦੇ ਨਾਲ ਇਹ ਆ ਕਿ ਆਪਾਂ ਹੁਣ ਚਾਬੀਆਂ ਲੈ ਕੇ ਆਏ ਕਮਿਊਨਿਟੀ ਵਾਸਤੇ. 70 ਸਾਲ ਤੋਂ ਚੱਲਦਾ ਇਹ ਪ੍ਰੋਗਰਾਮ, ਤੁਹਾਡਾ ਆਪਣਾ ਹੋ ਗਿਆ ਕਮਿਊਨਿਟੀ ਦਾ. ਮਿਹਰਬਾਨੀ. ਅਜੇ ਅਸੀਂ ਫਿਲਹਾਲ ਸਵੇਰੇ ਮਤਲਬ 9:58 ਸਮਝ ਲਓ ਕਿ ਮੈਨੂੰ ਕਹਿੰਦੇ ਕਿ ਤੂੰ ਸਵੇਰੇ ਵੀ ਉੱਠ ਕੇ ਬਹਿ ਜਾਂਦਾ, ਰਾਤ ਨੂੰ ਵੀ 10-10 ਵਜੇ ਤੱਕ ਬੈਠਣ, ਕਰਦਾ ਕਿਵੇਂ ਆ? ਇਹ ਨਾ ਇੱਕ ਪੈਸ਼ਨ ਬਣ ਗਿਆ, ਮਤਲਬ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੋ ਗਿਆ. ਅਸੀਂ ਤਾਂ ਵੈਕੇਸ਼ਨ ਤੇ ਜਾਈਏ, ਉੱਥੋਂ ਵੀ ਸਾਨੂੰ ਇਹਦੇ ਸੁਪਨੇ ਆਉਂਦੇ ਰਹਿੰਦੇ. ਸੋ ਇਸ ਕਰਕੇ ਇੱਕ ਹੌਬੀ ਹੈ ਜੀ, ਤੇ ਦਿਲੋਂ ਕਰੀਦਾ ਇਹਨੂੰ. ਜੇ ਤੁਹਾਡਾ ਫੀਡਬੈਕ ਸਾਨੂੰ ਪ੍ਰੋਪਰ ਮਿਲੀ ਕਿ ਜਿਸ ਏਰੀਏ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਡਿਸਟਰਬੈਂਸ ਹੈ ਤੇ ਦੂਰ ਹੋ ਗਈ, ਤਾਂ ਦੱਸਿਓ ਫਿਰ ਸੋਮਵਾਰ ਨੂੰ ਆਪਾਂ 10 ਵਜੇ ਤੱਕ ਘੋੜੇ ਬੀੜ ਲੈਣੇ ਆ, ਤੇ ਉਦੋਂ ਬਾਅਦ ਫਿਰ ਚੱਲ 12 ਵਜੇ ਤੱਕ ਵੀ ਕਰਦੇ ਰਹੇ ਹਾਂ, ਸਵੇਰੇ 10 ਤੋਂ 12, ਰਾਤ ਨੂੰ 6 ਤੋਂ 10 ਹੋਵੇਗਾ, ਤੇ ਨਾਲ ਦੀ ਨਾਲ ਕੁਝ ਇੱਕ ਨਵੇਂ ਹੋਸਟ ਜਿਹੜੇ ਨੇ ਉਹ ਲਾਈਨ ਅਪ ਨੇ. ਜਦੋਂ ਹੀ ਸਾਡੀ ਇਹ ਟੈਸਟਿੰਗ ਪੀਰੀਅਡ ਖਤਮ ਹੋ ਗਿਆ, ਫਿਰ ਉਨ੍ਹਾਂ ਦੇ ਜ਼ਿਕਰ ਤੇ ਉਨ੍ਹਾਂ ਦੇ ਨਾਮ ਤੇ ਫੁੱਲ ਪਲੈਜ ਪ੍ਰਮੋਸ਼ਨ ਜਿਹੜੀ ਹੈ ਹੋਵੇਗੀ ਵੱਖ ਵੱਖ ਸ਼ਹਿਰਾਂ ਦੇ ਵਿੱਚ. ਜਿੱਥੋਂ ਜਿੱਥੋਂ ਸਾਨੂੰ ਫੀਡਬੈਕ ਮਿਲੀ ਆ, ਉੱਥੇ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਐਡਵਰਟਾਈਜ਼ਮੈਂਟ ਇਸ ਚੈਨਲ ਦੀ ਪ੍ਰੋਪਰ ਫੇਅਰ ਕੀਤੀ ਜਾਵੇ. ਕੀਦਾ ਸਾਹਿਬ, ਵਾਜਿਆਂ ਗਾਜਿਆਂ ਦੇ ਨਾਲ ਸ਼ੁੱਕਰਵਾਰ ਦੀ ਮਹਿਫਲ ਦੇ ਵਿੱਚ ਸਵਾਗਤ ਜੀ ਆਇਆਂ ਨੂੰ.
5: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰੇ ਸਰੋਤਿਆਂ ਨੂੰ ਜੀ, ਸ਼ੁਕਰੀਆ.
3: ਕੀ ਹਾਲ ਚਾਲ? ਠੀਕ ਠਾਕ ਹੋ?
5: ਵਧੀਆ ਜੀ, ਵਧੀਆ ਚਾਵਲਾ ਸਾਹਿਬ, ਫਸਟ ਕਲਾਸ
3: ਜੀ. 9058131320, 905-813-1320, 9058131320. ਕੀਦਾ ਸਾਹਿਬ, ਕਹਿੰਦੇ ਕਿ ਵਕਤ ਬੜਾ ਬਲਵਾਨ ਹੈ, ਵਕਤ ਬੜਾ ਬਲਵਾਨ ਹੈ ਮਹਿਰਮ, ਵਕਤ ਬੜਾ ਕੁਝ ਕਰ ਜਾਂਦਾ, ਵਕਤ ਨਾਲ ਹੀ ਜਿਉਂਦਾ ਬੰਦਾ ਤੇ ਵਕਤ ਨਾਲ ਹੀ ਮਰ ਜਾਂਦਾ, ਵਕਤ ਦੀ ਰਚਨਾ, ਵਕਤ ਦੀ ਲੀਲਾ, ਵਕਤ ਦੇ ਹੀ ਸਭ ਕੌਤਕ ਨੇ, ਵਕਤ ਕਿਸੇ ਨੂੰ ਸੱਖਣਾ ਕਰਦਾ, ਵਕਤ ਕਿਸੇ ਨੂੰ ਭਰ ਜਾਂਦਾ, ਅਸੀਂ ਤਮਾਮ ਵਕਤ ਦੇ ਗੋਲੇ ਵਕਤ ਚਲਾਵੇ ਚੱਲਦੇ ਹਾਂ, ਅਸੀਂ ਤਮਾਮ ਵਕਤ ਦੇ ਗੋਲੇ ਵਕਤ ਚਲਾਵੇ ਚੱਲਦੇ ਹਾਂ, ਵਕਤ ਸਵਾਰੇ ਜਿਸ ਪੁਰਜੇ ਨੂੰ ਉਸ ਦਾ ਕਾਰਜ ਸਰ ਜਾਂਦਾ, ਵਕਤ ਬਹਾਰਾਂ ਪੈਦਾ ਕਰਦਾ, ਪੱਤਝੜ ਵਕਤ ਲਿਆਉਂਦਾ ਹੈ, ਵਕਤ ਕਿਸੇ ਨੂੰ ਸਹਿਰਾ ਲਾ ਕੇ ਆਪ ਸਫਲਤਾ ਵਰ ਜਾਂਦਾ ਹੈ, ਵਕਤ ਕਦੇ ਨਾ ਇੱਕ ਵਰਗਾ ਸਦਾ ਬਦਲਦਾ ਰਹਿੰਦਾ ਹੈ, ਗਮੀਆਂ ਤੇ ਖੁਸ਼ੀਆਂ ਉਹ ਮਾਣੇ ਜੋ ਸੰਕਟ ਨੂੰ ਜਰ ਜਾਂਦਾ, ਕੌਣ ਹੈ ਜੋਧਾ ਜੋ ਸਮਿਆਂ ਦੀ ਗਤੀ ਹਲੂਣ ਕੇ ਰੱਖ ਦੇਵੇ, ਕਾਲ ਅਕਾਲ ਨੂੰ ਸਮਝੇ ਜੋ ਉਹ ਅਮਰ ਨਿਸ਼ਾਨਾ ਤਰ ਜਾਂਦਾ, ਅਮਰ ਨਿਸ਼ਾਨਾ ਤਰ ਜਾਂਦਾ। ਦੀਵਾਨ ਸਿੰਘ ਮਹਿਰਮ ਸਾਹਿਬ ਜਦੋਂ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸਾਂ, ਕਵਿਤਾ ਲੱਭ ਰਿਹਾ ਸਾਂ, ਤਾਂ ਇਹ ਸਾਹਮਣੇ ਆਈਆਂ ਸਤਰਾਂ ਤੇ ਮੈਂ ਕਿਹਾ ਕੀਦਾ ਸਾਹਿਬ ਨੂੰ ਵੀ ਸੁਣਾਉਂਦੇ ਹਾਂ ਤੇ ਸਾਡੇ ਦਰਸ਼ਕਾਂ ਸਰੋਤਿਆਂ ਨੂੰ। ਮਹਿਫਲ ਮਗੀ ਹੋਈ ਹੈ। ਨੰਬਰ 9058213020 9053132 ਤੇ ਦੋਸਤੋ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ। ਕੀਤਾ ਸਾਹਿਬ ਅੱਜ ਦਾ ਤੇ ਇੱਕ ਹੀ ਹੈ ਵਿਸ਼ਾ। ਹਾਂਜੀ, ਥੋੜੇ ਦਿਨ ਪਹਿਲਾਂ ਤਾਂ ਚਾਵਲਾ ਚਾਵਲਾ ਚਾਵਲਾ ਚਾਵਲਾ ਹੋਈ ਪਈ ਸੀ। ਹਾਂਜੀ, ਹੁਣ ਸਿੱਟ ਬਣ ਗਈ, ਮਾਮਲਾ ਸਿੱਟ ਸੁੱਟ ਦਿੱਤਾ, ਅਜੇ ਤੁਖਦਾ ਪਿਆ। ਹਾਂਜੀ, ਉਧਰ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਦੀ ਕੁਰਸੀ ਹੁਣ ਖਤਰੇ ਦੇ ਵਿਚ ਹੈ, ਕਿਉਂਕਿ ਕਾਂਗਰਸ ਜਨਤਾ ਪਾਰਟੀ ਨੇ ਵੀ 24 ਘੰਟੇ 48 ਘੰਟੇ ਦਿੱਤੇ ਨੇ, ਔਰ ਵਿਰੋਧੀ ਪਾਰਟੀਆਂ, ਕਾਂਗਰਸ ਦਾ ਦੇਸ਼ ਵਿਆਪੀ ਪ੍ਰਦਰਸ਼ਨ, ਉਧਰੋਂ CJP 2 ਅਕਤੂਬਰ ਤੋਂ ਮੋਰਚਾ। ਹਾਂਜੀ, ਤੇਰਾ ਕਿਆ ਹੋਊਗਾ ਗਿਆਨੇਸ਼ ਕੁਮਾਰ?
5: ਦੇਖੋ ਚਾਵਲਾ ਸਾਹਿਬ, ਜਿਹੜਾ ਇਹ ਗਿਆਨੇਸ਼ ਕੁਮਾਰ ਜਿਹੜਾ ਹੈਗਾ ਨਾ ਜੀ, ਇਸ ਦੇ ਵੱਲੋਂ ਜਿਹੜਾ ਜਿਵੇਂ ਕਿ ਸੁਪਰੀਮ ਕੋਰਟ ਕਹਿੰਦੇ ਆ ਕਿ ਬੰਦਾ ਜਿਹੜਾ ਹੈਗਾ ਨਾ ਜੀ, ਖਾਸ ਕਰਕੇ ਚੋਣ ਕਮਿਸ਼ਨ ਜਿਹੜਾ ਦੇਸ਼ ਦੇ ਵਿੱਚ ਰਾਜ ਕਰਨ ਵਾਲੀਆਂ ਤਾਕਤਾਂ ਪੈਦਾ ਕਰਦਾ, ਤੇ ਉਸ ਨੂੰ ਤਾਂ ਇਮਾਨਦਾਰ ਨਜ਼ਰ ਵੀ ਆਉਣਾ ਚਾਹੀਦਾ। ਇਮਾਨਦਾਰ ਜੇ ਉਹ ਹੈਗਾ ਤਾਂ ਉਹਨੂੰ ਨਜ਼ਰ ਵੀ ਆਉਣਾ ਚਾਹੀਦਾ। ਜੇਕਰ ਇਮਾਨਦਾਰ ਦਾ ਢੋਂਗ ਪਿੱਟ ਰਿਹਾ ਬੰਦਾ ਤੇ ਨਜ਼ਰ ਨਾ ਆਵੇ ਲੋਕਾਂ ਤੋਂ, ਲੋਕਾਂ ਵਿੱਚ ਤੌਖਲੇ ਪੈਦਾ ਹੁੰਦੇ ਆ, ਤੇ ਇਸੇ ਕਰਕੇ ਹੁਣ ਚੋਣ ਕਮਿਸ਼ਨ ਦੀ ਕੁਰਸੀ ਜਿਹੜੀ ਹੈਗੀ ਆ, ਗਿਆਨੇਸ਼ ਕੁਮਾਰ ਦੀ ਜਿਹੜੀ ਕੁਰਸੀ ਆ, ਉਹ ਖਤਰੇ ਵਿੱਚ ਪਈ ਹੋਈ ਨਜ਼ਰ ਆ ਰਹੀ ਹੈ ਸਾਨੂੰ। ਕਿਉਂਕਿ ਕਾਂਗਰਸ ਨੇ ਤਾਂ ਦੇਸ਼ ਵਿਆਪੀ ਕੱਲ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ ਵਿੱਚ, ਚੋਣ ਕਮਿਸ਼ਨ ਦੇ ਦਫ਼ਤਰ ਦੇ ਖਿਲਾਫ਼ ਉੱਥੇ ਕੀਤਾ ਪ੍ਰਦਰਸ਼ਨ, ਪਾਣੀ ਦੇ ਵਿਚਾਰਾਂ ਪਈਆਂ ਉਹਨਾਂ ਦੇ ਉੱਤੇ, ਕਾਂਗਰਸੀ ਦੇ ਉੱਤੇ, ਪੰਜਾਬ ਦੇ ਕਾਂਗਰਸੀ ਇਕੱਠੇ ਹੋਏ ਸੀਗੇ, ਹਰਿਆਣੇ ਦੇ ਕਾਂਗਰਸੀ ਵੀ ਆ ਗਏ ਸੀਗੇ ਉੱਥੇ, ਤੇ ਵਾਹਵਾ ਵੱਡਾ ਇਕੱਠ ਸੀਗਾ ਚੰਡੀਗੜ੍ਹ ਦੇ ਵਿੱਚ। ਦੂਜੇ ਪਾਸੇ ਯੂਪੀ ਦੇ ਵਿੱਚ ਵੀ ਕਾਫੀ ਪੁਲਿਸ ਨਾਲ ਧੱਕਾ ਮੁੱਕੀ ਹੋਈ, ਤੇ ਤਕਰੀਬਨ ਹਰ ਸੂਬੇ ਦੇ ਵਿੱਚ ਕੱਲ ਕਾਂਗਰਸ ਨੇ ਗਿਆਨੇਸ਼ ਕੁਮਾਰ ਦੀ ਕੁਰਸੀ ਨੂੰ ਖਤਮ ਕਰਨ ਲਈ, ਤੋੜਨ ਲਈ ਤੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਕਾਂਗਰਸ ਜਨਤਾ ਪਾਰਟੀ ਨੇ 48 ਘੰਟੇ ਦਾ ਦਿੱਤਾ ਹੋਇਆ ਅਲਟੀਮੇਟਮ, ਉਹ ਵੀ ਮੇਰੇ ਖਿਆਲ ਚ ਕੱਲ ਨੂੰ ਸਮਾਪਤ ਹੋ ਜਾਏਗਾ, ਤੇ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਵਿਆਪੀ ਪ੍ਰਦਰਸ਼ਨ ਕਰਨੇ ਆ, ਤੇ 2 ਅਕਤੂਬਰ ਤੋਂ ਉਹਨਾਂ ਨੇ ਜੰਤਰ ਮੰਤਰ ਤੇ ਲਾ ਦੇਣੇ ਡੇਰੇ, ਤੇ ਇਹ ਵੀ ਉਹਨਾਂ ਨੇ ਫੈਸਲਾ ਕੀਤਾ CJP ਨੇ ਕੱਲ ਜਿਹੜਾ ਹੈਗਾ। ਤੇ ਚਾਵਲਾ ਸਾਹਿਬ, ਜੇ ਆਪਾਂ ਆਖੀਏ ਕਿ ਕਿਵੇਂ ਹੋਇਆ ਏ, ਕੌਣ ਲੋਕ ਨੇ ਇਹ ਜਿਨ੍ਹਾਂ ਨੇ ਚੋਣ ਕਮਿਸ਼ਨ ਦਾ ਵਿਸ਼ਵਾਸ ਸੰਕਟ ਚ ਪਾਇਆ? ਚੋਣ ਕਮਿਸ਼ਨ TN ਸੈਸ਼ਨ ਵਰਗੇ ਬੰਦੇ ਵੀ ਸਾਡੇ ਚੋਣ ਕਮਿਸ਼ਨ ਦੇ ਵਿੱਚ ਕਮਿਸ਼ਨਰ, ਮੁੱਖ ਚੋਣ ਕਮਿਸ਼ਨਰ ਰਹੇ ਨੇ, ਤੇ ਆ ਹੁਣ ਇੰਨਾ ਕੀ ਹੋ ਗਿਆ ਕਿ ਕੌਣ ਲੋਕ ਨੇ ਇਹ ਜਿਹੜੇ? ਗਿਆਨੇਸ਼ ਕੁਮਾਰ ਲੈ ਲਈਏ ਪਹਿਲਾਂ ਆਪਾਂ, 1988 ਕੇਡਰ ਦਾ ਇਹ, ਕੇਰਲਾ ਦਾ IAS ਹੈਗਾ, ਕੇਰਲਾ ਕੇਡਰ ਦਾ ਹੈਗਾ IAS। ਇਸ ਦੇ ਇਸ ਦਾ ਬੜਾ ਖੈਰ ਖੁਆ ਜਿਹਨੂੰ ਕਹਿੰਦੇ ਆ, ਬਹੁਤ ਨੇੜੇ ਰਿਹਾ ਇਹ ਮੋਦੀ ਜੀ ਦੇ, ਅਮਿਤ ਸ਼ਾਹ ਦੇ। ਇਸ ਬੰਦੇ ਨੇ ਜਦੋਂ ਸ਼੍ਰੀ ਰਾਮ ਮੰਦਿਰ ਦਾ ਫੈਸਲਾ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ, ਜਿਹੜੀ ਉਹ ਕਮੇਟੀ ਸੀਗੀ ਉਸ ਵੇਲੇ ਰਾਮ ਮੰਦਿਰ ਦੇ ਵਿੱਚ, ਇਸ ਬੰਦੇ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਉਸ ਟਾਈਮ, ਰਾਮ ਮੰਦਿਰ ਦੇ ਕਮੇਟੀ ਦੇ ਵਿੱਚ, ਟਰੱਸਟ ਦੀ ਕਮੇਟੀ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਆ ਰਾਮ ਮੰਦਿਰ ਨੂੰ ਬਣਾਉਣ ਦੇ ਵਿੱਚ, ਉਹਦੇ ਜਿਹੜੀਆਂ ਕਈ ਸਾਰੇ ਨਵੇਂ ਫੈਸਲੇ ਕਰਨ ਦੇ ਵਿੱਚ, ਇਹ ਗਿਆਨੇਸ਼ ਕੁਮਾਰ ਹੀ ਸੀਗਾ। ਜਦੋਂ ਧਾਰਾ 370 ਹਟਾਈ ਗਈ ਆ ਜੰਮੂ ਕਸ਼ਮੀਰ ਵਿੱਚੋਂ, ਉਦੋਂ ਉਹ ਧਾਰਾ 370 ਹਟਾਉਣ ਵਾਲੀ ਕਮੇਟੀ ਜਿਹੜੀ ਕਿ ਮਸੌਦਾ ਕਮੇਟੀ ਸੀ, ਉਹ ਉਸ ਕਮੇਟੀ ਦਾ ਵੀ ਮੈਂਬਰ ਰਿਹਾ ਹੈ, ਤੇ ਇਸ ਤੋਂ ਇਲਾਵਾ ਸਹਿਕਾਰਤਾ ਦਾ ਵੀ ਇਹ ਸੈਕਟਰੀ ਰਿਹਾ, ਸਹਿਕਾਰਤਾ ਮਹਿਕਮਾ ਜਿਹੜਾ ਹੈਗਾ ਉਹ ਅਮਿਤ ਸ਼ਾਹ ਕੋਲੇ ਆ, ਤੇ ਇਸ ਤੋਂ ਇਲਾਵਾ ਹੋਰ ਕਈ ਸਾਰੇ ਵੱਡੇ ਅਹੁਦਿਆਂ ਦੇ ਵਿੱਚ, ਸੁਰੱਖਿਆ ਦੇ ਅਹੁਦਿਆਂ ਦੇ ਵਿੱਚ ਇਹ ਸ਼ੁਮਾਰ ਰਿਹਾ, ਤੇ ਅਚਾਨਕ ਇਸ ਨੂੰ ਚੋਣ ਕਮਿਸ਼ਨ ਬਣਾਇਆ ਗਿਆ, ਤੇ ਚੋਣ ਕਮਿਸ਼ਨ ਤੋਂ ਬਾਅਦ ਫਿਰ ਅਚਾਨਕ ਹੀ ਇਸ ਦੀ ਲਾਟਰੀ ਲੱਗੀ ਜਾਂ ਲਾਟਰੀ ਲਾ ਦਿੱਤੀ ਗਈ, ਇਹਨੂੰ ਮੁੱਖ ਚੋਣ ਕਮਿਸ਼ਨ ਬਣਾ ਦਿੱਤਾ ਗਿਆ। ਜਦੋਂ ਤੋਂ ਮੁੱਖ ਚੋਣ ਕਮਿਸ਼ਨ ਬਣਿਆ ਉਦੋਂ ਤੋਂ ਹੀ ਇਹ ਚਰਚਾ ਵਿੱਚ ਹੈ, ਤੇ ਇਹਦੇ ਖਿਲਾਫ ਜਿਹੜਾ ਰਾਹੁਲ ਗਾਂਧੀ ਨੇ ਸ਼ੁਰੂ ਤੋਂ ਹੀ ਕਹਿਤਾ ਸੀਗਾ ਕਿ ਚੋਣ ਕਮਿਸ਼ਨ ਵੋਟਾਂ ਚੋਰੀ ਕਰ ਰਿਹਾ, ਤਾਂ ਗਿਆਨੇਸ਼ ਕੁਮਾਰ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਇਹਦੇ ਬਾਰੇ ਸਬੂਤ ਪੇਸ਼ ਕਰੋ ਜਾਂ ਫਿਰ ਤੁਸੀਂ ਆਪਣਾ ਬਿਆਨ ਵਾਪਸ ਲਓ, ਇਸ ਤੋਂ ਇਲਾਵਾ ਹੋਰ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। ਤਾਂ ਨਾ ਨਾ ਰਾਹੁਲ ਗਾਂਧੀ ਨੇ ਬਿਆਨ ਵਾਪਸ ਲਿਆ, ਨਾ ਉੱਥੇ ਸਬੂਤ ਪੇਸ਼ ਕੀਤੇ, ਸਗੋਂ ਅਗਲੇ ਗੱਲ ਅੱਗੇ ਵੱਧਦੀ ਗਈ। ਸੁਖਵੀਰ ਸਿੰਘ ਸੰਧੂ ਪੰਜਾਬ ਦਾ ਬੰਦਾ ਹੈ, ਤੇ ਚੋਣ ਕਮਿਸ਼ਨ ਹੈ, ਪਰ ਇਹ ਯੂਕੇ ਉੱਤਰਾਖੰਡ ਕੇਡਰ ਦਾ ਇਹ IAS ਆ 1988 ਦਾ। ਇਸ ਬੰਦੇ ਨੇ ਸੁਖਬੀਰ ਸਿੰਘ ਸੰਧੂ ਨੇ ਇਹ ਵੀ ਭਾਰਤ ਸਰਕਾਰ ਦੇ ਕਈ ਵੱਖ ਵੱਖ ਅਹੁਦਿਆਂ ਦੇ ਉੱਤੇ ਵੀ ਰਿਹਾ, ਮੁੱਖ ਮੰਤਰੀ ਦਾ ਸੈਕਟਰੀ ਵੀ ਰਿਹਾ ਇਹ ਕਈ ਥਾਵਾਂ ਤੇ। ਇਸ ਇਹ ਬੰਦਾ ਵਾਰ ਵਾਰ ਚੋਣ ਕਮਿਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ, ਇੱਕ ਫਾਰਮ ਨੰਬਰ 6 ਆ, ਫਾਰਮ ਨੰਬਰ 6 ਦੇ ਵਿੱਚ ਇੱਕ ਕਾਲਮ ਜੋੜਿਆ ਗਿਆ ਕਿ ਤੁਹਾਡੇ ਮਾਤਾ ਪਿਤਾ ਤੇ ਦਾਦਾ ਦਾਦੀ ਨੇ ਕਿੱਥੇ ਤੇ ਕਦੋਂ ਵੋਟ ਪਾਈ ਸੀ ਉਹ ਵੀ ਤੁਸੀਂ ਦੱਸੋ। ਇਹ ਕਾਲਮ ਨਹੀਂ ਸੀਗਾ ਵਿੱਚ ਪਹਿਲਾਂ, ਤੇ ਇਹ ਕਾਲਮ ਬਾਰੇ ਇਹਨੇ ਸੁਖਬੀਰ ਸੰਧੂ ਨੇ ਕਿਹਾ ਵੀ ਤੁਸੀਂ ਇਹ ਕਾਲਮ ਕਿਉਂ ਪਾਇਆ ਵਿੱਚ, ਇਹ ਗੈਰ ਕਾਨੂੰਨੀ ਆ। ਤਾਂ ਉਹ ਕਹਿੰਦੇ ਵੀ ਕੋਈ ਨਾ ਕੱਢ ਦਿੰਦੇ ਆ, ਪਰ ਉਹ ਜਦੋਂ ਫਾਰਮ ਬਣ ਕੇ ਆਇਆ ਤੇ ਉਹ ਕਾਲਮ ਵਿੱਚ ਮੌਜੂਦ ਸੀ, ਉਹ ਕਾਲਮ ਨੇ ਬਹੁਤ ਨੁਕਸਾਨ ਕੀਤਾ। ਇਸੇ ਤਰੀਕੇ ਦਾ ਕਿ ਚੋਣ ਕਮਿਸ਼ਨਰ ਵਿਵੇਕ ਜੋਸ਼ੀ, ਵਿਵੇਕ ਜੋਸ਼ੀ 1999 ਦਾ ਹਰਿਆਣਾ ਕੇਡਰ ਦਾ ਹੈਗਾ, ਇਹ ਵੀ ਕਈ ਵੱਡੇ ਅਹੁਦੇ ਸੰਭਾਲ ਰਿਹਾ, ਇਹ ਵੀ ਚਿੱਠੀਆਂ ਪਾਉਂਦਾ ਰਿਹਾ ਤੇ ਕਹਿੰਦਾ ਰਿਹਾ ਵੀ ਇੱਕ ਸੀਮਾ ਖੰਨਾ ਡੈਪੂਟੇਸ਼ਨ ਤੇ ਆ, ਡਾਇਰੈਕਟਰ ਜਨਰਲ ਹੈ, ਉਸ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਉਹ ਐਪ ਤੇ ਹੀ ਡਿਸਟਰਬੇਸ਼ਨ ਕਰਦੀ ਰਹੀ, ਹੋਰ ਕਈ ਤਰ੍ਹਾਂ ਦੇ ਡਿਜੀਟਲ ਡਿਸਟਰਬੇਸ਼ਨ ਕਰਦੀ ਰਹੀ ਉਹ, ਤਾਂ ਉਸਨੂੰ ਕਿਹਨੇ ਅਧਿਕਾਰ ਦਿੱਤਾ। ਇਹਨੇ ਬੜੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਪਰ ਇਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਸੀਮਾ ਖੰਨਾ ਡੈਪੂਟੇਸ਼ਨ ਤੇ ਆ ਡਾਇਰੈਕਟਰ ਜਨਰਲ, ਤੇ ਇਹ ਜਿਹੜੀ ਹੈਗੀ ਆ ਕਾਫੀ ਇਹਦਾ ਰੋਲ ਹੈਗਾ ਇਸ ਨੂੰ ਬਦਨਾਮ ਕਰਨ ਦੇ ਵਿੱਚ। ਇਸ ਨੇ ਜਿਹੜਾ ਕਿ ਦੋਸ਼ ਲਾਏ ਨੇ ਵਿਵੇਕ ਜੋਸ਼ੀ ਨੇ, ਇਸ ਨੇ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ, ਇਸ ਨੇ ਚੋਣ ਕਮਿਸ਼ਨ ਦੇ ਡਿਜੀਟਲਾਈਜੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕੀਤੀ, ਜਿਹੜੀ ਕਿ ਕਾਫੀ ਜ਼ਿਆਦਾ ਇਹਨਾਂ ਨੇ ਕਿਹਾ ਕਿ ਇਹ ਕੌਣ ਹੈ, ਇਹ ਡੈਪੂਟੇਸ਼ਨ ਦੀ ਆਈ ਹੋਈ ਔਰਤ ਕਿੱਦਾਂ ਇੰਨਾ ਜ਼ਬਰਦਸਤੀ ਦਖਲਅੰਦਾਜ਼ੀ ਕਰ ਸਕਦੀ ਹੈ। ਪਰ ਗਿਆਨੇਸ਼ ਕੁਮਾਰ ਨੇ ਸੁਣੀ ਕਿਸੇ ਦੇ ਨਹੀਂ। ਇਸ ਤਰ੍ਹਾਂ ਟੀਵੀ ਸੋਮਨਾਥਨ ਸਿਵਲ ਸਰਵਿਸ ਵਿੱਚ ਸਕੱਤਰ ਰਿਹਾ, ਇਸ ਨੇ ਵੀ ਕਈ ਚਿੱਠੀਆਂ ਲਿਖੀਆਂ ਵੀ ਤੁਸੀਂ ਇਹ ਗਲਤ ਕਰ ਰਹੇ ਹੋ, ਚੋਣ ਕਮਿਸ਼ਨ ਨੂੰ SIR ਦੇ ਵਿੱਚ ਨਹੀਂ ਕਰਨਾ ਚਾਹੀਦਾ ਇੱਦਾਂ ਤੇ, ਪਰ ਇਸ ਦੀ ਵੀ ਕੋਈ ਸੁਣੀ ਨਹੀਂ ਗਈ। ਤਾਂ ਹੁਣ ਕੀ ਚੋਣ ਕਮਿਸ਼ਨ ਅਸਤੀਫਾ ਦੇਵੇਗਾ? ਪਰ ਜਿਹੜਾ ਕਾਨੂੰਨ ਬਣਾਇਆ ਗਿਆ, ਜਿਹੜਾ ਕਿ ਇਸ ਟਾਈਮ ਜੋ ਐਕਟ ਬਣਿਆ ਹੋਇਆ ਜੋ ਮੋਦੀ ਜੀ ਨੇ ਬਣਾਇਆ ਸੀਗਾ, ਜਦੋਂ ਸੁਪਰੀਮ ਕੋਰਟ ਨੇ ਤੈਅ ਕੀਤਾ ਸੀਗਾ ਕਿ 3 ਬੰਦੇ ਚੁਣਨਗੇ, ਇੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਏਗਾ, ਇੱਕ ਪ੍ਰਧਾਨ ਮੰਤਰੀ ਹੋਏਗਾ, ਇੱਕ ਨੇਤਾ ਵਿਰੋਧੀ ਧਿਰ ਹੋਏਗਾ। ਉਹ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰਦਿਆਂ ਨਰਿੰਦਰ ਮੋਦੀ ਜੀ ਨੇ ਇੱਕ ਬਿੱਲ ਲੈ ਕੇ ਆਉਂਦਾ ਜਿਹਦੇ ਵਿੱਚ ਕਿ 3 ਬੰਦੇ ਹੋਣਗੇ ਚੋਣ ਕਰਨ ਵਾਸਤੇ, ਵਿੱਚ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਤੇ ਸਿਰਫ ਇੱਕ ਮੰਤਰੀ ਪਾ ਦਿੱਤਾ ਸੀਗਾ। ਕਿ ਹੁਣ ਇਹ ਸੁਪਰੀਮ ਕੋਰਟ ਨੇ ਵੀ ਗੱਲ ਆਖੀ ਆ ਕਿ ਇੱਕ ਮੰਤਰੀ ਦੀ ਕੀ ਵੈਲਿਊ ਆ ਕਿ ਉਹ ਪ੍ਰਧਾਨ ਮੰਤਰੀ ਦੀ ਗੱਲ ਨੂੰ ਕੱਟ ਦੇਵੇ। ਇਸ ਕਰਕੇ ਮੰਤਰੀ ਤੇ ਪ੍ਰਧਾਨ ਮੰਤਰੀ ਇੱਕੋ ਹੀ ਨੇ ਤੇ ਨੇਤਾ ਵਿਰੋਧੀ ਧਿਰ ਹੀ ਉਹਨਾਂ ਦੇ ਵਿਰੁੱਧ ਰਹਿ ਗਿਆ, ਉਹਦੀ ਕੋਈ ਸੁਣਵਾਈ ਨਹੀਂ ਹੋਣੀ। ਤੇ ਉਹ ਕੀ ਕਰ ਸਕਦਾ, ਉਹਦੇ ਵਿੱਚ ਐਕਟ ਚ ਇੱਕ ਹੋਰ ਮੱਦ ਪਾ ਦਿੱਤੀ ਸੀ ਮੋਦੀ ਜੀ ਨੇ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਵੇਗਾ, ਉਸ ਨੂੰ ਹਟਾਇਆ ਨਹੀਂ ਜਾ ਸਕੇਗਾ। ਜੇਕਰ ਉਹਨੂੰ ਹਟਾਉਣਾ ਹੋਵੇ ਤਾਂ ਫਿਰ ਇੱਕ ਮਹਾਭਿਯੋਗ ਜਿਹਦਾ ਕਿ ਵਿਰੋਧੀ ਮਤਾ ਜਿਹੜਾ ਹੈਗਾ ਉਹ ਲੈ ਕੇ ਆਉਣਾ ਪਊਗਾ ਲੋਕ ਸਭਾ ਦੇ ਵਿੱਚ, ਉਹ ਫਿਰ ਉਹਦੀ ਬਹਿਸ ਹੋਣੀ ਆ, ਚਰਚਾ। ਇੱਕ ਵਾਰੀ ਪਹਿਲਾ ਮਹਾਭਿਯੋਗ ਹੋ ਚੁੱਕਿਆ, ਉਹਦੀ ਮੰਨਿਆ ਨੀ ਸੀਗਾ ਲੋਕ, ਜਿਹੜਾ ਕਿ ਉਹਨਾਂ ਦਾ ਸਪੀਕਰ ਹੈਗਾ ਉਹ ਮੰਨੇ ਨੀ ਸੀ, ਦੁਬਾਰਾ ਫਿਰ ਤਿਆਰੀ ਕਰ ਰਿਹਾ ਵਿਰੋਧੀ ਪੱਖ ਮਹਾਭਿਯੋਗ ਲਿਆਉਣ ਵਾਸਤੇ। ਉਹ ਮਹਾਭਿਯੋਗ ਆਏਗਾ ਉੱਤੇ ਬੜੀ ਚਰਚਾ ਹੋਣੀ ਆ, ਉਹ ਸਹਿਮਤੀ ਹੁੰਦੀ ਆ ਨਹੀਂ ਸਹਿਮਤੀ ਹੁੰਦੀ। ਇਸ ਕਰਕੇ ਚੋਣ ਕਮਿਸ਼ਨ ਨੂੰ ਐਕਟ ਅਨੁਸਾਰ ਹਟਾਉਣਾ ਬਹੁਤ ਜ਼ਿਆਦਾ ਔਖਾ। ਕੀ ਲੋਕਾਂ ਦਾ ਪ੍ਰਭਾਵ ਮੰਨੇਗੀ ਬੀਜੇਪੀ, ਕੀ ਉਹ ਹਟਾਏਗੀ ਸਰਕਾਰ, ਇਹ ਹਰੇ ਸਮੇਂ ਦੀ ਬੁੱਕਲ ਦੇ ਵਿੱਚ ਆ। ਚਾਵਲਾ ਸਾਹਿਬ,
3: ਇਸ ਤੋਂ ਪਹਿਲਾਂ ਕਿ ਅਸੀਂ ਅਗਲਾ ਸਵਾਲ ਪੁੱਛੀਏ, ਅਗਲੀ ਕਾਲ ਲਈਏ ਜਾਂ ਸਵਾਲ ਪੁੱਛੀਏ, ਮੈਂ ਇੱਕ ਬੇਨਤੀ ਆਪਣੇ ਰੱਬ ਵਰਗੇ ਸਰੋਤਿਆਂ ਦਰਸ਼ਕਾਂ ਦੇ ਕੋਲੋਂ ਕਰ ਰਿਹਾ ਕਿ ਜੇ ਤੁਸੀਂ ਟਰੱਕ ਦੇ ਵਿੱਚ ਸਾਨੂੰ ਸੁਣਦੇ ਪਏ ਹੋ, ਕਾਰ ਦੇ ਵਿੱਚ ਟੈਕਸੀ ਵਾਲੇ ਵੀਰ ਜਿਹੜੇ ਸਾਡੇ ਬੈਕ ਬੋਨ ਨੇ, ਤੁਹਾਡੀ ਫੀਡਬੈਕ ਬੜੀ ਜ਼ਰੂਰੀ ਹੈ। ਤੁਸੀਂ ਸਵਾਰੀ ਚੱਕ ਕੇ ਜਿਸ ਵੀ ਏਰੀਏ ਦੇ ਵਿੱਚ ਜਾਂਦੇ ਹੋ ਸਕੇ ਤਾਂ ਡਰੌਪ ਕਰਕੇ ਸਵਾਰੀ ਨੂੰ ਜ਼ਰੂਰ 1320 ਮੀਟਰ ਟਿਊਨ ਅਪ ਕਰਕੇ ਤੇ ਸਾਨੂੰ ਦੱਸੋ ਕਲੀਅਰ ਦੇ ਰਿਹਾ ਆਵਾਜ਼, ਕਿਉਂਕਿ ਸਾਨੂੰ ਪਤਾ ਹੈ ਕਿ 8 ਵਜੇ ਤੋਂ ਬਾਅਦ ਇਹਦੀ ਡਿਸਟਰਬੈਂਸ ਸੀਗੀ। ਵੈਸੇ ਤਾਂ ਬੇਸਿਕਲੀ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਰਾਤ ਦੀਆਂ ਜਿਹੜੀਆਂ ਨੇ ਇਹਦੀਆਂ ਵੇਵਸ ਘੱਟ ਹੁੰਦੀਆਂ ਨੇ, ਤੇ ਅਸੀਂ ਉਹ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਜੋ ਸਾਨੂੰ ਪਰਮਿਸ਼ਨ ਹੈ ਉਹਦੇ ਤਹਿਤ ਸਾਨੂੰ ਇੱਕ ਪਾਠ ਚਾਹੀਦਾ ਸੀ, ਉਹ ਲਾ ਦਿੱਤਾ ਗਿਆ ਅੱਜ। ਤੁਹਾਡੇ ਵੱਲੋਂ ਫੀਡਬੈਕ ਬਹੁਤ ਜ਼ਰੂਰੀ ਹੈ, ਤੁਸੀਂ ਸਾਡੀ ਟੀਮ ਦੇ ਮੈਂਬਰ ਹੋ, ਅਸੀਂ ਤੁਹਾਡੇ ਦਿੱਤੇ ਹੋਏ ਪਿਆਰ ਸਦਕਾ ਇਸ ਮੰਜ਼ਿਲ ਨੂੰ ਸਰ ਕੀਤਾ, ਸਾਨੂੰ ਸਹਿਯੋਗ ਦਿੱਤਾ ਜਾਵੇ। ਜਿਸ ਵੀ ਏਰੀਏ ਦੇ ਵਿੱਚ ਤੁਸੀਂ ਸੁਣ ਰਹੇ ਹੋ, ਦੱਸਿਓ ਕਿ ਇਹ ਕੱਲ੍ਹ ਨਾਲੋਂ ਅੱਜ ਬੈਟਰ ਹੈ, ਤੇ ਡੈਫੀਨੇਟਲੀ ਅੱਜ ਸਾਨੂੰ ਉਮੀਦ ਹੈ, ਸਾਡੇ ਇੰਜੀਨੀਅਰ ਨੇ ਸਾਨੂੰ ਹਰੀ ਝੰਡੀ ਦਿੱਤੀ ਹੈ ਕਿ ਅੱਜ ਬਹੁਤ ਜ਼ਿਆਦਾ ਬੈਟਰ ਹੋਵੇਗਾ। ਜਿੱਥੇ ਕੜਕੜ ਕਰਦੀ ਸੀ 8 ਵਜੇ ਤੋਂ ਬਾਅਦ ਆਵਾਜ਼, ਉਹ ਹੁਣ ਠੀਕ ਹੋ ਜਾਵੇਗੀ ਤੇ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ। ਅਰਸ਼ ਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਦੱਸ ਸਕਦੇ ਹੋ 416-303-1515। ਮੇਰਾ ਨੰਬਰ 416-716-7794 ਏਰੀਆ ਲਿਖ ਦਿਓ, ਆਵਾਜ਼ ਦੇ ਬਾਰੇ ਲਿਖ ਦਿਓ, ਜਾਂ ਤੁਸੀਂ ਜੇ ਰਿਕਾਰਡਿੰਗ ਕਰਕੇ ਭੇਜ ਸਕਦੇ ਹੋ ਤਾਂ ਵੀ ਵਧੀਆ ਗੱਲ ਹੈ, ਧੰਨਵਾਦੀ ਹੋਵਾਂਗੇ। ਜੇ ਤੁਸੀਂ ਆਉਂਦੇ ਰਹਿ ਕੇ ਦੱਸਣਾ ਤਾਂ 905-813-1320। ਜੇ ਡਿਸਟਰਬੈਂਸ ਆਉਂਦੀ ਹੈ 647-910-1320। ਪੂਰੇ ਕੈਨੇਡਾ ਦੇ ਵਿਚ ਅਮਰੀਕਾ 641-741-1919। ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰ ਲੈਣਾ, ਬੈਲ ਬਟਨ ਆਨ ਕਰਕੇ ਅਗਾਂਹ ਸ਼ੇਅਰ ਕਰ ਦੇਣਾ, ਤੇ IPTV ਬਾਕਸ ਤੇ ਤਾਂ 4K ਕ੍ਰਿਸਟਲ HD ਸਾਊਂਡ ਆਉਂਦੀ ਹੀ ਆਉਂਦੀ ਹੈ। ਕਾਲ ਲੈ ਲੈਂਦੇ ਹਾਂ, ਉਸ ਤੋਂ ਬਾਅਦ ਅਗਲਾ ਕੁਐਸਚਨ। ਵੈਲਕਮ ਜੀ।
6: ਹਾਂਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
6: ਮੈਂ ਬੋਲ ਰਿਹਾ ਸੀ ਜੋ ਮੇਫੀਲਡ ਆਫ ਡਿਕਸੀ ਦੇ ਇੰਟਰਸੈਕਸ਼ਨ ਤੋਂ।
3: ਅੱਛਾ ਜੀ।
6: ਇੱਥੇ ਹੁਣ ਪਹਿਲੇ ਮੈਂ ਤੁਹਾਨੂੰ ਨਾ ਜਦੋਂ ਕੁਝ ਸ਼ੁਰੂ ਕੀਤਾ ਉਦੋਂ ਮੈਂ ਫੋਨ ਕੀਤਾ ਕਿ ਰਿਵਾਜ਼ ਬਹੁਤ ਸਾਫ਼ ਸੀਗੀ, ਪਰ ਹੁਣ ਤਾਂ ਇਹ ਹੁਣ ਵੀ ਇਸ ਵੇਲੇ ਮੈਂ ਹੁਣ ਸੁਣਦਾ ਰੇਡੀਓ ਤੇ ਤੇ ਬਹੁਤ ਕੜਕੜ ਆਉਂਦੀ ਹੈ
3: ਮੇਫੀਲਡ ਅਕੀਦਾ ਸਾਹਿਬ। ਇਸ ਤੋਂ ਪਹਿਲਾਂ ਮੈਂ ਅਗਲੀ ਕਾਲ ਲਵਾਂ, 905-813-1320, 905-813-1320। ਲਓ ਜੀ, ਵੈਲਕਮ ਜੀ।
7: ਹੈਲੋ ਕਮਲਾ ਸਾਹਿਬ, ਸਤਿ ਸ੍ਰੀ ਅਕਾਲ। ਭੈਣ ਜੀ ਨੂੰ ਵੀ ਸਤਿ ਸ੍ਰੀ ਅਕਾਲ। ਭਾਈ ਸਾਹਿਬ ਜੀ ਨੂੰ ਵੀ ਸਤਿ ਸ੍ਰੀ ਅਕਾਲ। ਕਮਲਾ ਸਰ, ਇਸ ਤਰ੍ਹਾਂ ਹੈਗਾ, ਇਹਨਾਂ ਨੂੰ ਲੋਕ ਸਭਾ ਦੇ ਵਿਚ ਜਿਹੜਾ ਹੈਗਾ ਮਹਾਭਿਯੋਗ ਲਿਆ ਕੇ ਇਹਨਾਂ ਦੇ ਉੱਤੇ ਕੇਸ ਦਰਜ ਕਰਨਾ ਚਾਹੀਦਾ ਹੈਗਾ ਆ। ਦੂਸਰਾ, ਇਹ ਆਯੋਗ ਜਿਹੜਾ ਹੈਗਾ ਇਹ ਰਾਸ਼ਟਰਪਤੀ ਦੇ ਅੰਦਰ ਚਾਹੁੰਦਾ ਹੈਗਾ ਆ ਕਿ ਦੋਨੋਂ ਕਮਿਸ਼ਨ ਦੇ ਜਿਹੜੇ ਸਦੱਸ ਹੈਗੇ, ਅਗਰ ਇਹਨਾਂ ਨੂੰ ਥੋੜਾ ਜਿਹਾ ਵੀ ਅਸਹਿਮਤੀ ਸੀਗੀ ਤਾਂ ਇਹਨਾਂ ਨੂੰ ਪ੍ਰੈਜੀਡੈਂਟ ਕੋਲ ਕੰਪਲੇਂਟ ਕਰਨੀ ਚਾਹੀਦੀ ਸੀ, ਨਾ ਕਿ ਮੀਡੀਆ ਦੇ ਕੋਲ ਜਾਣਾ ਚਾਹੀਦਾ ਜਾਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਖ਼ਬਰ ਲੱਗਣੀ ਚਾਹੀਦੀ ਸੀਗੀ। ਸੋ
3: ਤੁਹਾਡੀ ਗੱਲ ਦੇ ਵਿਚ ਦਮ ਹੈ, ਇੱਕ ਮਿੰਟ ਹੋਰ ਰੱਖਿਓ। ਮੀਡੀਆ ਦੇ ਵਿਚ ਆਉਣਾ ਇਹਦੇ ਵਿਚ ਮਾੜੀ ਗੱਲ ਕੀ, ਜਦੋਂ ਉਹ ਬਾਰ ਬਾਰ ਕੰਪਲੇਂਟ ਕਰ ਰਹੇ ਆ, 14 ਵਾਰ ਉਹਨੇ ਇਹਨੂੰ ਹੀ ਕੰਪਲੇਂਟ ਕੀਤੀ ਹੈ ਤੇ ਇਹਨੇ ਉਹਨਾਂ ਨੂੰ ਹਾਂ ਕਰਕੇ ਤੇ ਫੇਰ ਉਹ ਵੀ ਮੱਦ ਪਾ ਦਿੱਤੀ। ਤੁਸੀਂ ਦੱਸੋ ਕਿ ਤੁਹਾਡੇ ਦਾਦਾ ਜੀ ਨੇ, ਤੁਹਾਡੀ ਦਾਦੀ ਨੇ ਕਦੋਂ ਵੋਟ ਪਾਈ ਸੀ, ਤੁਹਾਨੂੰ ਪਤਾ?
7: ਔਰ
3: ਨਹੀਂ ਨਹੀਂ, ਮੇਰੀ ਗੱਲ ਦਾ ਜਵਾਬ ਦਿਓ, ਮੇਰੀ ਗੱਲ ਦਾ ਜਵਾਬ ਦਿਓ। ਸਰਦਾਰ ਜੀ, ਤੁਸੀਂ ਜਿਹੜਾ ਸਵਾਲ ਕਰਦੇ ਹੁੰਦੇ ਨਾ, ਤੁਹਾਡਾ ਵਿਅੰਗ ਹੁੰਦਾ ਹਰ ਵਾਰੀ, ਅੱਜ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਦਾਦਾ ਜੀ ਨੇ ਤੇ ਦਾਦੀ ਜੀ ਨੇ ਕਦੋਂ ਵੋਟ ਪਾਈ ਸੀ, ਕਿਹਨੂੰ ਕਦੋਂ ਪਾਈ ਸੀ, ਤੁਹਾਨੂੰ ਯਾਦ?
7: ਮੇਰੇ ਦਾਦਾ ਜੀ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਗਏ।
3: ਬਸ ਫਿਰ ਇਹ ਕੁਐਸਚਨ ਮੇਰੇ ਤੇ ਵੀ, ਮੈਨੂੰ ਵੀ ਦਾਦੇ ਦਾਦੀ ਦਾ ਨਹੀਂ ਪਤਾ, ਤੇ ਜੇ ਮੈਂ ਐਜ ਏ ਇੰਡੀਅਨ ਵੋਟਰ ਹੋਵਾਂ ਤੇ ਮੈਂ ਇਹਦਾ ਜਵਾਬ ਕਿਵੇਂ ਦਊਂਗਾ?
7: ਸਰ, ਇਹ ਜਿਹੜਾ ਹੈਗਾ ਆ, ਇੱਕ ਮਿੰਟ ਪਲੀਜ਼, ਰਿਕੁਐਸਟ ਹੈਗੀ ਮੇਰੀ, ਬੜਾ ਹੰਬਲ ਤਰੀਕੇ ਨਾਲ।
3: ਨਹੀਂ, ਹੰਬਲ ਤਰੀਕੇ ਨਾਲ ਹੀ, ਜਦੋਂ 14 ਵਾਰ ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ, 14 ਵਾਰ ਕੰਪਲੇਂਟ ਕੀਤੀ ਆ ਕਿ ਉਹ ਫੇਰ ਨਹੀਂ ਸੁਧਰੇ, ਫੇਰ ਨਹੀਂ ਉਹਨੇ ਆਪਣਾ ਗੱਲ ਕੀਤੀ, ਵਿਰੋਧੀ ਧਿਰ ਨੂੰ ਤਾਂ ਟਿੱਚ ਸਮਝਦਾ।
7: ਸਰ, ਵਿਰੋਧੀ ਧਿਰ ਦਾ ਉਹ ਜ਼ਿੰਮੇਦਾਰ ਨਹੀਂ ਹੈਗਾ।
3: ਕਿਉਂ ਨਹੀਂ ਹੈਗਾ ਜ਼ਿੰਮੇਵਾਰ? ਕਿਉਂ ਨਹੀਂ ਜ਼ਿੰਮੇਵਾਰ
7: ਸਰ?
3: ਕਿਉਂ ਨਹੀਂ ਜ਼ਿੰਮੇਵਾਰ ਵਿਰੋਧੀ ਧਿਰ ਦਾ? ਵਿਰੋਧੀ ਧਿਰ ਨੂੰ ਮਿਲਣਾ ਚਾਹੁੰਦੀ ਤਾਂ ਮਿਲਦਾ ਹੀ ਨਹੀਂ, ਕਿਉਂ ਨਹੀਂ ਜ਼ਿੰਮੇਵਾਰ?
7: ਸਰ, ਉਹ ਡਾਇਰੈਕਟ ਪ੍ਰੈਜੀਡੈਂਟ ਦੇ ਅੰਡਰ ਕੰਮ ਕਰਦਾ ਹੈਗਾ ਆ। ਇਹਨਾਂ ਦੀ ਕੰਪਲੇਂਟ ਜਿਹੜੀ ਹੈਗੀ ਆ, ਜਿਹੜੇ ਦੋਨੋਂ ਹੈਗੇ ਆ, ਇਹਨਾਂ ਨੂੰ ਰਾਸ਼ਟਰਪਤੀ ਦੇ ਕੋਲ ਕੰਪਲੇਂਟ ਕਰਨੀ ਚਾਹੀਦੀ ਹੈਗੀ ਆ। ਉਹ ਜਿਹੜੇ ਹੈਗੇ ਆ ਹੈਡ ਆਫ ਹੈਗੇ ਆ, ਉਹ ਇਹਨਾਂ ਦੇ ਆਪਸ ਦੇ ਵਿੱਚ ਮਾਮਲਾ ਸੁਲਝਾਉਂਦੇ, ਨਾ ਕਿ ਡਾਇਰੈਕਟ ਕੋਈ ਵੀ ਜਿਹੜਾ ਹੈਗਾ ਉਹ ਪ੍ਰੈਸ ਦੇ ਕੋਲ ਜਾ
3: ਸਕਦਾ ਹੈ। ਆ ਗਿਆ ਜੀ ਸਵਾਲ, ਬਹੁਤ ਮਿਹਰਬਾਨੀ। ਤੁਸੀਂ ਚਾਹੁੰਦੇ ਹੋ ਕਿ ਜਿਹੜਾ ਵਾ ਉਹਨਾਂ ਨੂੰ ਉਹ ਜਾਣਾ ਚਾਹੀਦਾ ਸੀਗਾ ਰਾਸ਼ਟਰਪਤੀ ਕੋਲ, ਨਾ ਕਿ ਮੀਡੀਆ?
5: ਨਹੀਂ ਨਹੀਂ, ਇਹ ਤਾਂ ਗੱਲ ਹੀ ਗਲਤ ਆ ਨਾ ਜੀ, ਵੀ ਉਹ ਕਹਿੰਦੇ ਵਿਰੋਧੀ ਬੁਰੀ ਧਿਰ ਦਾ ਜਵਾਬ ਦੇ ਹੈ ਨੀਗਾ ਜੀ, ਇਹਦਾ ਬਹੁਤ ਗਲਤ ਗੱਲ ਕਹਿਤੀ ਇਹਨਾਂ ਨੇ ਜੀ।
3: ਬਸ
5: ਸੰਵਿਧਾਨ ਨੂੰ ਵੀ ਡੈਮੇਜ ਕਰਦੀ ਆ, ਇਹਦਾ ਸਾਰੇ ਸੰਵਿਧਾਨ ਨੂੰ ਡੈਮੇਜ ਕਰਦੀ ਹੈ ਗੱਲ, ਕਿ ਵਿਰੋਧੀ ਧਿਰ ਹੀ ਨੂੰ ਤਾਂ ਸਗੋਂ ਜਵਾਬ ਦੇ ਆ, ਉਹ ਵਿਰੋਧੀ ਧਿਰ ਨੂੰ ਹੀ ਜਵਾਬ ਦੇ ਆ ਚੋਣ ਕਮਿਸ਼ਨ, ਜਿਸ ਨੇ ਕਿ ਲੋਕ ਹਿੱਤ ਵਿੱਚ ਕੰਮ ਕਰਨਾ ਹੁੰਦਾ। ਵਿਰੋਧੀ ਧਿਰ ਨੇ ਸੱਤਾ ਪੱਖ ਨੇ ਲੋਕਾਂ ਦੀਆਂ ਭਾਵਨਾਵਾਂ ਦਬਾਉਣੀਆਂ ਹੁੰਦੀਆਂ ਨੇ, ਤੇ ਵਿਰੋਧੀ ਧਿਰ ਨੇ ਲੋਕਾਂ ਦੀਆਂ ਭਾਵਨਾਵਾਂ ਉਜਾਗਰ ਕਰਨੀਆਂ ਹੁੰਦੀਆਂ ਨੇ। ਇਸ ਕਰਕੇ ਜਿਹੜਾ ਰਾਸ਼ਟਰਪਤੀ ਹੈਗਾ ਉਹ ਵਿਰੋਧੀ ਧਿਰ ਦਾ ਹੀ ਹੁੰਦਾ, ਵਿਰੋਧੀ ਧਿਰ ਦਾ ਪਾਖੀ ਪੂਜਦਾ ਹੁੰਦਾ ਰਾਸ਼ਟਰਪਤੀ। ਰਾਸ਼ਟਰਪਤੀ ਸੁਣ ਲਓ ਗੱਲ ਤੁਸੀਂ, ਰਾਸ਼ਟਰਪਤੀ ਨੇ ਅੱਜ ਤੱਕ ਕਿਸੇ ਵੀ ਸੈਂਟਰ ਸਰਕਾਰ ਦੇ ਬਿੱਲ ਉੱਤੇ ਕਿੰਤੂ ਨਹੀਂ ਕੀਤਾ ਅੱਜ ਤੱਕ। ਅੱਜ ਤੱਕ ਰਾਸ਼ਟਰਪਤੀ ਨੇ ਜਿਹੜਾ ਹੈਗਾ ਕਿਸੇ ਕਦੇ ਵੀ ਭਾਜਪਾ ਸਰਕਾਰ ਦਾ ਕੋਈ ਬਿੱਲ ਨਹੀਂ ਬੋੜਿਆ। ਹੁਣ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ, ਇੱਕ ਜੂਨ ਚ ਬਿੱਲ ਪਾਸ ਕੀਤਾ ਸੀ ਪੱਛਮੀ ਬੰਗਾਲ ਦੀ ਸਰਕਾਰ ਨੇ, ਪੱਛਮੀ ਬੰਗਾਲ। ਹੁਣ ਪੱਛਮੀ ਬੰਗਾਲ ਦੀ ਸਰਕਾਰ ਜੂਨ ਚ ਕਿਹਦੀ ਸੀਗੀ? ਮਮਤਾ ਬੈਨਰਜੀ ਦੀ। ਉਹ ਬਿੱਲ ਹੁਣ ਮੋੜਿਆ ਵਾਪਸ।

0: ਵਾਰ ਨੂੰ ਸੁਣਾਵਾਂਗੇ ਤੁਹਾਨੂੰ ਤੱਥਾਂ ਦੇ ਆਧਾਰ ਤੇ ਅੱਖਾਂ ਖੋਲਣ ਵਾਲਾ ਜੇ ਰੱਖ ਸੁਣਿਆ ਕਰੋ ਤੇ ਜੇ ਅਸੀਂ ਭਈ ਐਵੇਂ ਆਪਣੀ ਗੱਲ ਕਹਿ ਕੇ ਤੇ ਚਲੇ ਜਾਣਾ ਤੇ ਗੱਲ ਚ ਆ ਕੇ ਮਤਲਬ ਟਿੰਡ ਚ ਕੰਨ ਪਾਉਣਾ ਫਿਰ ਫਾਇਦਾ ਕੋਈ ਨਹੀਂ। ਤੁਹਾਨੂੰ ਪਾਰਟੀ ਮੁਬਾਰਕ, ਤੁਹਾਡੀ ਸੋਚ ਮੁਬਾਰਕ, ਬਟ ਜਿਹੜੀ ਗੱਲ ਹੈ ਕਿ ਵਿਰੋਧੀ ਧਿਰ ਤੂੰ ਤੇ ਮਿਲਣ ਨੂੰ ਟਿੱਚ ਸਮਝਦਾ, ਜਦੋਂ ਕੋਈ ਡਿਊਟੀ ਹੈ ਵਿਰੋਧੀ ਧਿਰ ਨੂੰ ਮਿਲਣਾ, ਵਿਰੋਧੀ ਧਿਰ ਮਿਲਣਾ ਚਾਹੁੰਦੀ ਹੈ ਤੇ ਕਿਉਂ ਨਹੀਂ ਮਿਲਦੀ? ਅਜੇ ਤੱਕ ਟਾਈਮ ਦਿੱਤਾ ਉਹਨਾਂ ਨੇ, ਦੱਸੋ ਕਿਹੜੇ ਕਾਨੂੰਨ ਚ ਲਿਖਿਆ ਕਿ ਵਿਰੋਧੀ ਧਿਰ ਨੂੰ ਨਹੀਂ ਮਿਲਣਾ ਉਹਨੇ?
1: ਸਗੋਂ ਲਿਖਿਆ ਮਿਲਣਾ ਉਹਨੂੰ, ਸਗੋਂ ਲਿਖਿਆ ਸੰਵਿਧਾਨ ਦੇ ਵਿੱਚ
0: ਕਿਹੜਾ ਕਾਨੂੰਨ ਕਹਿੰਦਾ ਕਿ ਉਹਨੇ ਨਹੀਂ ਮਿਲਣਾ ਹੈ। ਵੈਲਕਮ ਜੀ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭਾਜੀ, ਮੈਂ ਬੋਲਟਨ ਤੋਂ ਬੋਲਦਾ।
0: ਬੋਲਟਨ? ਅੱਛਾ ਵੀਰੇ।
2: ਹਾਂਜੀ, ਬੋਲਟਨ ਦੇ ਵਿੱਚ ਆਵਾਜ਼ 7:15 ਤੋਂ ਬਾਅਦ ਬਹੁਤ ਜ਼ਿਆਦਾ ਖਰਾਬ ਹੋ
0: ਜਾਂਦਾ। ਆ ਹੁਣ ਹੋਈ ਆ?
2: ਹਾਂਜੀ ਹੁਣ ਵੀ ਬਹੁਤ ਜ਼ਿਆਦਾ ਸੀ, ਮੈਂ ਹੁਣੀ ਗੱਡੀ ਚਲਾਉਂਦਾ ਆਇਆ।
0: ਅੱਛਾ
2: ਹਾਂਜੀ,
0: ਮਿਹਰਬਾਨੀ ਜੀ, ਅਸੀਂ ਦੱਸਦੇ ਹਾਂ ਬੋਲਟਨ ਦਾ ਏਰੀਆ ਨੋਟ ਕਰਦੇ ਹਾਂ। ਥੈਂਕ ਯੂ ਵੀਰੇ, ਥੈਂਕ ਯੂ ਯੋਰ ਫੀਡਬੈਕ, ਲਵ ਯੂ, ਥੈਂਕ ਯੂ ਜੀ। ਅਗਲੀ ਕਾਲ ਪਲੀਜ਼। ਹੈਲੋ।
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਅਕੀਦਾ ਸਾਹਿਬ ਨੇ ਵੀ ਸਤਿ ਸ੍ਰੀ ਅਕਾਲ
0: ਜੀ।
1: ਉੱਥੇ ਤੇ ਸਾਡਾ ਮੇਰੇ ਵਿਚਾਰ ਹੋਣ ਰਾਸ਼ਟਰਪਤੀ ਨੂੰ ਤੇ ਉੱਥੇ ਕੁਛ ਸਮਝਦੇ ਨੀ ਗੇ, ਜਿਵੇਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਬਾਦਲ ਸਾਹਿਬ ਹੁਣੀ ਪਰਚੀ ਚੋਂ ਕੱਢਦੇ ਉਹ ਹਿਸਾਬ ਨਾਲ ਤੇ ਰਾਸ਼ਟਰਪਤੀ ਅੱਜ ਬਣ ਰਹੇ ਉੱਥੇ। ਹਾਂਜੀ, ਤੇ ਇਹਨਾਂ ਨੇ ਕਿਹਾ ਤੇ ਆ ਜਿਹੜੇ ਕਾਲਰ ਬੋਲਦੇ ਆ ਇੰਨਾ ਮਿੱਠਾ ਬੋਲਦੇ, ਇੰਨੀਆਂ ਮਿੱਠੀਆਂ ਮਿਰਚਾਂ ਲਾਉਂਦੇ ਆ ਉਹ, ਉਹਨਾਂ ਦੇ ਬਹੁਤ ਡੰਗਿਆਈ ਤੋਂ ਬੋਲਦੇ। ਜੇ ਤੁਸੀਂ ਉਹਨਾਂ ਦੀ ਗੱਲ ਨੂੰ ਨੋਟ ਕਰਿਆ ਕਰੋ, ਉਹ ਇਹੋ ਜਿਹੀ ਗੱਲ ਸੁਣਨਾ ਚਾਹੁੰਦੇ ਆਪਣੇ ਮੂੰਹ ਚੋਂ ਵੀ, ਜਿਹੜੇ ਤੁਸੀਂ ਆਪਾਂ ਐਕਸਪਲੇਨ ਨਹੀਂ ਕਰ ਸਕਦੇ।
0: ਅਸੀਂ ਸਮਝਦੇ ਆ ਉਹਨਾਂ ਦੀ ਗੱਲ ਨੂੰ, ਪਰ ਚਲੋ ਜਦੋਂ ਵਿਅੰਗ ਕਰਦੇ ਨੇ ਅਸੀਂ ਉਹਨਾਂ ਦੀ ਵਿਅੰਗ ਨੂੰ ਵੀ ਸਮਝਦੇ ਆ। ਪਰ ਕਿ ਜੀ ਜਵਾਬ ਦੇ ਪ੍ਰਧਾਨ ਮੰਤਰੀ ਨੂੰ, ਜਦੋਂ ਪਹਿਲੀ ਇਹ ਆਪੋਜੀਸ਼ਨ ਸੀਗੀ ਬੀਜੇਪੀ ਤੇ ਉਦੋਂ ਕਿੱਦਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਸੁਣਦੇ ਨੀ ਜੀ, ਪਰਲੇ ਪਾਸੇ ਪੈਰ ਰੱਖ ਲਈਏ ਨਾ ਆਪਾਂ।
1: ਹਾਂ, ਇਹ ਤੇ ਇੰਦਰਾ ਗਾਂਧੀ ਤੋਂ ਤੁਰ ਪਾਇਆ, ਇੰਦਰਾ ਗਾਂਧੀ ਕਿੰਨੀ ਕੁ ਜੈਲ ਸਿੰਘ ਨੂੰ ਪੁੱਛਦੀ ਹੁੰਦੀ ਸੀ। ਹਾਂਜੀ,
0: ਉਦੋਂ ਵੀ ਤਾਂ ਰੌਲਾ ਪੈਂਦਾ ਸੀ।
1: ਹਾਂਜੀ, ਉਦੋਂ ਵੀ ਰੌਲਾ ਪੈਂਦਾ।
0: ਥੈਂਕ ਯੂ ਵੀਰੇ, ਥੈਂਕ ਯੂ ਜੀ, ਥੈਂਕ ਯੂ, ਚੰਗੀ ਤਰ੍ਹਾਂ ਉਹਨਾਂ ਦੀ ਆਵਾਜ਼ ਨੂੰ ਪਛਾਣਦੇ ਆ, ਉਹਨਾਂ ਦੇ ਸਵਾਲ ਨੂੰ ਵੀ ਸਮਝਦੇ ਆ, ਪਰ ਅਸੀਂ ਜਦੋਂ ਮੌਕਾ ਦਿੱਤਾ ਬੋਲਣ ਦਾ ਤੇ ਫਿਰ ਬੰਦਾ ਬੋਲੇ, ਫਿਰ ਆਪਣੀ ਇੱਕ ਲੱਤ ਨਾ ਕੁੱਕੜ ਦੀ ਰੱਖੇ, ਕੁੱਕੜ ਦੀਆਂ ਦੋ ਲੱਤਾਂ ਹੀ ਹੁੰਦੀਆਂ ਨੇ। ਅਗਲੀ ਕਾਲ ਲੈ ਲੈਣੇ। ਵੈਲਕਮ ਜੀ। ਹੈਲੋ, 1005 ਚਲੇ ਗਏ। ਚਲੋ, 9058131320958131320। ਔਰ ਸਾਡੇ ਵਾਸਤੇ ਸਾਰੇ ਕਾਲਰ ਮੁਬਾਰਕ ਨੇ ਜੀ, ਔਰ ਸਾਰੇ ਸਤਿਕਾਰਯੋਗ ਨੇ। ਤੁਹਾਡੀ ਗੱਲ ਜੋ ਤੁਸੀਂ ਰੱਖੋਗੇ, ਜੇ ਸਾਡੇ ਕੋਲ ਇਨਫੋਰਮੇਸ਼ਨ ਹੈ ਤੇ ਅਸੀਂ ਤੁਹਾਨੂੰ ਉਹ ਕੁਰੈਕਟ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਦੀਪੀਕੇ ਤੇ CJP ਨੇਤਾ ਫਸੇ ਨਜ਼ਰ ਆ ਰਹੇ ਨੇ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੈਟਾ ਨੂੰ ਵੀ ਕਿਹਾ ਉਹ ਇੱਕ ਮਹਿਲਾ ਦੀ ਇਤਰਾਜ਼ਯੋਗ ਤਸਵੀਰ ਸ਼ੇਅਰ ਕਰਨ ਦੇ। ਕੇਸ ਕੂਸ ਵੀ ਆਇਆ?
1: ਚਲੋ ਸਰ, ਹਾਂ ਬਿਲਕੁਲ, ਅਸਲ ਚ ਇਹ ਹਾਈ ਕੋਰਟ ਵਿਚ ਚਲਾਇਆ ਕੇਸ ਨਾ, ਹਾਈ ਕੋਰਟ ਨੇ ਦਿੱਤੇ ਨੇ ਨਿਰਦੇਸ਼। ਇੱਕ ਜਿਹੜੀ ਮਹਿਲਾ ਹੈਗੀ ਆ ਨਾ ਜੀ, ਮਹਿਲਾ ਦੀ ਤਸਵੀਰ, ਮਹਿਲਾ ਕਹਿੰਦੀ ਮੇਰੀ ਤਸਵੀਰ ਨੂੰ ਇਹਨਾਂ ਨੇ AI ਨਾਲ ਬਦਲ ਕੇ ਮੋਦੀ ਜੀ ਦੇ ਨਾਲ ਇਤਰਾਜ਼ਯੋਗ ਹਾਲਾਤਾਂ ਨੂੰ ਦਿਖਾਇਆ ਹੈ, ਜਿਹੜੀ ਕਿ ਨਹੀਂ ਦਿਖਾਉਣੀ ਚਾਹੀਦੀ। ਵੈਸੇ ਵੀ ਭਾਵੇਂ ਉਹ ਮਹਿਲਾ ਖੈਰ ਮੁੱਕਰ ਰਹੀ ਆ, ਕਹਿ ਰਹੀ ਆ ਮੈਂ ਨਹੀਂ ਹੈਗੀ, ਉਹ ਵੱਖਰੀ ਗੱਲ ਹੈ, ਪਰ ਵੈਸੇ ਵੀ ਕਿਸੇ ਮਹਿਲਾ ਦੇ ਏਦਾਂ ਇਤਰਾਜ਼ਯੋਗ ਪਲਾਂ ਨੂੰ ਤੁਸੀਂ ਕਦੇ ਵੀ ਦਿਖਾ ਸਕਦੇ ਹੁੰਦੇ ਉਹਦੇ ਵਿੱਚ, ਇਹ ਨਹੀਂ ਦਿਖਾਉਣਾ ਹੁੰਦਾ ਭਾਵੇਂ ਮੋਦੀ ਜੀ ਹੋਣ। ਤੇ ਮਾਨਯੋਗ ਹਾਈ ਕੋਰਟ ਨੇ ਵੀ ਗੱਲ ਇਹ ਆਖੀ ਹੈ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਤੁਸੀਂ ਕਿਸੇ ਮਹਿਲਾ ਦੀ ਤਸਵੀਰ ਏਦਾਂ ਨਹੀਂ ਦਿਖਾ ਸਕਦੇ, ਇਹ ਤੁਸੀਂ ਗਲਤ ਕੀਤਾ, ਇਹਦਾ ਤੁਹਾਨੂੰ ਜਵਾਬ ਦੇਣਾ ਪੈਣਾ। ਸੌਰਵ ਯਾਦਵ ਹੈਗੇ ਨੇ ਜੀ CJP ਦੇ, ਕਾਂਗਰਸ ਜਨਤਾ ਪਾਰਟੀ ਦੇ ਅਜੇ, ਅਤੇ ਅਭਿਜੀਤ ਦੀਪਕੇ ਹੈਗੇ ਨੇ, ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਜੀ। ਤੇ ਮੈਟਾ ਨੂੰ ਵੀ ਉਹਨਾਂ ਨੇ ਤੁਰੰਤ ਜਿਹੜਾ ਇਹ ਕੰਟੈਂਟ ਜਿਹੜਾ ਹੈਗਾ ਹਟਾਉਣ ਦੇ ਆਦੇਸ਼ ਦਿੱਤੇ, ਨਿਰਦੇਸ਼ ਕਿ ਤੁਸੀਂ ਇਹਨੂੰ ਤੁਰੰਤ ਹਟਾਓ, ਕਿਉਂਕਿ ਸਾਡੇ ਭਾਰਤੀ ਪ੍ਰਧਾਨ ਮੰਤਰੀ ਨੇ ਉਹ, ਤੇ ਭਾਰਤੀ ਪ੍ਰਧਾਨ ਮੰਤਰੀ ਨਾਲ ਏਦਾਂ ਦਾ ਕੋਈ ਵੀ ਤੁਸੀਂ
0: ਨਹੀਂ। ਦੇਸ਼ ਦੀ ਗਰਮਾ ਜੁੜੀ ਹੋਈ ਜੀ, ਦੇਸ਼ ਦਾ ਆਨ ਮਾਨ ਜੁੜਿਆ ਹੋਇਆ, ਗਰਮਾ ਜੁੜੀ ਹੋਈ ਹੈ ਦੇਸ਼ ਦੀ। ਪਰ ਕੀ ਲੱਗਦਾ ਕਿ ਦੀਪਕੇ ਨੇ ਇਹੋ ਜਿਹਾ ਇਹ ਕੰਮ ਕੀਤਾ ਹੋਊਗਾ, ਉਹ ਰਿਸਕ ਲੈ ਸਕਦੇ? ਉਹਨੂੰ ਤਾਂ ਪਤਾ ਕਿੱਥੇ ਨਿੱਕੀ ਨਿੱਕੀ ਜਿਹੜੀ ਉਹਨਾਂ ਨੂੰ ਵੀ ਦੀਪਕੇ ਜਾਂਦਾ ਕਿੱਥੇ ਹੈ, ਔਰ CJP ਦੇ ਨੇਤਾ ਜਾਂਦੇ ਕਿੱਥੇ ਆ, ਖਾਂਦੇ ਕੀ ਆ, ਪਹਿਣਦੇ ਕੀ ਆ, ਉਹ ਤਾਂ ਬਾਜ਼ ਅੱਖ ਰੱਖ ਕੇ ਮੌਕਾ ਮਿਲਿਆ ਇਹਨੂੰ ਕਾਬੂ ਕਰੀਏ। ਹਾਂਜੀ,
1: ਨਹੀਂ ਉਹ ਅਸਲ ਚ ਇਹ DPK ਜਵਾਬ ਦੇਣ ਨਾ ਜੀ, ਫਿਰ ਜਾ ਕੇ ਹੁਣ ਅਦਾਲਤ ਵਿਚ
0: ਜੀ। ਚਲੋ,
1: ਸੌਰਵ ਯਾਦਵ ਤੇ DPK ਨੂੰ ਜਵਾਬ ਦੇਣਾ ਚਾਹੀਦਾ ਹੁਣ,
0: ਦੇਣਾ ਚਾਹੀਦਾ,
1: ਨੋਟ ਪਾਇਆ ਉਹਨੂੰ ਜੀ।
0: ਲਓ ਜੀ, ਆਪਾਂ ਅਗਲੀ ਕਾਲ ਲੈ ਲੈਣੇ ਆ, ਤਿੰਨ ਕਾਲਾਂ ਹੋਰ ਨੇ, ਚਾਰ

0: Next call. Hello. Asikal ji.
1: Hello.
0: Haan ji, welcome ji.
1: Haan ji, Pao ji, Asikal.
0: Asikal Pao ji, kya hal hai?
1: Badhiya ji, theek thaak. Eh na disturbance aundi hai ji, apna Fort and Queen to leke main mera area hai ji, apna Fort and Sandalwood tak puri awaaz jehdi hai mix hundi hai ji.
0: Okay. ਖਿਆਲ ਕਰਦੇ ਹਾਂ ਜੀ, ਥੈਂਕ ਯੂ ਵੀਰੇ, ਥੈਂਕ ਯੂ। ਇਹ ਹੈ ਜੀ ਸਾਨੂੰ ਚਾਹੁਣ ਵਾਲਿਆਂ ਦਾ ਧੰਨਵਾਦ, ਇਹ ਹਮੇਸ਼ਾ ਲਈ ਸਾਨੂੰ ਯਾਦ ਰਹਿਣਗੀਆਂ ਤੁਹਾਡੀਆਂ ਕਾਲਸ, ਤੁਸੀਂ ਸਾਨੂੰ ਦੱਸ ਰਹੇ ਹੋ, ਅਸੀਂ ਆਪਣੇ ਇੰਜੀਨੀਅਰ ਨੂੰ ਇਹ ਜ਼ਰੂਰ ਤੁਹਾਡੀ ਫੀਡਬੈਕ ਪਹੁੰਚਾ ਦੇਵਾਂਗੇ। ਵੈਸੇ ਉਹ ਸੁਣ ਹੀ ਰਹਿਣਗੇ ਸਾਡੇ ਨਾਲ, ਉਹਨਾਂ ਦੇ ਜਿਹੜੇ ਸਾਡੇ ਸਹਿਯੋਗੀ ਨੇ ਜੀ ਬੈਠੇ ਹੋਏ। ਵੈਲਕਮ ਜੀ। ਹੈਲੋ, ਹਾਂਜੀ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
2: ਹਾਂਜੀ, ਮੈਂ ਰੇਡੀਓ ਪ੍ਰੋਗਰਾਮ ਸੁਣ ਲਿਆ, ਮੈਂ ਹਾਈਵੇ 10 ਐਗਲਿੰਗਟਨ ਤੇ ਹਾਂ ਜੀ। ਹਾਂ, ਇੱਥੇ ਨਾ ਜਿਵੇਂ ਤੁਹਾਡੇ ਪਿੱਛੇ ਕੋਈ ਇੰਗਲਿਸ਼ ਵਿੱਚ ਕੋਈ ਹੋਰ ਪ੍ਰੋਗਰਾਮ ਚੱਲਦਾ ਹੁੰਦਾ, ਉਹਦੀ ਆਵਾਜ਼ ਆ ਰਹੀ ਹੈ ਪਿੱਛੇ।
0: ਬਸ ਠੀਕ ਹੈ, ਇਹੀ ਫੀਡਬੈਕ ਸਾਨੂੰ ਵੀ ਚਾਹੀਦੀ ਹੈ, ਕਿਉਂਕਿ ਕੀ ਹੁੰਦਾ ਕਿ ਕੁਝ ਚੈਨਲਸ ਵਾਲੇ ਜਿਹੜੇ ਨੇ ਨਾ ਜੀ ਸਾਡੀ ਟੈਰੀਟੋਰੀ ਦੇ ਵਿੱਚ, ਉਹਨਾਂ ਦੀ ਦਖਲ ਅੰਦਾਜ਼ੀ ਹੈ, ਅਸੀਂ ਆਪਣੀ ਟੈਰੀਟੋਰੀ ਜਿਹੜੀ ਆ ਉਹ ਦੇਖਣੀ ਹੈ। ਉਹ ਰਾਤ ਨੂੰ ਅੱਜ ਕੱਲ੍ਹ ਧੱਕਾ ਹੀ ਚੱਲਦਾ, ਤੇ ਉਹਨਾਂ ਨੂੰ ਜਦੋਂ ਅਸੀਂ ਭੇਜਾਂਗੇ ਵੀ ਆ ਸਾਡੇ ਏਰੀਏ ਦੇ ਵਿੱਚ ਤੁਹਾਡਾ ਕੀ ਕੰਮ ਹੈ, ਇਹ ਵੇਲੇ ਹਨਾ, ਉਹ ਫਿਰ ਆਪਣਾ ਕਰਨਗੇ ਜੀ, ਡਾਊਨ ਕਰਨਾ ਪੈਂਦਾ ਹੁੰਦਾ। ਧੰਨਵਾਦ ਤੁਹਾਡੀਆਂ ਫੀਡਬੈਕਸ ਲਈ, ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਸਵਾਲ ਕਰ ਲਈਏ, ਫਿਰ ਆਪਾਂ ਜ਼ਰੂਰ ਤੁਹਾਡੀਆਂ ਫੀਡਬੈਕਸ ਅਗਲੇ ਇੱਕ ਘੰਟੇ ਦੇ ਵਿੱਚ ਫਿਰ ਆਪਾਂ ਲੈ ਲਾਂਗੇ। ਲਾਸਟ ਟੂ ਕਾਲਸ ਫਿਰ ਆਪਾਂ ਦੇਖਦੇ ਹਾਂ। ਰਾਮ ਚੰਦਰ ਚੜਾਵਾ ਚੋਰੀ ਮਾਮਲਾ ਕਾਫੀ ਗਰਮਾਇਆ ਹੋਇਆ, 70,000 ਪੰਨਿਆਂ ਦੀ ਚਾਰਜਸ਼ੀਟ ਪੇਸ਼ ਹੋਈ ਹੈ, ਕਹਿੰਦੇ ਚੋਰੀ ਤਾਂ ਹੋਈ ਹੈ ਬਈ। ਹੈਲੋ, ਚਲੋ ਐਨੀਵੇ, ਹੈਲੋ ਹੈਲੋ, ਚਲੋ ਹਾਂਜੀ, ਕਿਹਦਾ ਸਾਹਿਬ ਕੀ ਕਹਿਣਾ ਚਾਹੋਗੇ?
3: ਦੇਖੋ ਜੀ, ਇਸ ਟਾਈਮ ਜਿਹੜਾ ਕਿ ਚੰਪਤ ਰਾਏ ਸੀਗਾ।
4: This is CJMR, the voice of the city, part of White Oaks Communications Group, your trusted local radio provider for more than 70 years.
3: ਸੀਗਾ ਜਿਹੜੀ ਨਾ ਉਹ ਹੁੰਦੀ ਆ ਨਿਰਮਾਣ ਸਮੱਗਰੀ ਹੁੰਦੀ ਆ, ਨਿਰਮਾਣ ਸਮੱਗਰੀ ਦਾ ਜਿਹੜਾ ਵਿਵਸਥਾ ਦਾ ਪ੍ਰਮੁੱਖ ਸੀਗਾ ਉਹ ਗੋਪਾਲ ਰਾਏ। ਇਹਨਾਂ ਤਿੰਨਾਂ ਨੂੰ ਇਸ ਚਾਰਜਸ਼ੀਟ ਦੇ ਵਿੱਚ ਗਵਾਹ ਬਣਾਇਆ ਗਿਆ
0: ਜੀ,
3: ਤੇ ਜਦਕਿ ਤਿੰਨ ਬੰਦੇ ਮੁੱਖ ਨੇ, ਤੇ ਆਪਾਂ ਲੈ ਲਈਏ ਕਿ ਰਮਾ ਸ਼ੰਕਰ ਯਾਦਵ ਦੀ ਭੂਮਿਕਾ ਵੀ, ਜਿਹੜਾ ਕਿ ਜਿਹਦਾ ਕਿ ਕਾਫੀ ਵੱਡਾ ਰਮਾ ਸ਼ੰਕਰ ਯਾਦਵ ਉਸ ਟੀ ਨੂੰ ਇਹ ਦਾਨ ਚੜਾਵੇ ਦੀ ਰਕਮ ਨੂੰ ਗਿਣਨ ਵਾਸਤੇ ਤੇ ਬੈਂਕ ਤੱਕ ਲਿਜਾਣ ਦੀ ਪ੍ਰਕਿਰਿਆ ਵਿੱਚ ਇਹ ਜੁੜਿਆ ਹੋਇਆ ਸੀਗਾ। ਇਸ ਦੇ ਖਾਤੇ ਵਿੱਚ 8,48,000 ਰੁਪਏ ਜਮ੍ਹਾਂ ਹੋਏ ਸੀਗੇ, ਤੇ ਇਸਨੇ ਆਰਟਿਕਾ ਖਾਰ ਵੀ ਲਈ, ਕਬਰਟ ਮੋਟਰਸਨ ਵੀ ਲਿਆ, ਤੇ 9,50,000 ਰੁਪਏ ਦੀ ਸੰਪਤੀ ਵੀ ਇਹਦੇ ਕੋਲ ਮਿਲੀ ਆ। ਇਸ ਦੀ ਭੂਮਿਕਾ ਜਿਹੜੀ ਕਿ ਗਿਣਤੀ ਹੁੰਦੀ ਸੀਗੀ ਉਹਦੇ ਵਿੱਚ ਸਪਸ਼ਟ ਕੀਤੀ ਗਈ ਹੈ ਉਹਨਾਂ ਨੇ, ਤੇ ਰਮਾ ਸ਼ੰਕਰ ਮਿਸ਼ਰਾ ਦੇ ਪਰਿਵਾਰ ਦੇ ਖਾਤਿਆਂ ਵਿੱਚੋਂ 20,93,000 ਰੁਪਇਆ ਮਿਲਿਆ ਚਾਰਜਸ਼ੀਟ ਦੱਸਿਆ ਗਿਆ ਉਹਨੇ, ਤੇ ਇਸ ਤੋਂ ਇਲਾਵਾ 42,00,000 ਰੁਪਏ ਦੇ ਪਲਾਟ ਤੇ 1,00,000 ਰੁਪਏ ਦਾ ਕੈਮਰਾ ਤੇ ਕੁਝ ਗਹਿਣੇ ਅਤੇ ਹੋਰ ਜਾਣਕਾਰੀ ਮਿਲੀ ਆ। ਤੇ ਕਰੁਣੇਸ਼ ਦੇ ਖਾਤੇ ਵਿੱਚੋਂ 70,55,000 ਰੁਪਇਆ ਮਿਲਿਆ, ਤੇ ਉਸ ਦਾ ਜਿਹੜਾ ਭਾਈ ਹੈਗਾ ਉਹਦੇ ਖਾਤੇ ਵਿੱਚ ਵੀ ਰਾਸ਼ੀ ਮਿਲੀ ਆ, ਤੇ ਉਹਦਾ ਸੀਸੀਟੀਵੀ ਦੇ ਵਿੱਚ ਵੀ ਕਰੁਣੇਸ਼ ਜਿਹੜਾ ਹੈਗਾ 2 ਵਾਰ ਖੁਦ ਅਪਰਾਧ ਕਰਦੇ ਚੋਰੀ ਕਰਦੇ ਹੋਏ ਨਜ਼ਰ ਆਉਂਦਾ, ਤੇ ਤਕਰੀਬਨ 68 ਵਾਰ ਉਸ ਨੂੰ ਦੂਸਰਿਆਂ ਦੀ ਚੋਰੀ ਕਰਨ ਵਿੱਚ ਮਦਦ ਕਰਦੇ ਹੋਏ ਸੀਸੀਟੀਵੀ ਦੇਖਿਆ ਗਿਆ। ਅਨੁਕਲਪ ਜਿਹੜਾ ਹੈਗਾ ਜੀ ਮਿਸ਼ਰਾ ਤੇ ਉਸ ਦੇ ਖਾਤੇ ਵਿੱਚੋਂ 55,00,000 ਰੁਪਏ ਮਿਲੇ ਨੇ, ਤੇ ਮਕਾਨ ਵੀ ਖਰੀਦਿਆ ਉਸ ਬੰਦੇ ਨੇ, ਤੇ ਤਕਰੀਬਨ 29,50,000 ਰੁਪਏ ਬੈਂਕ ਟਰਾਂਸਫਰ ਵੀ ਕੀਤੇ ਆ, 25,00,000 ਰੁਪਏ ਦਾ ਨਕਦੀ ਭੁਗਤਾਨ ਵੀ ਕੀਤਾ ਗਿਆ, ਤੇ ਉਸਨੇ ਇੱਕ ਬੜਾ ਵੱਡਾ ਮਕਾਨ ਵੀ ਖਰੀਦਿਆ। ਅਨੁਕਲਪ ਮਿਸ਼ਰਾ ਦੀ ਵੀ ਦੱਸੀ ਆ ਉਹਨਾਂ ਨੇ, ਲਵ ਕੁਸ਼ ਨੇ ਜਿਹੜਾ ਕਿ ਚੋਰੀ ਦੀ ਚੋਰੀ ਹੋਇਆ ਪੈਸਾ ਸੀਗਾ, ਚੋਰੀ ਕੀਤਾ ਪੈਸਾ ਸੀਗਾ, ਉਸ ਤੋਂ ਉਹਨਾਂ ਨੇ ਜ਼ਮੀਨ ਖਰੀਦੀ ਆ। ਉਹਦੀ ਪਤਨੀ ਆ ਸੁਪ੍ਰਿਆ ਮਿਸ਼ਰਾ, ਉਸਦੇ ਨਾਮ ਤੇ ਉਸਨੇ 22,52,000 ਰੁਪਏ ਜਮ੍ਹਾਂ ਕਰਾਏ ਤੇ ਜ਼ਮੀਨ ਖਰੀਦੀ, ਤੇ ਉਸਦੇ ਕੋਲ ਜਿਹੜਾ ਹੈਗਾ 20,91,000 ਰੁਪਏ ਦਾ ਮਕਾਨ ਬਣਾਇਆ, ਤੇ ਸੀਸੀਟੀਵੀ ਵਿੱਚ ਲਵ ਕੁਛ 4 ਵਾਰ ਖੁਦ ਜਿਹੜਾ ਹੈਗਾ ਉਹ ਰਕਮ ਪੈਸੇ ਹਟਾਉਂਦਾ ਹੋਇਆ ਦੇਖਿਆ ਗਿਆ। ਅਵਿਨਾਸ਼ ਸੀਸੀਟੀਵੀ ਅਵਿਨਾਸ਼ ਸ਼ੁਕਲਾ ਉਹ ਵੀ ਸਭ ਤੋਂ ਵੱਧ ਵਾਰ ਸੀਸੀਟੀਵੀ ਵਿੱਚ ਉਹ ਦੇਖਿਆ ਗਿਆ ਚੋਰੀ ਕਰਦਾ, ਤਕਰੀਬਨ 85 ਵਾਰ ਉਸ ਨੂੰ ਚੋਰੀ